ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਉਪਰੰਤ 6:30 ਵਜੇ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ ਭਾਈ ਗੁਰਸੇਵਕ ਸਿੰਘ ਜੀ। ਉਪਰੰਤ ਸਾਧ ਸੰਗਤ ਜੀ ਠੀਕ 7:15 ਵਜੇ ਜੋ ਪਿਛਲੇ ਦਿਨਾਂ ਤੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਆਪਣੇ ਰਾਗੀ ਜਥੇ ਦੇ ਨਾਲ ਆਪ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਰਹੇ ਹਨ। ਬਣੇ ਹੋਏ ਪ੍ਰੋਗਰਾਮ ਅਨੁਸਾਰ ਉਹਨਾਂ ਦੇ ਦੀਵਾਨ ਦੀ ਅੱਜ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਜੋ ਸ਼ਾਮ ਦੇ ਆਖਰੀ ਦੀਵਾਨ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰੋ ਅਤੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾਓ। ਆਓ ਕੀਰਤਨ ਨਾਲ ਜੁੜੀਏ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਵੈ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਸੇਵਾ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀਆਂ ਜੀ। ਮਹਾਰਾਜ ਅਤੇ ਸੰਗਤ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਰਾਗੀ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ, ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ। ਆਓ ਭਾਈ ਸਾਹਿਬ ਜੀ ਪਾਸੋਂ 7:15 ਵਜੇ ਤੱਕ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਉਪਰੰਤ 7:15 ਵਜੇ ਤੋਂ ਪੰਥ ਦੇ ਪ੍ਰਸਿੱਧ ਕੀਰਤਨੀਏ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹਨਾਂ ਦਾ ਰਾਗੀ ਜਥਾ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਦੇ ਨਾਲ ਜੋੜਨਗੇ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਹਉਮੈ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛੱਡ ਬਿਖੇ ਬਿਖ ਖਾਹੀ, ਮਾਇਆ ਮੋਹ ਪਰਮ ਪੈ ਭੂਲੇ, ਸਤਿਦਾਰਾ ਸਿਉਂ ਪ੍ਰੀਤ ਲਗਾਈ, ਜਿਉਂ ਬੁਲਾਵੋ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ।

ਪ੍ਰਭ ਤੁਛ ਹਮਾਰੀ ਵਰ ਨ ਸਕੂ ਮਹਿਮਾ ਜੋ ਤੁਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀ ਸੁਹੰਡੇ ਮਾਇਆ ਲੰਬ ਹੈ ਸਾਧ ਸੰਗਤ ਗਾਵੈ ਗੁਰਬਾਣੀ ਚੂਹੜ ਚੌ ਝੜ ਲੱਖ ਨਉ ਗੁਰਮੁਖ ਅਣਦਨ ਨਾਮ ਬਖਾਣੀ ਸਨਮੁਖ ਸਿੱਖ ਪਰਾਗ ਵਿੱਚ ਭਾਈ ਭਾਨਾ ਬਿਰਤੀ ਹਾਣੀ ਜੱਟੂ ਤਪਾ ਜੌਨਪੁਰ ਗੁਰਮਤ ਨਿਹਚਲ ਸੇਵਕ ਮਾਣੀ ਪਟਣੇ ਸੱਬਰ ਵਾਲ ਹੈ ਨਵਲ ਨਿਹਾਲੂ ਸੁੱਧ ਪੁਰਾਣੀ ਜੈਤਾ ਸੇਠ ਬਖਾਣੀ ਹੈ ਬਿਨ ਗੁਰ ਸੇਵਾ ਹੋਰ ਨ ਜਾਣੀ ਰਾਜ ਮਹਿਲ ਭਾਨੂ ਬਹਿਲ ਪਾਉ ਭਗਤ ਗੁਰਮਤ ਮਨ ਪਾਣੀ ਸਨਮੁਖ ਸੋਢੀ ਬਦਲੀ ਸੇਠ ਗੋਪਾਲੇ ਗੁਰਮਤ ਜਾਣੀ ਸੁੰਦਰ ਚੱਡਾ ਆਗਰੇ ਢਾਕੇ ਮੋਹਣ ਸੇਵਕ ਮਾਣੀ ਸਾਧ ਸੰਗਤ

ਗੁਰੂ ਜੀ ਦੀ ਸਾਚੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਸਾਰੇ ਜੋ ਸੰਧਿਆ ਦੇ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਚੁੜ ਕੇ ਬੈਠੇ ਆ ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਕੀਰਤਨ ਦਾ ਭਾਵ ਹੁੰਦਾ ਕੀਰਤੀ ਉਸ ਤਤ ਉਸ ਨਿਰੰਕਾਰ ਦੀ। ਜਿਹੜਾ ਵੀ ਜੀਵ ਉਸ ਨਿਰੰਕਾਰ ਦੀ ਉਸ ਤਤ ਸੁਣਦਾ ਹੈ ਗਾਉਂਦਾ ਹੈ ਉਹ ਮਨ ਨਿਰਮਲ ਹੋ ਜਾਂਦੇ ਨੇ। ਜੋ ਇਹ ਲੜੀਵਾਰ ਕਥਾ ਚੱਲ ਰਹੀ ਆ ਭਾਈ ਗੁਰਦਾਸ ਦੀਆਂ ਵਾਰਾਂ ਦੀ ਉਹਦੇ ਵਿੱਚ ਉਹਨਾਂ ਗੁਰਸਿੱਖਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਗੁਰੂ ਦੀ ਸੰਗਤ 'ਚ ਆ ਕੇ ਜੀਵਨ ਸਫਲ ਕੀਤਾ। ਆਓ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਨੂੰ ਨਿਭਾਓ ਸੀਸ, ਸਤਿਗੁਰਾਂ ਨੂੰ ਬਨਬਖਸ਼ੀ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਸਾਨੂੰ ਉਹਨਾਂ ਗੁਰਸਿੱਖਾਂ ਦੇ ਬਾਰੇ ਦੱਸ ਰਹੇ ਨੇ ਜਿਹੜੇ ਗੁਰੂ ਦੀ ਸੰਗਤ 'ਚ ਆਏ ਅਤੇ ਉਹਨਾਂ ਨੇ ਕਿਵੇਂ ਆਪਣਾ ਜੀਵਨ ਸਫਲ ਕੀਤਾ ਅਤੇ ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣੀ। ਪਿੱਛੇ ਆਪਾਂ ਦੋ ਦਿਨਾਂ ਤੋਂ ਉਹਨਾਂ ਗੁਰਸਿੱਖਾਂ ਦੀ ਗਾਥਾ ਸਰਵਣ ਕਰਦੇ ਆ ਰਹੇ ਹਾਂ। ਅੱਜ ਇਹ 31ਵੀਂ ਪੌੜੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ। 11ਵੀਂ ਵਾਰ 6ਵੇਂ ਪਾਤਸ਼ਾਹ ਦੇ ਸਿੱਖਾਂ ਦੀ ਗੱਲ ਕੀਤੀ ਗਈ ਆ। ਅੱਜ ਇਹ ਪੌੜੀ ਇੱਥੇ ਸਮਾਪਤ ਆ ਜਿਹਦੇ ਵਿੱਚ ਸਾਨੂੰ ਕੀ ਸੋਝੀ ਮਿਲਣੀ ਹੈ। ਜਦੋਂ ਅਸੀਂ ਕਿਸੇ ਗੁਰਮੁਖ, ਕਿਸੇ ਸਾਧੂ, ਕਿਸੇ ਸੰਤ, ਕਿਸੇ ਗੁਰਸਿੱਖ ਦੀ ਗਾਥਾ ਸੁਣਦੇ ਹਾਂ, ਉਹਨਾਂ ਦੇ ਜੀਵਨ ਬਾਰੇ ਸੁਣਦੇ ਹਾਂ ਤਾਂ ਸਾਡੇ ਮਨ 'ਚ ਚਾਓ ਪੈਦਾ ਹੁੰਦਾ। ਇਸ ਕਰਕੇ ਉਹ ਚਾਅ ਤਾਂ ਹੀ ਪੈਦਾ ਹੁੰਦਾ ਜੇ ਸਾਡਾ ਮਨ ਇਹਨੂੰ ਸਰਵਣ ਕਰੂਗਾ। ਸਤ ਸੰਗਤ ਦੇ ਵਿੱਚ ਆ ਕੇ ਅਸੀਂ ਕਈ ਵਾਰ ਤਨ ਕਰਕੇ ਬੈਠ ਜਾਂਦੇ ਹਾਂ ਪਰ ਮਨ ਗੈਰ ਹਾਜ਼ਰ ਰਹਿੰਦਾ, ਇਸ ਕਰਕੇ ਪੂਰਾ ਪੂਰਾ ਲਾਹਾ ਨਹੀਂ ਲੈ ਸਕਦੇ। ਜੇ ਅਸੀਂ ਚਾਹੁੰਦੇ ਹਾਂ ਸਤ ਸੰਗਤ ਸਾਨੂੰ ਲਾਹਾ ਮਿਲੇ ਤਾਂ ਸਾਡਾ ਜਿਹੜਾ ਮਨ ਹੈ ਇੱਕ ਪਲ ਲਈ ਵੀ ਗੁਰੂ ਤੋਂ ਦੂਰ ਨਾ ਜਾਵੇ, ਗੁਰੂ ਦੇ ਸਨਮੁੱਖ ਰਹੇ। ਇਸ ਕਰਕੇ ਘਰਾਂ ਤੋਂ ਅਸੀਂ ਆਉਂਦੇ ਹਾਂ ਚੱਲ ਕੇ, ਜਦੋਂ ਸਾਡਾ ਜਿਹੜਾ ਮਨ ਹੈ ਇਹ ਸੰਸਾਰ ਦੇ ਵਿੱਚ ਹੁੰਦਾ ਹੈ। ਸੰਸਾਰ ਕਹਿੰਦੇ ਨੇ ਵਿਚਾਰਾਂ ਨੂੰ, ਸੰਸਾਰ ਤੋਂ ਇਸ ਨੂੰ ਨਿਰੰਕਾਰ ਨਾਲ ਜੋੜਨਾ, ਗੱਲ ਇੰਨੀ ਹੋਈ ਹੈ। ਜਿੱਥੇ ਸੰਸਾਰ ਹੈ ਉੱਥੇ ਨਿਰੰਕਾਰ ਹੈ, ਨਿਰੰਕਾਰ ਅਤੇ ਆਕਾਰ ਇੱਕੋ ਜਗ੍ਹਾ 'ਤੇ ਹੀ ਹੈ। ਉਸ ਨਿਰੰਕਾਰ ਤੋਂ ਹੀ ਸਾਰਾ ਕੁਛ ਪੈਦਾ ਹੋਇਆ ਹੈ ਅਤੇ ਉਹ ਪੈਦਾ ਕਰਕੇ ਆਪ ਸਾਰਿਆਂ ਨੂੰ ਪਾਲ ਰਿਹਾ। ਸਭ ਨਦਰੀ ਅੰਦਰ ਰੱਖਦਾ ਜੇਤੀ ਸ੍ਰਿਸ਼ਟ ਸਭ ਕੀਤੀ, ਜਿੰਨੀ ਵੀ ਉਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੀ ਉਹਦੀ ਨਜ਼ਰ ਥੱਲੇ ਆ, ਕੋਈ ਵੀ ਜੀਵ ਐਸਾ ਨਹੀਂ ਜਿਹੜਾ ਉਹਦੀ ਨਜ਼ਰ ਤੋਂ ਪਰੇ ਆ, ਕਿਉਂਕਿ ਉਹਨੇ ਸਾਰਿਆਂ ਦੇ ਵਿੱਚ ਆਪਣੀ ਜੋਤ ਰੱਖੀ ਹੋਈ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਇਹ ਸਾਨੂੰ ਕਿਵੇਂ ਪਤਾ ਲੱਗੂ? ਜਦੋਂ ਗੁਰੂ ਦੀ ਸਿੱਖਿਆ ਕੇ ਸੁਣਾਂਗੇ। ਗੁਰਸਾਖੀ ਜੋਤ ਪ੍ਰਗਟ ਹੋਏ, ਇਹ ਜੋਤ ਕਹਿੰਦੇ ਉਹਨਾਂ ਦੇ ਅੰਦਰ ਪ੍ਰਗਟ ਹੁੰਦੀ ਆ, ਉਹ ਬ੍ਰਹਮ ਉਹਨਾਂ ਨੂੰ ਪਤਾ ਲੱਗਦਾ, ਉਸ ਨਿਰੰਕਾਰ ਦਾ ਉਹਨਾਂ ਨੂੰ ਭੇਤ ਆਉਂਦਾ ਜਿਹੜੇ ਗੁਰੂ ਦੀ ਸਿੱਖਿਆ ਲੈਂਦੇ ਨੇ। ਇਸ ਕਰਕੇ ਇਹ ਸਿੱਖਾਂ ਦੀ ਵਡਿਆਈ ਕੀਤੀ ਗਈ ਹੈ ਜਿਨ੍ਹਾਂ ਨੇ ਗੁਰੂ ਦੀ ਸੰਗਤ 'ਚ ਆਏ। ਸੰਗਤ 'ਚ ਤਾਂ ਬਹੁਤ ਗੁਰਸਿੱਖ ਆਉਂਦੇ ਨੇ ਪਰ ਵਿਰਲੇ ਵਿਰਲੇ ਜੀਵ ਹੁੰਦੇ ਨੇ ਜਿਹੜੇ ਕਿ ਇਸ ਅਵਸਥਾ 'ਚ ਚਲੇ ਜਾਂਦੇ ਨੇ ਜਿਹੜੀ ਗੁਰਬਾਣੀ 'ਚ ਦੱਸੀ ਗਈ ਆ ਵੀ ਇੱਕ ਸਿੱਖ ਗੁਰੂ ਦੇ ਰਾਹੀਂ, ਗੁਰੂ ਅਤੇ ਸਿੱਖ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਇਹ ਅਵਸਥਾ ਚਲਿਆ ਜਾ ਸਕਦਾ ਕੋਈ ਵੀ ਸਿੱਖ।
ਜਦੋਂ ਅਸੀਂ ਦੇਖਦੇ ਹਾਂ ਸਤਿਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਬਹੁਤ ਸਾਰੇ ਗੁਰਸਿੱਖ ਸੀ। ਭਾਈ ਲਹਿਣਾ ਜੀ ਵੀ ਇੱਕ ਸਿੱਖ ਦੇ ਰੂਪ 'ਚ ਆਏ ਸੀ। ਉਹ ਕਿਵੇਂ ਇੱਕ ਗੁਰੂ ਅਤੇ ਸਤਿਗੁਰ ਦੀ ਅਵਸਥਾ 'ਚ ਚਲੇ ਗਏ, ਕਿਉਂਕਿ ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਿਆ, ਆਤਮ ਸਮਰਪਣ ਕਰਤਾ, ਤਨ ਮਨ ਧਨ ਸੌਂਪਤਾ। ਅਤੇ ਜਿਹੜਾ ਸਿੱਖ ਗੁਰੂ ਨੂੰ ਤਨ ਮਨ ਧਨ ਸੌਂਪ ਦਿੰਦਾ ਅਤੇ ਗੁਰੂ ਨੂੰ ਆਪਣਾ ਰੂਪ ਦੇ ਦਿੰਦਾ, ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਗ ਬਣਾ ਲਿਆ ਅਤੇ ਉਹਨਾਂ ਦਾ ਨਾਮ ਅੰਗਦ ਰੱਖ ਦਿੱਤਾ। ਇਸ ਕਰਕੇ ਵਡਿਆਈ ਮਿਲੀ, ਉਹ ਵੀ ਸਿੱਖਣ ਲਈ ਆਏ ਸੀ। ਆਪਾਂ ਵੀ ਗੁਰੂ ਕੋਲ ਸਿੱਖਣ ਲਈ ਹੀ ਆਉਂਦੇ ਹਾਂ, ਹੈਗੇ ਆਪਾਂ ਵੀ ਸਿੱਖ। ਹੁਣ ਅਸੀਂ ਦੇਖਣਾ ਵੀ ਅਸੀਂ ਗੁਰਦੁਆਰੇ ਆਉਂਦੇ ਹਾਂ ਜਾਂ ਗੁਰੂ ਕੋਲ ਆਉਂਦੇ ਜਾਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਹੁਣ ਤੱਕ ਕੀ ਸਿੱਖਿਆ ਲਈ ਹੈ? ਸਿੱਖਿਆ ਲੈਣੀ ਹੈ ਜਿਹੜੀ ਉਹ ਮਨ ਨੇ ਲੈਣੀ ਹੈ, ਤਨ ਨੂੰ ਤਾਂ ਸਿੱਖਿਆ ਹੈ ਨਹੀਂ ਗੀ। ਮਨ ਹੀ ਹੈ ਜਿਹੜਾ ਸਿੱਖਿਆ ਨਹੀਂ ਲੈ ਰਿਹਾ। ਇਸ ਕਰਕੇ ਜਿਹੜਾ ਮਨ ਗੁਰੂ ਦੀ ਵਿਚਾਰ ਨਾਲ ਜੁੜ ਜਾਂਦਾ ਉਹ ਗੁਰੂ ਰੂਪ ਹੀ ਹੋ ਜਾਂਦਾ। ਅਤੇ ਗੁਰਬਾਣੀ ਸੱਚੇ ਪਾਤਸ਼ਾਹ ਫਿਰ ਉਹਨਾਂ ਸਿੱਖਾਂ ਦੀ ਵਡਿਆਈ ਦੱਸਦੇ ਨੇ, ਕਹਿੰਦੇ ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮੰਤਰ ਹਰਦੇ ਦੇਵੇ ਨਾਨਕ ਮਿਲੇ ਸਿਪਾਏ। ਕਹਿੰਦੇ ਗੁਰੂ ਅਤੇ ਬਹੁ ਬਹੁ ਆਪੇ ਗੁਰਚੇਲਾ, ਬਹੁ ਬਹੁ ਗੋਬਿੰਦ ਸਿੰਘ ਆਪੇ ਗੁਰਚੇਲਾ ਜਿਹੜਾ ਆਪਾਂ ਕਹਿੰਦੇ ਹਾਂ ਨਾ, ਉਹ ਇਹੀ ਸੀ। ਗੁਰੂ ਨੇ ਆਪਣੇ ਸਿੱਖ ਨੂੰ ਆਪਣਾ ਰੂਪ ਦੇ ਦਿੱਤਾ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਵੀ ਇਹ ਮੇਰਾ ਰੂਪ ਨੇ। ਇੱਥੋਂ ਤੱਕ ਆਪਣੇ ਸਿੱਖ ਨੂੰ ਵਡਿਆਈ ਦੇ ਦਿੰਦਾ ਗੁਰੂ, ਜੇ ਸਿੱਖ ਆਤਮ ਸਮਰਪਣ ਕਰ ਦੇਵੇ, ਆਪਾਂ ਭਾਵ ਖਤਮ ਕਰਕੇ ਗੁਰੂ ਦੀ ਸ਼ਰਨ 'ਚ ਲੈ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਦੇ ਵਿੱਚ ਮੇਰੇ ਵਿੱਚ ਅਤੇ ਪਰਮਾਤਮਾ 'ਚ ਭੋਰਾ ਵੀ ਫਰਕ ਨਹੀਂ ਰਹਿ ਜਾਂਦਾ, ਕਿਉਂਕਿ ਆਪਾਂ ਸਾਰੇ ਉਹਦੇ ਤੋਂ ਪੈਦਾ ਹੋਏ ਹਾਂ। ਜੈ ਤੇ ਉਪਜੀ ਤੈਅ ਮਿਲੀ ਸੱਚੀ ਪ੍ਰੀਤ ਸਮਾਏ, ਜਦੋਂ ਅਸੀਂ ਸਮਾ ਜਾਂਗੇ ਉਹਦੇ ਵਿੱਚ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਕਹਿੰਦੇ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ। ਕਹਿੰਦੇ ਉਹ ਮਨ ਖਾਲਸ ਹੈ ਜਿਹਨੇ ਆਪਣੇ ਅੰਦਰ ਉਹ ਆਤਮ ਜਿਹੜੀ ਸਾਡੇ ਅੰਦਰ ਪਰਮਾਤਮਾ ਦੀ ਜੋਤ ਹੈ ਉਹਨੂੰ ਜਾਣ ਲਿਆ ਅਤੇ ਉਹਦੇ 'ਚੋਂ ਰਸ ਪ੍ਰਾਪਤ ਕਰ ਲਿਆ। ਆਤਮ ਰਸ ਜੇ ਜਾਣਹੀ ਸੋ ਹੈ ਖਾਲਸ, ਉਹ ਖਾਲਸਾ ਹੈ। ਦੇਵ, ਦੇਵ ਦਾ ਮਤਲਬ ਹੁੰਦਾ ਹੈ ਵੱਡਾ, ਗਿਆਨਵਾਨ, ਸਭ ਤੋਂ ਵੱਧ ਗਿਆਨਵਾਨ। ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਰਮੇਸ਼ਰ ਵਿੱਚ, ਮੇਰੇ ਵਿੱਚ ਅਤੇ ਮੇਰੇ ਸਿੱਖ ਵਿੱਚ ਰੰਚਕ ਨਾਹੀਂ ਭੇਵ, ਕਹਿੰਦੇ ਸਾਡੇ 'ਚ ਭੋਰਾ ਫਰਕ ਨਹੀਂ। ਐਸੇ ਸਨ ਉਹ ਪੰਜ ਪਿਆਰੇ ਜਿਨ੍ਹਾਂ ਨੇ ਗੁਰੂ ਨੂੰ ਆਤਮ ਸਮਰਪਣ ਕੀਤਾ, ਉਹਨਾਂ ਦੀ ਚੋਣ ਕੀਤੀ ਗੁਰੂ ਨੇ, ਉਹਨਾਂ ਨੂੰ ਆਪਣਾ ਰੂਪ ਦਿੱਤਾ। ਅਤੇ ਫਿਰ ਕਹਿ ਰਹੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਇਸ ਕਰਕੇ ਇਹ ਉਹਨਾਂ ਸਿੱਖਾਂ ਦੀ ਭਾਈ ਗੁਰਦਾਸ ਜੀ ਵਿਚਾਰ ਕਰ ਰਹੇ ਨੇ, ਪੰਜਵੇਂ ਗੁਰਦੇਵ ਤੋਂ ਬਾਅਦ ਜਿਹੜੇ ਛੇਵੇਂ, ਕਿਉਂਕਿ ਬਹੁਤ ਸਾਰੇ ਸਿੱਖ ਸੀ ਜਿਹੜੇ ਕਿ ਕਈ ਕਈ ਗੁਰੂ ਸਾਹਿਬਾਂ ਦੇ ਵੇਲੇ ਨਾਲ ਰਹੇ। ਇਸ ਕਰਕੇ ਅੱਜ ਦੇ ਸ਼ਬਦ ਦੇ ਵਿੱਚ, ਅੱਜ ਦੀ ਪੌੜੀ ਦੇ ਵਿੱਚ ਉਹਨਾਂ ਗੁਰਸਿੱਖਾਂ ਦੇ ਬਾਰੇ ਕੀ ਦੱਸ ਰਹੇ ਨੇ, ਆਓ ਸੁਰਤੀਆਂ ਨੂੰ ਇਕਾਗਰ ਕਰੀਏ, ਸਾਡਾ ਮਨ ਇੱਧਰ ਉੱਧਰ ਨਾ ਜਾਵੇ। ਸਾਰੇ ਜਣੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹੰਡੇ ਮਾਇਆ ਲੰਬ ਹੈ, ਸਾਧ ਸੰਗਤ ਗਾਵੈ ਗੁਰਬਾਣੀ। ਮਹਾਰਾਜ ਕਹਿੰਦੇ ਸੁਹੰਡੇ ਪਿੰਡ ਵਿੱਚ ਲੰਬ ਜਾਤ ਦਾ ਭਾਈ ਮਾਇਆ ਜੀ, ਜੋ ਸਾਧ ਸੰਗਤ ਵਿੱਚ ਆ ਕੇ ਗੁਰੂ ਦਾ ਗਾਇਨ ਕਰਦਾ, ਗੁਰੂ ਦੀ ਬਾਣੀ ਗਾਇਨ ਕਰਨੀ, ਗਾਵੈ ਗੁਰਬਾਣੀ, ਗਾਉਣਾ ਹੁੰਦਾ ਉਸਤਤ ਕਰਨੀ, ਉਸ ਵਾਹਿਗੁਰੂ ਦੀ ਉਸਤਤ ਕਰਨੀ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਗਾਉਂਦੇ ਨੇ, ਗਾਉਂਦੇ ਗਾਉਂਦੇ ਉਹਦਾ ਰੂਪ ਹੋ ਜਾਂਦੇ ਨੇ, ਗਾਵੈ ਗੁਰਬਾਣੀ,
ਮਹਾਰਾਜ ਕਹਿੰਦੇ ਜਿਹੜੇ ਗੁਰਬਾਣੀ ਨੂੰ ਗਾਉਂਦੇ ਨੇ ਉਹ ਗੁਰਬਾਣੀ ਰੂਪੀ ਹੋ ਜਾਂਦੇ ਨੇ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਕਹਿੰਦੇ ਜਿਹੜੀ ਇਹ ਗੁਰਬਾਣੀ ਹੈ ਇਹ ਸੱਤ ਸਰੂਪ ਆ। ਸੱਤ ਦਾ ਭਾਵ ਹੁੰਦਾ ਨਿਰੰਕਾਰ, ਨਿਰੰਕਾਰ ਦੇ ਵਿੱਚੋਂ ਇਹ ਬਾਣੀ ਪ੍ਰਗਟ ਹੋਈ ਆ, ਜਿਹਨੂੰ ਅਸੀਂ ਕਹਿ ਦਿੰਦੇ ਧੁਰ ਕੀ ਬਾਣੀ ਆਈ। ਧੁਰ ਕਹਿੰਦੇ ਨੇ ਜਿੱਥੋਂ ਮੁੱਢ ਸਾਰੇ ਸੰਸਾਰ ਦਾ, ਇੱਕ ਨਿਰੰਕਾਰ 'ਚੋਂ ਬਾਣੀ ਪ੍ਰਗਟ ਹੋਈ ਹੈ ਗੁਰੂ ਦੇ ਰਾਹੀਂ, ਗੁਰੂਆਂ ਦੇ ਰਾਹੀਂ ਉਹਨਾਂ ਨੇ ਬੁਲਾਇਆ ਇਹਨਾਂ ਤੋਂ, ਆਪ ਨਿਰੰਕਾਰ ਨੇ ਉਹ ਲਿਖਾਈ ਹੈ, ਜਿਹਨੂੰ ਸਾਡੇ ਲਈ ਸਮਝਾ ਰਹੇ ਨੇ ਵੀ ਇਹ ਬਾਣੀ ਨੂੰ ਕੋਈ ਗੀਤ ਕਵਿਤ ਨਾ ਸਮਝ ਲਿਓ। ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ। ਹੇ ਗੁਰਸਿੱਖੋ ਮੇਰੇ ਪਿਆਰਿਓ, ਇਹਨੂੰ ਸੱਤ ਕਰਕੇ ਜਾਣੋ। ਹਰ ਕਰਤਾ ਆਪ ਮੋਹ ਕਢਾਏ, ਇਹ ਕਰਤੇ ਨੇ ਆਪ ਉਹਨਾਂ ਦੇ ਮੁੱਖ ਤੋਂ ਬੁਲਾਇਆ। ਇਸ ਕਰਕੇ ਉਹ ਕਹਿ ਰਹੇ ਨੇ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਸਾਧ ਸੰਗਤ ਗਾਵੈ ਗੁਰਬਾਣੀ। ਹੁਣ ਸੱਤ ਸੰਗਤ ਜਾ ਕੇ ਗਾਉਣਾ, ਨਾਲ ਸੁਣਨਾ, ਵਿਚਾਰਨਾ। ਬਾਣੀ ਨੂੰ ਗਾਉਣ ਦਾ ਭਾਵ ਹੁੰਦਾ ਬਾਣੀ ਦੀ ਵਿਚਾਰ ਕਰਨੀ। ਵਿਚਾਰ ਦੇ ਵਿੱਚ ਕੀ ਆਊਗਾ? ਉਸਤਤ ਕਿਹਦੀ? ਨਿਰੰਕਾਰ ਦੀ। ਭਾਵੇਂ ਗੁਰਸਿੱਖਾਂ ਦਾ ਨਾਂ ਲਿਆ ਗਿਆ ਇੱਥੇ, ਪਰ ਮਹੱਤਤਾ ਕਿਹਨੂੰ ਦਿੱਤੀ ਗਈ ਹੈ? ਸ਼ਬਦ ਨੂੰ। ਸ਼ਬਦ ਕਰਕੇ ਹੀ ਸਿੱਖ ਹੈ। ਜਿਹਨੂੰ ਸ਼ਬਦ ਦਾ ਗਿਆਨ ਨਹੀਂ ਉਹਨੂੰ ਕੀ ਕਹਾਂਗੇ ਆਪਾਂ? ਜਿਹਨੇ ਸਿੱਖਿਆ ਹੀ ਨਹੀਂ ਕਿਵੇਂ ਕਹਿ ਦਾਂਗੇ ਸਿੱਖ ਹੈ? ਸਿੱਖ ਦਾ ਮਤਲਬ ਹੁੰਦਾ ਸਿੱਖਿਆਰਥੀ। ਜਿਵੇਂ ਸਿੱਖ ਸਿੱਖਿਆਰਥੀ, ਜਿਵੇਂ ਆਪਾਂ ਸੰਸਾਰ ਦੇ ਵਿੱਚ ਆਪਾਂ ਸਕੂਲਾਂ 'ਚ ਜਾਂਦੇ ਹਾਂ, ਸਿੱਖਿਆ ਲੈਂਦੇ ਹਾਂ ਸੰਸਾਰ ਦੀ, ਤਾਂ ਉੱਥੇ ਆਪਾਂ ਸਿੱਖਿਆਰਥੀ ਹੁੰਦੇ ਹਾਂ। ਜੋ ਟੀਚਰ ਪੜ੍ਹਾਉਂਦਾ ਜੇ ਆਪਾਂ ਨਾ ਸੁਣੀਏ, ਨਾ ਉਹਨੂੰ ਦਿਲ ਦਿਮਾਗ 'ਚ ਬਿਠਾਈਏ, ਜਦੋਂ ਪੇਪਰ ਪੈਂਦਾ ਆਪਾਂ

ਗੁਰਬਾਣੀ। ਸਤ ਸੰਗਤ ਦੇ ਵਿੱਚ ਗੁਰੂ ਦੀ ਮਹਿਮਾ ਹੁੰਦੀ ਆ, ਸਤ ਸੰਗਤ ਦੇ ਵਿੱਚ ਨਾਮ ਦੀ ਮਹਿਮਾ ਹੁੰਦੀ ਆ, ਸੱਚ ਦੀ ਮਹਿਮਾ ਹੁੰਦੀ ਆ, ਕਿਸੇ ਸਰੀਰ ਦੀ ਮਹਿਮਾ ਨਹੀਂ ਹੁੰਦੀ। ਇਸ ਕਰਕੇ ਸਤ ਸੰਗਤ ਕਿਹਾ ਗਿਆ, ਸਾਧ ਸੰਗਤ ਵੀ ਕਿਹਾ ਗਿਆ, ਸਾਧੂ ਗੁਰੂ ਨੂੰ ਵੀ ਕਿਹਾ ਗਿਆ, ਸਾਧੂ ਮਨ ਨੂੰ ਵੀ ਕਿਹਾ ਗਿਆ। ਜਦੋਂ ਮਨ ਸਾਧਿਆ ਜਾਂਦਾ, ਉਸ ਨਿਰੰਕਾਰ ਨਾਲ ਜੁੜ ਜਾਂਦਾ, ਇਹ ਮਨ ਸਾਧੂ ਬਣ ਜਾਂਦਾ, ਉਹਦਾ ਜਿਹੜਾ ਸੰਗ ਕਰਦਾ ਉਹ ਵੀ ਸਾਧੂ ਬਣ ਜਾਂਦਾ। ਸਾਧ ਸੰਗਤ ਗਾਵੈ ਗੁਰਬਾਣੀ, ਸਤ ਸੰਗਤ 'ਚ ਆਪਾਂ ਗੁਰਬਾਣੀ ਨੂੰ ਗਾਉਣ ਆਏ ਹਾਂ, ਸਾਰੇ ਰਲ ਮਿਲ ਕੇ ਉਸਤਤ ਕਰਨ ਆਏ ਹਾਂ। ਇੱਥੇ ਇਕੱਠੇ ਬੈਠ ਕੇ ਆਪਾਂ ਉਸਤਤ ਕਰਨੀ ਹੁੰਦੀ ਹੈ। ਜਿਵੇਂ ਇਹ ਕਹਿੰਦੇ ਭਾਈ ਸੁਹੰਡੇ ਜੀ ਨੇ ਕੀ, ਸੁਹੰਡੇ ਪਿੰਡ ਦੇ ਭਾਈ ਮਾਹੀਆ ਜੀ ਨੇ ਕੀਤੀ, ਉਹਨੇ ਉਸਤਤ ਕੀਤੀ, ਗੁਰਬਾਣੀ ਗਾਈ, ਉਹਨੇ ਆ ਕੇ ਗੁਰੂ ਦੀ ਸੰਗਤ 'ਚ ਕਹਿਣ ਤੋਂ ਭਾਵ ਉਹ ਆਇਆ ਅਤੇ ਉਹ ਆਪਣਾ ਜੀਵਨ ਸਫਲ ਕਰ ਗਿਆ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਦੱਸਦੇ ਨੇ, ਚੂਹੜ ਚੌ ਚੜਨ ਲਖਨਊ, ਗੁਰਮੁਖ ਅਣਦਿਨ ਨਾਮ ਬਖਾਣੀ। ਕਹਿੰਦੇ ਲਖਨਊ ਸ਼ਹਿਰ ਦੇ ਵਿੱਚ ਭਾਈ ਚੂਹੜ ਜੀ ਗੁਰਮੁਖ ਹੋਏ ਨੇ। ਕਹਿੰਦੇ ਉਹ ਗੁਰਮੁਖਾਂ ਨੇ ਅਣਦਿਨ ਨਾਮ ਬਖਾਣੀ, ਅਣਦਿਨ ਦਾ ਦਿਨ ਰਾਤ ਅੱਠੇ ਪਹਿਰ, ਉਹਨੂੰ ਕਹਿੰਦੇ ਵਿਸਰਦਾ ਨਹੀਂ ਸੀ ਪਰਮਾਤਮਾ। ਇਹ ਗੁਰਮੁਖ ਜਿਹੜਾ ਸੀਗਾ ਲਖਨਊ ਦੇ ਵਿੱਚ ਚੂਹੜ ਜੀ, ਭਾਈ ਚੂਹੜ ਜੀ ਅੱਠੇ ਪਹਿਰ ਅਣਦਿਨ ਨਾਮ ਬਖਾਣੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਨੇ ਗੁਰਬਾਣੀ ਗਾ ਕੇ ਇਹਨਾਂ ਗੁਰਮੁਖਾਂ ਨੇ ਅਣਦਿਨ ਹਿਰਦੇ 'ਚ ਵਸਾ ਲਿਆ, ਉਸ ਨੂੰ ਨਿਰੰਕਾਰ ਨੂੰ ਹਿਰਦੇ 'ਚ ਵਸਾ ਲੈਣਾ ਅਣਦਿਨ ਕਹਿੰਦੇ ਇਹਨੂੰ। ਇਸ ਕਰਕੇ ਮਹਾਰਾਜ ਕਹਿੰਦੇ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ। ਕਰਮ ਕਹਿੰਦੇ ਨਦਰ ਨੂੰ, ਇੱਕ ਸੰਸਾਰੀ ਤੌਰ 'ਤੇ ਅਸੀਂ ਕਰਮ ਕਹਿ ਦਿੰਦੇ ਹਾਂ, ਪਰ ਇੱਥੇ ਜਿਹੜਾ ਕਰਮ ਸ਼ਬਦ ਆਉਂਦਾ ਇਹ ਕਰਮ ਦਾ ਹੁੰਦਾ ਨਦਰ। ਜਦੋਂ ਅਸੀਂ ਗੁਰੂ ਦੀ ਸੰਗਤ 'ਚ ਆ ਕੇ ਬੈਠਦੇ ਹਾਂ, ਇੱਥੇ ਸਾਡੇ 'ਤੇ ਨਦਰ ਪੈਂਦੀ ਹੈ ਗੁਰੂ ਦੀ, ਸਤਿਗੁਰੂ ਦੀ ਅਤੇ ਨਿਰੰਕਾਰ ਦੀ। ਕਿਉਂਕਿ ਸੰਗਤ ਦੇ ਵਿੱਚ ਹਰੀ ਵੱਸਦਾ, ਹਰੀ ਤਾਂ ਹਰ ਜਗ੍ਹਾ 'ਤੇ ਵੱਸਦਾ, ਸੰਗਤ ਦੇ ਵਿੱਚ ਉਹ ਨਦਰ ਕਰਦਾ, ਸਾਡੇ ਮਨ 'ਤੇ ਨਦਰ ਪਾਉਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ, ਉਹਦੀ ਨਦਰ ਪੈਂਦੀ ਹੈ, ਫਿਰ ਇਹ ਗੁਰਬਾਣੀ ਸੁਣਦੇ ਆ ਸਾਡੇ ਹਿਰਦੇ 'ਚ ਵਸੀ ਜਾਂਦੀ ਹੈ। ਕਰਮ ਨਦਰੀ ਕਰਮ ਲੰਘਾਵੇ ਪਾਰ, ਫਿਰ ਅਸੀਂ ਪਾਰ ਹੋ ਜਾਂਦੇ ਹਾਂ ਸੰਸਾਰ ਸਾਗਰ ਤੋਂ। ਕਰਮ ਦਾ ਭਾਵ ਹੁੰਦਾ ਗੁਰੂ ਦੀ ਨਦਰ, ਪਰਮੇਸ਼ਰ ਦੀ ਨਦਰ। ਇੱਥੋਂ ਤੱਕ ਵੀ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਹਿਤਾ ਕੋਈ ਜੀਵ ਆ ਕੇ ਗੁਰੂ ਨਾਲ ਜੁੜ ਜਾਵੇ, ਉਹ ਸੰਸਾਰ ਨੂੰ ਭੁੱਲ ਜਾਵੇ, ਕਹਿੰਦੇ ਉਹਨੂੰ ਮੁਕਤ ਕਰ ਦਿੰਦਾ। ਸਤਸੰਗਤ ਦੀ ਐਡੀ ਵੱਡੀ ਮਹਾਨਤਾ ਹੈ ਜਿਹੜੀ ਕਿ ਸਾਨੂੰ ਬਹੁਤ ਜੀਵਾਂ ਨੂੰ ਪਤਾ ਨਹੀਂ, ਅਸੀਂ ਭੁੱਲਦੇ ਜਾ ਰਹੇ ਹਾਂ ਦਿਨੋ ਦਿਨ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਮੁਕਤ ਪਿਆ ਮਿਲ ਸਾਧ ਸੰਗਤ ਕਰ। ਜਿਹੜਾ ਜੀਵ ਸਤ ਸੰਗਤ ਕਰਦਾ ਨਾ, ਰੋਜ਼ ਗੁਰੂ ਦੀ ਸੰਗਤ ਕਰਦਾ, ਕਹਿੰਦੇ ਉਹ ਮੁਕਤ ਹੋ ਜਾਂਦਾ। ਮੁਕਤ ਪਿਆ ਮਿਲ ਸਾਧ ਸੰਗਤ ਕਰ, ਤਿਸ ਕੇ ਅਵਗਣ ਸਭ ਪਰ ਹਰਿਆ। ਪਰਮਾਤਮਾ ਐਸਾ ਦਿਆਲੂ ਆ, ਉਹ ਆਪਣੇ ਔਗਣ ਨਹੀਂ ਦੇਖਦਾ, ਜਿਵੇਂ ਆਪਾਂ ਆਪਣੇ ਬੱਚਿਆਂ ਦੇ ਔਗਣ ਨਹੀਂ ਦੇਖਦੇ। ਤਿਸ ਕੇ ਅਵਗਣ ਸਭ ਪਰ ਹਰਿਆ, ਤਿੰਨ ਕੋ ਦੇਖ ਭਏ ਹੈ ਕਿਰਪਾਲਾ, ਤਿੰਨ ਭਵ ਸਾਗਰ ਤਰਿਆ। ਕਹਿੰਦੇ ਉਹ ਕਿਰਪਾਲੂ ਦਿਆਲੂ ਖੁਸ਼ ਹੋ ਜਾਂਦਾ ਵੀ ਮੇਰਾ ਬੱਚਾ ਸੰਸਾਰ ਨੂੰ ਛੱਡ ਕੇ ਮੇਰੇ ਕੋਲ ਆ ਕੇ ਬੈਠਾ, ਮੇਰੀ ਗੋਦੀ 'ਚ ਆ ਕੇ ਬੈਠਾ। ਤਿੰਨ ਕੋ ਦੇਖ ਭਏ ਹੈ ਕਿਰਪਾਲਾ, ਉਹ ਕਿਰਪਾਲੂ ਆ, ਦਿਆਲੂ ਆ ਪਰਮੇਸ਼ਰ। ਉਹ ਕ੍ਰੋਧਵਾਨ ਨਹੀਂ ਹੁੰਦਾ ਸਾਡੇ ਵਾਂਗੂ, ਹਮੇਸ਼ਾ ਹੀ ਦਿਆਲੂ, ਹਰ ਇੱਕ ਬੱਚੇ 'ਤੇ ਦਿਆਲੂ ਆ ਜਿਹੜਾ ਸਤਸੰਗਤ 'ਚ ਆ ਕੇ ਬੈਠ ਜਾਂਦਾ। ਮਹਾਰਾਜ ਕਹਿੰਦੇ ਉਹਨਾਂ ਨੂੰ ਮੁਕਤ ਕਰ ਦਿੰਦਾ। ਕਿਉਂਕਿ ਕਿਉਂ ਮੁਕਤ ਕਰਦਾ? ਕਿਉਂਕਿ ਉਹ ਪਰਮੇਸ਼ਰ ਨੂੰ ਧਿਆਉਣ ਲੱਗ ਗਏ, ਉਹਦੀ ਉਸਤਤ ਕਰਨ ਲੱਗ ਗਏ। ਇਸ ਕਰਕੇ ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਆ ਕੇ ਜਿਹੜੇ ਗਾਉਂਦੇ ਨੇ ਸੁਣਦੇ ਨੇ ਉਹ ਸਾਰੇ ਹੀ ਧਰ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਭਾਈ ਚੂਹੜ ਜੀ ਗੁਰਮੁਖ, ਇਹ ਗੁਰਮੁਖ ਅਵਸਥਾ ਚਲੇ ਗਏ। ਅਣਦਿਨ ਨਾਮ ਵਿਖਾਣੀ, ਇਹਨਾਂ ਨੂੰ ਨਾਮ ਦੇ ਵਿੱਚ ਸਮਾ ਗਏ ਅਤੇ ਨਾਮ ਦਾ ਭੇਤ ਆ ਗਿਆ ਅਤੇ ਅਣਦਿਨ ਨਾਮ ਦੀ ਵਡਿਆਈ ਕਰਦੇ ਆ, ਫਿਰ ਗੁਰਮੁਖ ਨਾਮ ਦੀ ਮਹਿਮਾ ਕਰਦੇ ਨੇ। ਜਿਹੜੀ ਗੁਰਬਾਣੀ ਹੈ ਨਾ, ਤੁਸੀਂ ਪੜ੍ਹੋਗੇ ਜਦੋਂ ਕਿਤੇ ਵਿਚਾਰੋਗੇ ਸਮਝੋਗੇ, ਉਦੋਂ ਪਤਾ ਲੱਗੂ 1430 ਅੰਗਾਂ ਦੇ ਵਿੱਚ ਨਾਮ ਦੀ ਮਹਿਮਾ ਅਤੇ ਸੱਚ ਦੀ ਮਹਿਮਾ। ਨਾਮ ਕਹਿੰਦੇ ਨੇ ਸ਼ਬਦ ਨੂੰ, ਉਸ ਨਿਰੰਕਾਰ ਦੇ ਮੁੱਖ 'ਚੋਂ ਨਿਕਲੀ ਬਾਣੀ ਨੂੰ, ਅਤੇ ਉਸ ਨਿਰੰਕਾਰ ਦੀ ਮਹਿਮਾ। ਜਿਹੜੇ ਗੁਰਮੁਖ ਨਾਮ ਦੇ ਵਿੱਚ ਸਮਾ ਜਾਂਦੇ ਨੇ ਉਹ ਸਨਮੁੱਖ ਹੋ ਜਾਂਦੇ ਨੇ। ਜਿਹੜਾ ਸਨਮੁੱਖ ਹੋ ਜਾਂਦਾ ਉਹ ਅਣਦਿਨ ਫਿਰ ਨਾਮ ਦੀ ਮਹਿਮਾ ਕਰਦਾ, ਗੁਰੂ ਦੇ ਬਾਣੀ ਦੁਆਰਾ ਵਿਚਾਰ ਕਰਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਸ ਕਰਕੇ ਪਰਮਾਤਮਾ ਦੀ ਕਿਰਪਾ ਹੋਈ।

0: ਕਹਿੰਦੇ ਭਾਈ ਚੂਹੜ ਜੀ ਤੇ ਗੁਰਮੁਖ ਅਣਦਨ ਨਾਮ ਬਖਾਣੀ। ਇਹ ਗੁਰਮੁਖ ਅਵਸਥਾ ਚ ਲਿਆ ਗਿਆ। ਗੁਰਮੁਖ ਕਿਹਨੂੰ ਕਹਿੰਦੇ ਨੇ? ਜਿਹੜੇ ਮੁੱਖ ਦੇ ਵਿੱਚ ਹਰ ਵੇਲੇ ਉਸ ਪਰਮੇਸ਼ਰ ਦੀ ਉਸਤਤ ਹੋਣ ਲੱਗ ਜਾਵੇ, ਜਿਹੜੇ ਮੁੱਖ ਦੁਆਰਾ ਨਾਮ ਜਪਿਆ ਜਾਂਦਾ ਹੋਵੇ ਅਣਦਿਨ ਹਰ ਵੇਲੇ, ਜਿਹਨਾਂ ਨੂੰ ਭੁੱਲਦਾ ਨਹੀਂ, ਜਿਹਨਾਂ ਨੂੰ ਦੇਖ ਕੇ ਸਾਨੂੰ ਵੀ ਚੇਤਾ ਆ ਜਾਂਦਾ ਕਈ ਵਾਰ। ਮਹਾਰਾਜ ਕਹਿੰਦੇ ਜਿਹਨਾਂ ਦਸੰਦੜਿਆਂ ਦੁਰਮਤ ਬੰਝੇ ਮਿੱਤਰ ਅਸਾਡੜੇ ਸਹੀ, ਹੋਂ ਢੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕਈ, ਐਸੇ ਵਿਰਲੇ ਗੁਰਮੁਖ ਸੀ ਇਹ। ਕਹਿੰਦੇ ਇਹ ਗੁਰਮੁਖ ਕਹਿੰਦੇ ਅਣਦਨ ਨਾਮ ਵਿਖਾਣੀ, ਇਹਨਾਂ ਨੇ ਫਿਰ ਅਣਦਨ ਜਾਗਣਾ। ਅਣਦਨ ਦਾ ਮਤਲਬ ਹੁੰਦਾ ਮਨ ਦਾ ਜਾਗਣਾ, ਇੱਕ ਹੁੰਦਾ ਸਰੀਰਕ ਤੌਰ 'ਤੇ ਜਾਗਣਾ, ਇੱਕ ਹੁੰਦਾ ਮਨ ਤੌਰ 'ਤੇ ਜਾਗਣਾ। ਇਹਨਾਂ ਦੇ ਮਨ ਜਿਹੜੇ ਸੀ ਉਸ ਬ੍ਰਹਮ ਦੇ ਸਨਮੁੱਖ ਹੋ ਗਏ, ਪਰਮਾਤਮਾ ਦੇ ਸਨਮੁੱਖ ਹੋ ਗਏ, ਨਾਮ 'ਚ ਸਮਾ ਗਏ। ਇਹ ਦੁੱਖ ਜਨਮ ਮਰਨ ਦਾ ਕੱਟਿਆ ਜਾਂਦਾ ਜਿਹੜਾ ਨਾਮ 'ਚ ਸਮਾ ਜਾਂਦਾ, ਜਿਹਨੂੰ ਇੱਥੇ ਦੱਸ ਰਹੇ ਨੇ ਗੁਰਮੁਖ। ਗੁਰਮੁਖ ਦੀ ਨਿਸ਼ਾਨੀ ਕੀ ਆ? ਮਹਾਰਾਜ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ, ਗੁਰਮੁਖਾਂ ਨੂੰ ਹਰ ਜਨ ਵੀ ਕਿਹਾ ਗਿਆ ਗੁਰਬਾਣੀ 'ਚ। ਹਰ ਜਨ ਦਾ ਭਾਵ ਹੁੰਦਾ ਹਰੀ ਦੇ ਸਨਮੁੱਖ ਹੋ ਗਏ, ਜਿਹੜੇ ਉਹਨਾਂ ਨੂੰ ਜਨ ਕਹਿੰਦੇ ਨੇ ਗੁਰਬਾਣੀ 'ਚ। ਮਹਾਰਾਜ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ, ਗੁਰਮੁਖ ਅਣਦਨ ਨਾਮ ਵਿਖਾਣੀ। ਨਾਮ ਦੀ ਮਹਿਮਾ ਕੀ ਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਨਾਮ 'ਚ ਸਮਾ ਗਏ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਜਿਹੜਾ ਦੁੱਖ ਹੈ ਨਾ ਸਾਡਾ ਜਨਮ ਮਰਨ ਦਾ, ਇਹ ਖੰਡਨ ਹੋ ਜਾਂਦਾ। ਫਿਰ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਉਹਨਾਂ ਨੇ ਅਵਿਨਾਸ਼ੀ ਨੂੰ ਨਿਰੰਕਾਰ ਨੂੰ ਜਾਣ ਲਿਆ, ਪਾ ਲਿਆ। ਬਹੁ ਸੋਭ ਖੰਡ ਬ੍ਰਹਿਮੰਡਾ ਹੋਏ, ਉਹਨਾਂ ਦੀ ਖੰਡਾਂ ਬ੍ਰਹਿਮੰਡਾਂ 'ਚ ਸੋਭਾ ਹੁੰਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ, ਇਸ ਗੁਰਮੁਖ ਦੀ ਵਡਿਆਈ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਅਣਦਨ ਨਾਮ ਵਿਖਾਣੀ। ਇਹ ਕਹਿੰਦੇ ਜਾਗਤ ਅਵਸਥਾ 'ਚ ਆ ਗਏ। ਹੁਣ ਸੁੱਤਾ ਕੌਣ ਆ, ਜਾਗਦਾ ਕੌਣ ਆ? ਗੁਰਬਾਣੀ ਅਨੁਸਾਰ ਇੱਕ ਤਾਂ ਆਪਾਂ ਸਰੀਰਕ ਤੌਰ 'ਤੇ ਜਾਗ ਪੈਂਦੇ ਹਾਂ। ਮਹਾਰਾਜ ਕਹਿੰਦੇ ਜਿਹੜੇ ਤਾਂ ਨਿਰੰਕਾਰ ਨੂੰ ਦੇਖਦੇ ਨੇ, ਸ਼ਬਦ ਨੂੰ ਸੁਣਦੇ ਨੇ, ਹਰ ਵੇਲੇ ਉਹਦੀ ਵਡਿਆਈ ਕਰਦੇ ਨੇ, ਉਹ ਜਾਗਦੀਆਂ ਸੁਰਤੀਆਂ ਮਨ। ਜਿਹਨਾਂ ਨੂੰ ਉਹਦਾ ਭੇਤ ਹੀ ਨਹੀਂ ਵਾਹਿਗੁਰੂ ਜੀ ਦਾ, ਜਿਹਦੇ ਜਾਣਦੇ ਹੀ ਨਹੀਂ ਪਰਮਾਤਮਾ ਨੂੰ, ਜਿਹੜਾ ਸਭ ਤੋਂ ਨੇੜੇ ਹੈ, ਉਹ ਸੁੱਤੇ ਪਏ ਨੇ। ਕਿਉਂਕਿ ਉਹਨਾਂ ਮਾਇਆ ਦੇ ਵਿੱਚ ਧਿਆਨ ਆ ਉਹਨਾਂ ਦਾ। ਗੁਰਬਾਣੀ 'ਚ ਦੱਸਦੇ ਨੇ ਵੀ ਕਿੰਨੇ ਕੁ ਸੁੱਤੇ ਆ, ਕਹਿੰਦੇ ਕੋਈ ਵਿਰਲੇ ਜਾਗਦੇ ਨੇ, ਸੁੱਤੇ ਬਹੁਤ ਆ, ਗਿਣਤੀ ਓ ਕੋਈ ਨਹੀਂ ਕਿੰਨੇ ਕੁ ਸੁੱਤੇ ਆ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ, ਕਹਿੰਦੇ ਸੁੱਤੜੇ ਅਸੰਖ, ਜਿੱਥੇ ਗਿਣਤੀ ਮੁੱਕ ਜਾਂਦੀ ਹੈ, ਮਾਇਆ ਝੂਠੀ ਕਾਰਨ ਹੈ। ਹੁਣ ਕਈ ਵਾਰ ਮਾਇਆ ਦੇ, ਕਿਉਂਕਿ ਇੱਕ ਗੱਲ ਖੋਲ੍ਹਣੀ ਪੈਂਦੀ ਹੈ, ਹੁਣ ਮਾਇਆ ਦਾ ਨਹੀਂ ਬਹੁਤੇ ਜੀਵਾਂ ਨੂੰ ਪਤਾ ਮਾਇਆ ਕੀ ਆ। ਆਹ ਪੈਸੇ ਨੂੰ ਮਾਇਆ ਸਮਝੀ ਜਾਂਦੇ ਹਾਂ ਅਸੀਂ ਇਕੱਲੇ ਨੂੰ। ਮਾਇਆ ਜੋ ਇੱਕ ਬ੍ਰਹਮ ਹੈ ਪਰਮਾਤਮਾ, ਇੱਕ ਉਹਦੇ ਮੁੱਖ 'ਚੋਂ ਨਿਕਲਿਆ ਸ਼ਬਦ ਸੱਤ ਨਾਮ, ਜਿਹਨੂੰ ਕਹਿ ਦਿੱਤਾ ਗੁਰਬਾਣੀ 'ਚ ਰਾਮ ਨਾਮ ਕਹਿ ਦਿੱਤਾ, ਉਹ ਤੋਂ ਬਿਨਾਂ ਜੋ ਕੁਛ ਵੀ ਹੈ ਦੁਨੀਆਂ 'ਚ ਸਭ ਮਾਇਆ ਹੈ। ਜੇ ਸਾਨੂੰ ਨਾਮ ਦੇ ਨਾਲ ਸੁਰਤੀ ਜੁੜ ਜਾਂਦੀ ਹੈ, ਫਿਰ ਅਸੀਂ ਮਾਇਆ ਦੇ ਵਿੱਚ ਰਹਿੰਦੇ ਹੋਏ ਪਾ ਲੈਂਦੇ ਹਾਂ। ਜੇ ਸਾਨੂੰ ਨਾਮ ਦਾ ਭੇਤ ਨਹੀਂ, ਸੱਚ ਦਾ ਭੇਤ ਨਹੀਂ, ਫਿਰ ਅਸੀਂ ਮਾਇਆ 'ਚ ਹਾਂ। ਇਹ ਮਾਇਆ ਦੀ ਡਿਊਟੀ ਆ, ਸਾਡਾ ਧਿਆਨ ਬਦਲਦੀ ਆ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਜਾਗਦੇ ਨੇ ਗੁਰਮੁਖ, ਉਹ ਮਾਇਆ ਤੋਂ ਉੱਪਰ ਉੱਠ ਜਾਂਦੇ ਨੇ। ਉਹ ਮਾਇਆ ਦੇ ਵਿੱਚ ਰਹਿੰਦਿਆਂ ਹੀ ਅਣਦਿਨ ਜਾਗਣਾ ਹੁੰਦਾ, ਮਨ ਨੇ ਜਾਗਣਾ ਹੁੰਦਾ, ਜਿਹਨੂੰ ਕਹਿੰਦੇ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਜਦੋਂ ਸਾਡਾ ਮਨ ਜਾਗੂਗਾ, ਉਦੋਂ ਸ਼ਬਦ ਨੂੰ ਸੁਣੂਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੱਥੇ ਜਾ ਕੇ ਜਾਗਦਾ? ਅਣਦਿਨ ਨਾਮ ਵਿਖਾਣੀ। ਕਦੋਂ ਇਹ ਅਵਸਥਾ ਬਣਦੀ ਹੈ? ਮਹਾਰਾਜ ਕਹਿੰਦੇ ਸਹਿਜੇ ਜਾਗੇ ਸਹਿਜੇ ਸੋਵੈ। ਕਹਿੰਦੇ ਸਹਿਜ ਘਰ ਦੇ ਵਿੱਚ ਸਾਡਾ ਮਨ ਜਾਗਦਾ, ਨੌ ਦਰਾਂ 'ਚ ਨਹੀਂ ਜਾਗਣਾ। ਅਸੀਂ ਸਵੇਰੇ ਜਿਉਂ ਉੱਠਦੇ ਹਾਂ ਨਾ, ਇਹ ਨੌ ਦਰਾਂ 'ਚ ਹੀ ਰਹਿੰਦੇ ਹਾਂ। ਇਹ ਮਾਇਆ ਦਾ ਘਰ ਹੈ, ਨੌ ਦਰਾਂ ਦੇ ਵਿੱਚ ਮਾਇਆ ਹੀ ਦਿਸੂਗੀ। ਇਸ ਕਰਕੇ ਸਹਿਜੇ ਜਾਗਿਆ। ਸਹਿਜ ਕਹਿੰਦੇ ਨੇ ਚੌਥੇ ਪਦ ਨੂੰ, ਤ੍ਰੈ ਗੁਣਾਂ ਤੋਂ ਉੱਪਰ ਜਦੋਂ ਸੁਰਤੀ ਸਿਮਰਨ ਕਰਦੀ ਕਰਦੀ ਕਰਦੀ ਇਹ ਨੌ ਦਰਾਂ ਨੂੰ ਬੰਦ ਕਰ ਲੈਂਦੇ ਹਾਂ, ਅਸੀਂ ਸਹਿਜ ਘਰ ਚਲੇ ਜਾਂਦੇ ਹਾਂ। ਸਹਿਜੇ ਜਾਗਿਆ, ਫਿਰ ਉੱਥੇ ਮਨ ਜਾਗਦਾ ਹੈ, ਉੱਥੇ ਸਾਨੂੰ ਜਗਾਉਂਦਾ ਹੈ। ਕੌਣ ਜਗਾਉਂਦਾ? ਉੱਥੇ ਮਾਲਕ ਹੈ। ਜਿਵੇਂ ਨਾ ਆਪਣਾ ਬੱਚਾ ਸਕੂਲ ਨੂੰ ਤੋਰਨਾ ਹੁੰਦਾ ਸਵੇਰੇ, ਉਹ ਆਪਣੇ ਆਪ ਤਾਂ ਉੱਠਦਾ ਨਹੀਂ, ਉਹਨੂੰ ਪਤਾ ਹੀ ਨਹੀਂ ਗਾ, ਉਹਨੂੰ ਮਾਤਾ ਪਿਤਾ ਠਾਉਂਦੇ ਨੇ ਪਿਆਰ ਦੇ ਨਾਲ। ਇੱਥੇ ਪਿਆਰ ਨਾਲ ਠਾਉਂਦੇ, ਇੰਡੀਆ 'ਚ ਤਾਂ ਦੂਜੇ ਲੋਕ ਠਾਉਂਦੇ ਆ। ਇਸ ਕਰਕੇ ਮਾਤਾ ਪਿਤਾ ਬੱਚੇ ਨੂੰ ਸਕੂਲੇ ਭੇਜਣਾ, ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਉਹਦਾ ਨੀਂਦ ਨਾਲ ਪਿਆਰ ਆ। ਮਾਤਾ ਪਿਤਾ ਪਿਆਰ ਨਾਲ ਠਾਉਂਦੇ ਨੇ ਉਹਨੂੰ ਵੀ ਤੈਨੂੰ ਸਕੂਲ ਭੇਜਣਾ, ਕਿਉਂਕਿ ਵਿੱਦਿਆ ਪੜ੍ਹਾਉਣੀ ਹੈ, ਗਿਆਨ ਦੇਣਾ। ਇਵੇਂ ਹੀ ਜਦੋਂ ਸਾਡਾ ਮਨ ਸਹਿਜ ਘਰ 'ਚ ਜਾਂਦਾ, ਉੱਥੇ ਮਾਲਕ ਨਿਰੰਕਾਰ ਜਗਾਉਂਦਾ ਸਾਨੂੰ। ਉਹ ਆਵਾਜ਼ ਦਿੰਦਾ ਹੈ ਜਿਵੇਂ ਮਾਤਾ ਪਿਤਾ ਆਵਾਜ਼ ਦਿੰਦੇ ਨੇ। ਅਸੀਂ ਉਹਦੇ ਬੱਚੇ ਹਾਂ, ਇਹ ਅੰਦਰਲੇ ਭੇਤ ਆ, ਬਾਹਰਲੇ ਭੇਤ ਵੱਖਰੇ ਆ। ਬਾਹਰਲੀਆਂ ਉਦਾਹਰਨਾਂ ਛੇਤੀ ਸਮਝ ਆ ਜਾਂਦੀਆਂ, ਤਾਂ ਕਰਕੇ ਦੱਸੀਦਾ ਵੀ ਸਕੂਲ ਜਾਣ ਵੇਲੇ ਠਾਉਣਾ ਪੈਂਦਾ ਬੱਚੇ ਨੂੰ। ਐਵੇਂ ਹੀ ਸਾਡੇ ਮਾਤਾ ਪਿਤਾ ਨੇ ਸਾਨੂੰ ਗਿਆਨ ਦੇਣਾ। ਗਿਆਨ ਖੰਡ ਦੇ ਵਿੱਚ ਜਦੋਂ ਅਸੀਂ ਜਾਵਾਂਗੇ ਫਿਰ ਮਾਤਾ ਪਿਤਾ ਸਾਨੂੰ ਠਾਊਗਾ, ਉਹ ਸਾਨੂੰ ਦੱਸਦੇ ਨੇ ਕਿਵੇਂ ਠਾਉਂਦਾ। ਕਹਿੰਦੇ ਆਵਾਜ਼ ਦਿੰਦਾ, ਫਿਰ ਗੁਰਬਾਣੀ 'ਚ ਫਰਮਾਨ ਕਰਦੇ ਨੇ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ। ਸ਼ਬਦ ਕਹਿੰਦੇ ਨੇ ਆਵਾਜ਼ ਨੂੰ, ਨਿਰੰਕਾਰ ਆਵਾਜ਼ ਦੇ ਕੇ ਠਾਉਂਦਾ, ਧੁਨ ਪ੍ਰਗਟ ਕਰਦਾ। ਉਸ ਧੁਨ ਦੁਆਰਾ ਅਸੀਂ ਸੁਣ ਕੇ ਫਿਰ ਜਾਗਦੇ ਹਾਂ। ਉਹਨੂੰ ਕਹਿੰਦੇ ਆ ਸਹਿਜ ਘਰ ਦੇ ਵਿੱਚ ਲੈ ਗਏ ਅਤੇ ਜਾਗਣਾ, ਸਹਿਜੇ ਜਾਗੇ ਸਹਿਜੇ ਸੋਵੈ, ਗੁਰਮੁਖ ਅਣਦਨ ਉਸਤਤ ਹੋਵੇ। ਗੁਰਮੁਖ ਅਣਦਨ ਨਾਮ ਬਖਾਣੀ, ਗੁਰਮੁਖ ਦੀ ਨਿਸ਼ਾਨੀ ਆ ਵੀ ਉਹ ਅਣਦਨ ਵਾਹਿਗੁਰੂ ਜੀ ਦੀ ਉਸਤਤ ਕਰਨਗੇ। ਸਹਿਜੇ ਜਾਗੇ ਸਹਿਜੇ ਸੋਵੈ, ਗੁਰਮੁਖ ਅਣਦਨ ਉਸਤਤ ਹੋਵੇ। ਹੁਣ ਕਹਿੰਦੇ ਮਨਮੁਖ ਭਰਮੈ ਸਹਿਸਾ ਖੋਵੈ। ਹੁਣ ਜਿਹੜਾ ਮਨ ਆਪਣੀ ਮਤ ਨਾਲ ਆਪਣੇ ਫਿਕਰਾਂ ਦੇ ਵਿੱਚ ਹੀ, ਮਹਾਰਾਜ ਕਹਿੰਦੇ ਸਹਿਸੇ ਫਿਕਰਾਂ ਦੇ ਵਿੱਚ ਜ਼ਿੰਦਗੀ ਨਿਗਾਹ ਜਾਂਦਾ ਬੰਦਾ। ਮਨਮੁਖ ਭਰਮੈ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ। ਅੰਦਰ ਚਿੰਤਾ ਅਤੇ ਨੀਂਦ ਨਹੀਂ ਆਉਂਦੀ। ਅੱਜ ਬਹੁਤ ਗਿਣਤੀ ਹੈ ਇਹ, ਆਹ ਦੇਖ ਲਓ ਮਹਾਰਾਜ ਨੇ ਕਿੱਡੀ ਕਿਰਪਾ ਕੀਤੀ ਆ। ਨੀਂਦ ਤਾਂ ਤੁਹਾਨੂੰ ਅੱਖ ਖੁੱਲ੍ਹਣੀ ਹੋਈ ਨਹੀਂ, ਸਿੱਖ ਲਓ ਕਿਤੇ ਸੌਣਾ, ਸਾਨੂੰ ਸੌਣਾ ਨਹੀਂ ਸਿੱਖਿਆ ਅੱਜ ਤੱਕ ਗੁਰੂ ਤੋਂ, ਸਿੱਖਿਆ ਹੋਰ ਕੀ ਹੈ। ਅਸੀਂ ਇੱਕ ਕਿਰਿਆ ਹੈ ਬਾਬਾ ਕਬੀਰ ਜੀ ਨੇ ਉਹ ਨਾ ਕੀਤੀ, ਵੈਸੇ ਕਈ ਵਾਰ ਨਹੀਂ ਦੱਸੀ ਦੀਆਂ ਇਹੋ ਜਿਹੀਆਂ ਗੱਲਾਂ, ਕਿਉਂਕਿ ਸਾਡੇ ਵਾਲਾ ਲਾਣਾ ਨਾ ਸਾਰਾ ਅੱਜ ਕੱਲ੍ਹ ਪ੍ਰੈਕਟੀਕਲ ਕਿਸੇ ਦਾ ਨਹੀਂ ਹੈਗਾ। ਫਿਰ ਉਹ ਕਹਿੰਦੇ ਜੀ ਇਹ ਤਾਂ ਯੋਗ ਮਤ ਆ, ਗੁਰਮਤ ਆ, ਯੋਗ ਮਤ ਹੋਰ ਆ, ਗੁਰਮਤ ਹੋਰ ਆ। ਬਾਬਾ ਕਬੀਰ ਜੀ ਨੇ ਦੇਖਿਆ ਵੀ ਇੱਕ ਬੱਚਾ ਕਿਵੇਂ ਸੌਂਦਾ, ਜਦੋਂ ਉਹ ਬੱਚਾ ਛੋਟਾ ਹੁੰਦਾ ਨਾ, ਉਹ ਕਿਵੇਂ ਸਰੀਰ ਨੂੰ ਛੱਡਦਾ ਅਤੇ ਕਿਵੇਂ ਉਹ ਸਨਮੁੱਖ ਹੁੰਦਾ ਪਰਮਾਤਮਾ ਦੇ, ਜਾਗਦੇ ਸੀ ਉਹ ਦੇਖਿਆ ਉਹਨਾਂ ਨੇ। ਅਤੇ ਬੱਚਾ ਜਦੋਂ ਪਰਮਾਤਮਾ ਦੇ ਸਨਮੁੱਖ ਹੁੰਦਾ, ਆਪਾਂ ਛੋਟੇ ਹੁੰਦੇ ਦੇਖੋ ਕਿਤੇ ਬੱਚਾ ਖਿੜ ਖਿੜ ਕੇ ਹੱਸਣ ਲੱਗ ਜਾਂਦਾ। ਉਹ ਜਿਹੜੀ ਕਿਰਿਆ ਕਰਦਾ ਸੀ ਉਹ ਬਾਬੇ ਕਬੀਰ ਨੇ ਖੁਦ ਕੀਤੀ, ਉਹਨੂੰ ਕੁੰਭ ਕਿਰਿਆ ਕਹਿੰਦੇ ਨੇ। ਕੁੰਭ ਕਹਿੰਦੇ ਨੇ ਘੜੇ ਨੂੰ। ਕਹਿੰਦੇ ਕੁੰਭਕ ਭਰਪੁਰ ਲੀਣਾ ਤੇ ਬਾਜੇ ਅਨਹਦ ਬੀਣਾ। ਹੁਣ ਕਹਿੰਦੇ ਜਿਵੇਂ ਕੁੰਭ ਕਿਰਿਆ ਹੈ ਇਹ ਤੁਸੀਂ ਕਰ ਲਿਓ ਕਿਤੇ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਨਾ ਗੋਲੀਆਂ ਖਾ ਕੇ ਸੌਂਦੇ ਹੋ, ਇਹ ਕਿਰਿਆ ਕਰਕੇ ਪੈ ਜਾਇਆ ਕਰੋ। ਪਹਿਲਾਂ ਗੁਰਮੰਤਰ ਦਾ ਜਾਪ ਕਰਿਆ ਕਰੋ, ਸਾਸ ਗ੍ਰਾਸ ਵਾਹਿਗੁਰੂ, ਇਹਨੂੰ ਸੁਣੋ ਵਾਹਿਗੁਰੂ ਵਾਹਿਗੁਰੂ, ਸੁਣੀ ਚੱਲੋ ਇਹਨੂੰ। ਸੁਣਦੇ ਸੁਣਦੇ ਜਦੋਂ ਦੇਖੋ ਵੀ ਹੁਣ ਥੋੜ੍ਹਾ ਜਿਹਾ ਰਿਲੈਕਸ ਹੋ ਗਿਆ, ਫਿਰ ਕੀ ਹੁੰਦਾ ਪੌਣ ਨੂੰ ਅੰਦਰ ਭਰ ਲੈਣਾ। ਆ ਸਾਡਾ ਪੇਟ ਜਿਹੜਾ ਘੜੇ ਵਰਗਾ ਹੈ, ਇਹਦੇ ਵਿੱਚ ਪੌਣ ਭਰੀ ਜਾਂਦੀ ਹੈ, ਅੰਦਰ ਨੂੰ ਭਰ ਲੈਣਾ। ਲੰਬੇ ਪੈ ਕੇ ਜਦੋਂ ਭਰੋਗੇ ਨਾ ਅੰਦਰ ਨੂੰ ਸਾਹ, ਅਤੇ ਉਹਨੂੰ ਰੋਕਣਾ, ਥੋੜ੍ਹਾ ਜਿਹਾ ਰੋਕ ਕੇ ਫਿਰ ਸਾਹ ਛੱਡ ਦੇਣਾ, ਫਿਰ ਭਰ ਲੈਣਾ, ਫਿਰ ਛੱਡ ਦੇਣਾ, ਤਿੰਨ ਚਾਰ ਪੰਜ ਵਾਰੀ ਕਰਨਾ ਬਸ। ਉਸ ਤੋਂ ਬਾਅਦ ਤੁਸੀਂ ਰਿਲੈਕਸ ਹੋ ਜਾਣਾ, ਨੀਂਦ ਆਜੂਗੀ। ਜਿਹੜੇ ਇਹ ਪ੍ਰੈਕਟੀਕਲ ਕਰਨਗੇ, ਇਹ ਪ੍ਰੈਕਟੀਕਲ ਜਿਹੜਾ ਕਿ ਗੁਰਬਾਣੀ 'ਚ ਉਹਨਾਂ ਨੇ ਦੱਸਿਆ ਵੀ ਦੇਹ ਕਿਵੇਂ ਛੱਡਣੀ ਹੈ, ਸੌਣਾ ਕਿਵੇਂ ਆ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਜਦੋਂ ਇਹ ਪ੍ਰੈਕਟੀਕਲ ਕੀਤਾ ਬਾਬੇ ਕਬੀਰ ਨੇ, ਉਹ ਇਹ ਨੌਂਦਰਾਂ ਤੋਂ ਮੁਕਤ ਹੋ ਗਏ ਜਿਵੇਂ ਬੱਚਾ ਮੁਕਤ ਹੁੰਦਾ। ਕਹਿੰਦੇ ਫਿਰ ਉੱਥੇ ਸਾਨੂੰ ਆਵਾਜ਼ ਸੁਣਾਈ ਦਿੱਤੀ, ਕੁੰਭਕ ਭਰਪੁਰ ਲੀਣਾ ਤਾਂ ਬਾਜੇ ਅਨਹਦ ਬੀਣਾ, ਮੂੰਦਲੀਏ ਦਰਵਾਜੇ ਅਤੇ ਬਾਜੀ ਵਾਲੇ ਅਨਹਦ ਬਾਜੇ, ਗੁਰਦਖ ਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ। ਕਹਿੰਦੇ ਗੁਰੂ ਨੇ ਸਾਨੂੰ ਰਸਤਾ ਦਿਖਾਤਾ ਵੀ ਇੱਥੋਂ ਦੀ ਪੰਜ ਚੋਰ ਤੁਹਾਨੂੰ ਲੁੱਟਦੇ ਨੇ, ਤੁਹਾਡੇ ਮਨ ਨੂੰ ਸੌਣ ਨਹੀਂ ਦਿੰਦੇ, ਨੀਂਦ ਕਾਹਤੋਂ ਨਹੀਂ ਆਉਂਦੀ। ਅੰਤਰ ਚਿੰਤਾ, ਚਿੰਤਾ ਕੌਣ ਦੇ ਰਿਹਾ, ਪੰਜ ਚਿੰਤਾ ਛੱਡ, ਅਚਿੰਤ ਰਹੋ, ਸਾਡੇ ਕੀਤੇ ਕੁਛ ਨਹੀਂ। ਪਰ ਇਹ ਐਡੀ ਵੀ ਸੌਖੀ ਨਹੀਂ ਹੁੰਦੀ, ਜਦੋਂ ਗਿਆਨ ਆਊਗਾ ਉਦੋਂ ਚਿੰਤਾ ਖਤਮ ਹੋਣੀ ਆ। ਅਗਿਆਨਤਾ 'ਚ ਚਿੰਤਾ ਨਹੀਂ ਖਤਮ ਹੁੰਦੀ, ਗੋਲੀਆਂ ਖਾਣੀਆਂ ਪੈਣਗੀਆਂ, ਗੋਲੀਆਂ ਇਲਾਜ ਕੋਈ ਨਹੀਂ ਗਾ। ਦੇਖੋ ਜਿਹੜੇ ਮਨ ਦੇ ਰੋਗ ਆ ਨਾ, ਇਹਦਾ ਦੁਨੀਆਂ 'ਚ ਕੋਈ ਇਲਾਜ ਨਹੀਂ, ਐਸ ਡਾਕਟਰਾਂ ਕੋਲ ਕਿਸੇ ਕੋਲ ਮਨ ਦਾ ਰੋਗ ਦਾ ਇਲਾਜ ਨਹੀਂ, ਤਨ ਦਾ ਡਾਕਟਰ ਹੈ ਸਾਰੀ, ਕਿਉਂਕਿ ਮਨ ਤਾਂ ਉਹਨਾਂ ਨੇ ਵੀ ਨਹੀਂ ਦੇਖਿਆ। ਗੁਰੂ ਨੇ ਮਨ ਨੂੰ ਹੀ ਫੜਿਆ, ਗੁਰੂ ਨੇ ਮਨ ਦਾ ਇਲਾਜ ਕੀਤਾ, ਰੋਗ ਹੀ ਮਨ ਨੂੰ ਲੱਗਿਆ ਹੋਇਆ। ਤਨ ਨੂੰ ਤਾਂ ਰੋਗ ਵੱਖਰੇ ਨੇ, ਮਨ ਦੇ ਰੋਗ ਵੱਖਰੇ ਨੇ। ਤਾਂ ਹੀ ਮਹਾਰਾਜ ਨੇ ਕਹਿਤਾ ਨਾ ਗੁਰਬਾਣੀ 'ਚ, ਜੋ ਜੋ ਦੀਸਾ ਸੋ ਸੋ ਰੋਗੀ, ਜਿਹੜੇ ਵੀ ਦੇਖਦੇ ਹਾਂ ਸਾਰੇ ਰੋਗੀ ਹਾਂ ਆਪਾਂ। ਹੁਣ ਮਨ ਨੂੰ ਰੋਗ ਕਿਹੜੇ ਲੱਗੇ ਹੋਏ ਨੇ? ਸਭ ਤੋਂ ਵੱਡਾ ਰੋਗ ਹਉਮੈ ਦਾ ਰੋਗ ਆ, ਚਿੰਤਾ ਦਾ ਰੋਗ ਆ। ਇਸ ਕਰਕੇ ਇਹ ਰੋਗ ਲੱਗੇ ਹੋਏ ਨੇ ਸਾਡੇ ਮਨ ਨੂੰ, ਇਹਨਾਂ ਦਾ ਇਲਾਜ ਗੁਰਬਾਣੀ ਹੈ। ਮੇਰਾ ਵਾਹਿਗੁਰੂ ਗੋਬਿੰਦਾ, ਗੁਰੂ ਕੋਲ ਇਲਾਜ ਨਹੀਂ ਕਰਾਉਂਦੇ, ਇੱਥੇ ਮੁਫ਼ਤ 'ਚ ਇਲਾਜ ਹੁੰਦਾ। ਕਈ ਵਾਰ ਨਾ ਕਈ ਮੈਡੀਟੇਸ਼ਨ ਕਰਦੇ ਨੇ, ਕਹਿੰਦੇ ਜੀ ਉਹ ਥੋੜ੍ਹੀ ਫੀਸ ਵੀ ਦੇਣੀ ਪੈਂਦੀ ਹੈ। ਉੱਥੇ ਬੜੀ ਭੱਜੇ ਭੱਜੇ ਜਾਂਦੇ ਲੋਕ, ਜਿੱਥੇ ਸਿੱਖਣਾ ਉੱਥੇ ਆਉਂਦੇ ਨਹੀਂ ਗੇ। ਇੱਥੇ ਫ੍ਰੀ ਮੈਡੀਟੇਸ਼ਨ ਕਰਾਇਆ ਜਾਂਦਾ, ਜੇ ਕਿਸੇ ਨੂੰ ਨੀਂਦ ਨਾ ਆਉਂਦੀ ਦੱਸ ਦਿਓ, ਆਪਾਂ ਇੱਥੇ ਹੀ ਇੱਕ ਮਹੀਨਾ ਪ੍ਰੈਕਟੀਕਲ ਕਰ ਲਾਂਗੇ। ਜਿਹਨੂੰ ਚਿੰਤਾ ਗਿਆਨ, ਇੱਥੇ ਰੋਜ਼ ਆਇਓ, ਆਹ ਗਿਆਨ ਆਜੂਗਾ ਗੁਰੂ ਦਾ, ਚਿੰਤਾ ਖਤਮ ਹੋ ਜੂਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਕਹਿੰਦੇ ਨੇ, ਗੁਰਮੁਖ ਜਿਹੜੇ ਨੇ ਉਹ ਅਣਦਿਨ ਜਾਗਦੇ ਨੇ, ਕਿਉਂਕਿ ਉਸਤਤ ਕਰਦੇ ਨੇ ਨਿਰੰਕਾਰ ਦੀ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਇਹ ਅਸਲੀ ਕੰਮ ਹੈ। ਇਹ ਗੁਰਮੁਖ ਅਣਦਿਨ ਉਸਤਤ ਹੋਵੇ। ਮਹਾਰਾਜ ਕਹਿੰਦੇ ਜਿਹੜੇ ਭਾਈ ਚੂਹੜ ਜੀ ਸੀ, ਅਣਦਿਨ ਨਾਮ ਵਿਖਾਣੀ, ਉਹ ਹਰ ਵੇਲੇ ਨਾਮ ਦੀ ਮਹਿਮਾ ਕਰਦੇ ਸੀ, ਵਾਹਿਗੁਰੂ ਦੀ ਉਸਤਤ ਕਰਦੇ ਸੀ। ਸਨਮੁਖ ਸਿੱਖ ਪਰਾਗ ਵਿੱਚ ਭਾਈ ਪਾਨਾ ਬਿਰਤੀ ਹਾਣੀ। ਹੁਣ ਕਹਿੰਦੇ ਇੱਕ ਪਰਾਗ, ਜਿਹੜਾ ਪ੍ਰਿਆਗ ਕਹਿ ਦਿੰਦੇ ਨੇ ਉਹ ਸ਼ਹਿਰ ਦੇ ਵਿੱਚ, ਕਹਿੰਦੇ ਇੱਕ ਸਿੱਖ ਸੀ ਭਾਈ ਪਾਨਾ ਜੀ, ਛੇਵੇਂ ਪਾਤਸ਼ਾਹ ਦੇ ਸਮੇਂ ਇਹ ਕਹਿੰਦੇ ਸੰਗਤ 'ਚ ਆਏ। ਕਹਿੰਦੇ ਸਨਮੁਖ ਸਿੱਖ, ਸਨਮੁਖ ਕਿਹਦੇ? ਸਨਮੁਖ ਗੁਰੂ ਦੇ। ਗੁਰੂ ਨੇ ਕਿਹਦੇ ਸਨਮੁਖ ਕਰਨਾ? ਪਰਮਾਤਮਾ ਦੇ। ਤੀਜੇ ਪਾਤਸ਼ਾਹ ਤੋਂ ਦੱਸਦੇ ਨੇ, ਰੋਜ਼ ਪੜ੍ਹਦੇ ਆਨੰਦ ਸਾਹਿਬ ਆਪਾਂ, ਪਰ ਪੜ੍ਹਦੇ ਹੀ ਹਾਂ, ਵਿਚਾਰਦੇ ਨਹੀਂ ਗੇ। ਬਾਣੀ ਵਿਚਾਰਨ ਦਾ ਵਿਸ਼ਾ, ਪੜ੍ਹਨ ਦਾ ਵਿਸ਼ਾ ਨਹੀਂ ਹੈਗਾ। ਪੜ੍ਹ ਕੇ ਵਿਚਾਰਨਾ ਸੀਗਾ, ਫਿਰ ਇਹਨੂੰ ਬੁੱਝਣਾ ਸੀ। ਹੁਣ ਤੀਜੇ ਪਾਤਸ਼ਾਹ ਬੜੀ ਵੱਡੀ ਉਮਰ ਆ, ਗੁਰੂ ਵਾਲੇ ਨਹੀਂ ਬਣੇ। ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਵੀ ਗੁਰੂ ਵਾਲੇ ਬਣਨ ਦੀ ਕੀ ਲੋੜ ਆ, ਕਿਉਂਕਿ ਬਹੁਤੇ ਪੜ੍ਹ ਗਏ ਨਾ। ਗੁਰੂ ਵਾਲੇ ਬਿਨਾਂ ਬਣ ਕੇ ਖਹਿੜਾ ਛੁੱਟਣਾ ਹੀ ਨਹੀਂ, ਗੁਰੂ ਵਾਲੇ ਬਣਨਾ ਹੀ ਪੈਣਾ। ਇਸ ਕਰਕੇ ਗੁਰੂ ਅਮਰਦਾਸ ਜੀ ਵੀ ਬਹੁਤ ਗਿਆਨ ਰੱਖਦੇ ਸੀ। ਗੁਰੂ ਅਮਰਦਾਸ ਜੀ ਜਦੋਂ ਗੁਰੂ ਕੋਲ ਗਏ, ਮਨ ਵਿਰਾਗੀ ਹੋਇਆ, ਫਿਰ ਗੁਰੂ ਨੇ ਕੀ ਕੀਤਾ? ਉਹਨਾਂ ਨੂੰ ਸਨਮੁਖ ਕਰ ਦਿੱਤਾ। ਉਹ ਫਿਰ ਸਾਨੂੰ ਦੱਸਦੇ ਨੇ ਸ਼ਬਦਾਂ 'ਚ, ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਂ ਰਹਿ ਨਾ ਸਕਾਂ ਪਿੰਡ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਹਿ ਚੱਲੋ ਜੀ, ਜਦੋਂ ਮਨ ਵਿਰਾਗੀ ਹੋ ਜਾਂਦਾ। ਫਿਰ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਸਾਡੇ 'ਤੇ, ਤੀਜੇ ਪਾਤਸ਼ਾਹ ਕਹਿੰਦੇ ਮੈਨੂੰ ਸਨਮੁਖ ਕਰਤਾ। ਹੁਣ ਆ ਜਿਹੜਾ ਭਾਈ ਭਾਨਾ ਜੀ ਆ, ਕਹਿੰਦੇ ਇਹ ਸਨਮੁਖ ਸਿੱਖ ਪ੍ਰਾਗ ਵਿੱਚ, ਪ੍ਰਿਆਗ ਦੇ ਵਿੱਚ ਕਹਿੰਦੇ ਇਹ ਰਹਿੰਦੇ ਸੀ, ਛੇਵੇਂ ਪਾਤਸ਼ਾਹ ਦੇ ਸਿੱਖ ਸੀ, ਇਹ ਸਨਮੁਖ ਰਹਿੰਦੇ ਸੀ ਹਰ ਵੇਲੇ, ਸਨਮੁਖ ਪਰਮਾਤਮਾ ਦੇ ਸਨਮੁਖ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਕੋਈ ਵੀ ਜਿਹੜਾ ਆਤਮ ਸਮਰਪਣ ਕਰ ਦੂਗਾ, ਤਨ ਮਨ ਧਨ ਗੁਰੂ ਨੂੰ ਸੌਂਪਣ ਦੀ ਲੋੜ ਆ ਬਸ, ਗੁਰੂ ਤਾਂ ਕੁਛ ਲੈਂਦਾ ਨਹੀਂ ਹੋਰ। ਗੁਰੂ ਨੇ ਕੀ ਮੰਗਿਆ? ਤਨ ਮਨ ਅਤੇ ਧਨ ਗੁਰੂ ਅਮਰਦਾਸ ਜੀ ਨੇ ਸੌਂਪਤਾ, ਸਨਮੁਖ ਕਰਤਾ। ਅਸੀਂ ਸੌਂਪ ਦਿਓ, ਸਾਨੂੰ ਸਨਮੁਖ ਕਰ ਦੇਣਗੇ। ਅਸੀਂ ਨਾ ਤਨ ਵੇਚਣਾ ਗੁਰੂ ਨੂੰ, ਨਾ ਮਨ ਵੇਚਣਾ, ਅਤੇ ਨਾ ਸਵਾਸਾਂ ਦਾ ਧਨ ਦੇਣਾ। ਇਹ ਸਵਾਸਾਂ ਦਾ ਧਨ ਮੰਗਦਾ ਗੁਰੂ, ਹਰ ਸਾਹ ਦੇ ਨਾਲ ਚੇਤੇ ਆਵੇ ਗੁਰੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਨਮੁਖ ਸੀਗੇ। ਗੁਰੂ ਨੇ ਪਰਮਾਤਮਾ ਦੇ ਸਨਮੁਖ ਕਰ ਦੇਣਾ ਹੁੰਦਾ। ਸਾਡੇ ਅਤੇ ਪਰਮਾਤਮਾ ਦੇ ਵਿਚਕਾਰ ਇੱਕ ਬਹੁਤ ਬਰੀਕ ਜਿਹਾ ਪਰਦਾ, ਭਰਮ ਦਾ, ਜਿਹਨੂੰ ਪਰਦਾ ਵੀ ਕਿਹਾ ਗਿਆ, ਕੂੜ ਦੀ ਪਾਲ ਵੀ ਕਿਹਾ ਗਿਆ, ਬਹੁਤ ਸਾਰੇ ਨਾਂ ਆਉਣਗੇ ਗੁਰਬਾਣੀ 'ਚ, ਤ੍ਰੈ ਗੁਣਾਂ ਦਾ ਪਰਦਾ ਵੀ ਕਿਹਾ ਗਿਆ। ਗੁਰੂ ਨੇ ਉਹ ਭਰਮ ਦਾ ਪਰਦਾ ਪਾਸੇ ਕਰਨਾ, ਭਰਮ ਖਤਮ ਕਰਨਾ ਗੁਰੂ ਨੇ। ਜਦੋਂ ਭਰਮ ਖਤਮ ਹੋ ਜਾਂਦਾ ਤਾਂ ਅਸੀਂ ਉਹਨੂੰ ਦੇਖ ਲੈਂਦੇ ਹਾਂ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ। ਮਹਾਰਾਜ ਕਹਿੰਦੇ ਹੋਇਓ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ। ਹਰੀ ਨੂੰ ਮਿਲਿਆ ਮਨ ਫਿਰ ਜਦੋਂ ਗੁਰੂ ਨੇ ਪਰਦਾ ਪਾਸੇ ਕੀਤਾ, ਭੰਬੀਰੀ ਕੇ ਪਾਤ ਪਾਰ ਦੋ, ਬਹੁਤ ਬਰੀਕ ਜਿਹਾ ਪੜਦਾ। ਉਦਾਹਰਨ ਦਿੱਤੀ ਹੈ ਤਿਤਲੀ ਦੇ ਖੰਭਾਂ ਤੋਂ ਵੀ ਬਰੀਕ ਪੜਦਾ ਸਾਡੇ ਤੇ ਮਾਲਕ ਦੇ ਵਿਚਕਾਰ, ਇੰਨਾ ਨੇੜੇ ਜਿਹੜਾ ਹੈ ਉਹ ਸਾਨੂੰ ਕਿਉਂ ਨਹੀਂ ਦਿੰਦਾ? ਕਿਉਂਕਿ ਅਸੀਂ ਭਰਮ 'ਚ ਹਾਂ, ਅਸੀਂ ਗਿਆਨ ਨਹੀਂ ਲਿਆ ਗੁਰੂ ਦਾ। ਜਿੱਦੇ ਗਿਆਨ ਆ ਜਾਂਦਾ ਉਹ ਜਿਹੜਾ ਸਾਡੇ ਬਿਲਕੁਲ ਨੇੜੇ ਆ, ਸਭ ਤੋਂ ਨੇੜੇ ਆ, ਉਹ ਦਿਸਣ ਲੱਗ ਜਾਂਦਾ, ਉਹ ਸਨਮੁਖ ਹੋ ਜਾਂਦਾ ਸਿੱਖ। ਜਿਹੜਾ ਸਨਮੁਖ ਹੋ ਜਾਂਦਾ ਫਿਰ ਉਹ ਉਹਦੀ ਉਸਤਤ ਕਰਦਾ, ਉਹਨੂੰ ਦੇਖ ਦੇਖ ਕੇ ਗਾਉਂਦਾ। ਜਿਵੇਂ ਕਿ ਭਗਤਾਂ ਨੇ ਉਹਨੂੰ ਦੇਖਿਆ, ਸਨਮੁਖ ਹੋਏ ਭਗਤ, ਫਿਰ ਉਹ ਗਾਉਂਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਜਦੋਂ ਮੈਂ ਉਹਨੂੰ ਦੇਖ ਲਿਆ ਤਾਂ ਮੈਂ ਹੁਣ ਉਹਨੂੰ ਹੀ ਗਾਉਣਾ, ਹੋਰ ਕਿਸੇ ਨੂੰ ਨਹੀਂ ਗਾਉਂਦਾ। ਭਗਤਾਂ ਨੂੰ ਕਿਹਾ ਵੀ ਬੜਾ, ਉਹਨਾਂ ਨੇ ਬੜੀਆਂ ਸਜਾਵਾਂ ਵੀ ਦਿੱਤੀਆਂ ਵੀ ਤੂੰ ਐਂ ਕਰ, ਤੂੰ ਐਂ ਗਾਓ। ਕਹਿੰਦੇ ਨਹੀਂ ਜੀ, ਅਸੀਂ ਤਾਂ ਉਹਨੂੰ ਹੀ ਗਾਵਾਂਗੇ, ਅਸੀਂ ਕਿਸੇ ਹੋਰ ਨੂੰ ਨਹੀਂ ਗਾਉਣਾ। ਭਗਤ ਰਵਿਦਾਸ ਜੀ ਕਹਿੰਦੇ ਜਦ ਦੇਖਾਂ ਤਬ ਗਾਵਾਂ, ਜੇ ਦੇਖਿਆ ਨਹੀਂ ਨਾ ਫਿਰ ਉਹਨੂੰ ਗਾਵਾਂਗੇ ਵੀ ਕਿਵੇਂ? ਤਾਂ ਹੀ ਤਾਂ ਕਈ ਵਾਰੀ ਸਾਨੂੰ ਫਿਰ ਇਧਰਲੀਆਂ ਉਧਰਲੀਆਂ ਸਾਖੀਆਂ ਕੁਛ ਤਿਆਰੀਆਂ ਤਿਊਰੀਆਂ ਕਰਕੇ ਬੋਲਣਾ ਪੈਂਦਾ। ਜੇ ਉਹਨੂੰ ਜਾਣਦੇ ਹੀ ਨਹੀਂ, ਸਨਮੁੱਖ ਹੀ ਨਹੀਂ ਹੋਏ, ਤਾਂ ਮਹਾਰਾਜ ਕਹਿੰਦੇ ਫਿਰ ਤੁਸੀਂ ਗੁਰੂ ਵਾਲੇ ਨਹੀਂ। ਗੁਰੂ ਤਾਂ ਕਿਰਪਾ ਕਰਦਾ ਹੈ, ਮਹਾਰਾਜ ਕਹਿੰਦੇ ਉਹ ਸਨਮੁੱਖ ਕਰ ਦਿੰਦਾ। ਇੱਥੇ ਭਾਈ ਜਿਹੜੇ ਗੁਰਮੁਖ ਇਹ ਭਾਈ ਪਰਾਗ ਜੀ ਆ, ਇਹਨਾਂ ਨੇ ਕਹਿੰਦੇ ਸਨਮੁੱਖ ਸਿੱਖ ਪਰਾਗ ਵਿੱਚ ਭਾਈ ਭਾਨਾ ਜੀ ਕਹਿੰਦੇ ਬਿਰਤੀ ਹਾਣੀ, ਬਿਰਤੀ ਹਾਣੀ ਹੁੰਦਾ ਵਿਰਾਗੀ ਸੁਭਾਅ ਦੇ। ਸਾਡਾ ਮਨ ਵਿਰਾਗੀ ਨਹੀਂ ਹੁੰਦਾ, ਵਿਰਾਗ ਵੀ ਕਈ ਤਰ੍ਹਾਂ ਦਾ। ਕਈ ਵਾਰ ਸਾਨੂੰ ਪਦਾਰਥਾਂ ਦਾ ਵਿਰਾਗ ਤਾਂ ਆਉਂਦਾ, ਸਾਨੂੰ ਕੋਈ ਨਾ ਕੋਈ ਵਿਛੋੜਾ ਪੈ ਜਾਂਦਾ, ਉਹਦਾ ਸਰੀਰ ਦਾ ਵਿਰਾਗ ਤਾਂ ਆਉਂਦਾ, ਜਿਹਦਾ ਵਿਛੋੜਾ ਪਿਆ ਤਾਂ ਜਾਣਦੇ ਹੀ ਨਹੀਂ ਹੁੰਦੇ ਆਪਾਂ, ਉਹ ਤਾਂ ਚਲਿਆ ਗਿਆ। ਸਾਨੂੰ ਸਰੀਰਾਂ ਦਾ ਵਿਰਾਗ ਤਾਂ ਆਉਂਦਾ, ਸਾਨੂੰ ਪਦਾਰਥਾਂ ਦਾ ਵਿਰਾਗ ਤਾਂ ਆਉਂਦਾ, ਸਾਡੇ ਅੰਦਰ ਕਿਤੇ ਇਹ ਵਿਰਾਗ ਨਹੀਂ ਪੈਦਾ ਹੋਇਆ, ਮੈਂ ਤਾਂ ਇੱਥੇ ਇੱਕ ਛਿਣ ਪਲ ਰਹਿ ਨਹੀਂ ਸਕਦਾ ਦੇਖੇ ਬਿਨਾਂ। ਕਹਿੰਦੇ ਇਹ ਵਿਰਾਗੀ ਸਿੱਖ ਸੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵਿਰਾਗੀ ਕਿਹਨੂੰ ਕਿਹਾ ਗਿਆ ਗੁਰਬਾਣੀ 'ਚ। ਮਹਾਰਾਜ ਕਹਿੰਦੇ ਸੋ ਸਾਧੂ ਵਿਰਾਗੀ ਸੋਈ ਹਿਰਦੇ ਨਾਮ ਵਸਾਏ। ਕਹਿੰਦੇ ਉਹ ਸਾਧੂ ਆ, ਉਹ ਵਿਰਾਗੀ ਆ ਜਿਹਨਾਂ ਦੇ ਹਿਰਦੇ 'ਚ ਨਾਮ ਵਸ ਗਿਆ, ਸ਼ਬਦ ਵਸ ਗਿਆ। ਜੇ ਸ਼ਬਦ ਵਸੇ ਤਾਂ ਦੁੱਖ ਜਾਏ, ਉੱਥੇ ਦੁੱਖ ਨਹੀਂ ਰਹਿ ਜਾਂਦਾ, ਨਾਮ ਵਸ ਗਿਆ ਜਿੱਥੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਗਤੀ ਰੱਤਾ ਸਦਾ ਵੈਰਾਗੀ। ਕਹਿੰਦੇ ਆਪ ਮਾਰ ਮਿਲਾਵਣਿਆ, ਆਪ ਮਾਰ ਮਿਲਾਵਣਿਆ ਮਨ ਦਾ ਮਰਨਾ। ਮਨ ਹਉਮੈ ਕਰਕੇ, ਮਨ ਤਾਂ ਜੋਤ ਸਰੂਪ ਆ। ਮਨ ਕਹਿੰਦਾ ਮੈਂ ਹਾਂ, ਉਹ ਕਹਿੰਦਾ ਵੀ ਠੀਕ ਹੈ ਤੂੰ ਹੈਗਾ, ਤੂੰ ਅਲੱਗ ਆ ਮੈਂ ਅਲੱਗ ਆ। ਹੈ ਤਾਂ ਪਿਓ ਪੁੱਤ ਇੱਕ ਘਰ 'ਚ ਹੀ ਰਹਿੰਦੇ ਆ, ਉਦਾਹਰਨਾਂ ਦਿੱਤੀਆਂ ਹੋਈਆਂ ਗੁਰਬਾਣੀ 'ਚ। ਮਹਾਰਾਜ ਕਹਿੰਦੇ ਵੀ ਹੈ ਇੱਕੋ ਘਰ ਦੇ ਵਿੱਚ ਹੀ, ਪਰ ਇੱਕ ਦੂਜੇ ਦੇ ਜਾਣਦੇ ਨੀਗੇ, ਇਸ ਕਰਕੇ ਜਿੰਨਾ ਚਿਰ ਮਨ ਵਿਰਾਗੀ ਨਹੀਂ ਹੁੰਦਾ ਹੋਂ ਰਹਿ ਨਾ ਸਕਾਂ ਪਿੰਡ ਦੇਖੇ ਪ੍ਰੀਤਮਾ ਨੈਣੀ ਨੀਰ ਵਹਿ ਵਹਿ ਚੱਲੇ ਜੀ। ਉਹ ਕਹਿੰਦੇ ਐਸੇ ਵਿਰਾਗੀ ਸਿੱਖ ਸੀ ਜੋ ਸਦਾ ਹੀ ਉਹਦੀ ਵਡਿਆਈ ਕਰਦੇ ਸੀ। ਜੱਟੂ ਤਪਾ ਜੌਨਪੁਰ ਗੁਰਮਤ ਨਹਿਚਲ ਸੇਵ ਕਮਾਣੀ। ਕਹਿੰਦੇ ਭਾਈ ਜੱਟੂ ਜੀ ਜੌਨਪੁਰ ਦੇ ਵਿੱਚ, ਉਹਨਾਂ ਨੇ ਵੀ ਛੇਵੇਂ ਪਾਤਸ਼ਾਹ ਤੋਂ ਆ ਕੇ ਗੁਰਮਤ ਲਈ। ਇੱਥੇ ਆਪਾਂ ਗੁਰੂ ਤੋਂ ਗੁਰਮਤ ਲੈਣ ਆਉਂਦੇ ਹਾਂ, ਗੁਰਮਤ ਦੇ ਧਾਰਨੀ ਬਣਨਾ ਆਪਾਂ, ਗੁਰੂ ਦੀ ਮਤ ਲੈ ਕੇ। ਗੁਰੂ ਅਤੇ ਸਿੱਖ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਮਹਾਰਾਜ ਕਹਿੰਦੇ ਗੁਰਮਤ ਨਹਿਚਲ ਸੇਵਕ ਮਾਣੀ, ਨਹਿਚਲ ਹੁੰਦਾ ਟਿਕ ਜਾਣਾ। ਹੁਣ ਕਿੱਥੇ ਜਾ ਕੇ ਸਾਡਾ ਮਨ ਟਿਕਦਾ? ਆਪਾਂ ਸਾਰਿਆਂ ਦੀ, ਮੇਰੀ ਆਪਣੀ ਪ੍ਰੋਬਲਮ ਵੀ ਸੀ ਕਿਸੇ ਸਮੇਂ, ਮੈਂ ਵੀ ਇਹ ਸ਼ਿਕਾਇਤ ਕਰਦਾ ਸੀ ਮੇਰਾ ਮਨ ਟਿਕਦਾ ਨਹੀਂ, ਅਤੇ ਜਿੰਨਾ ਚਿਰ ਕੋਈ ਟਿਕਿਆ ਹੋਇਆ ਮਿਲਦਾ ਨਹੀਂ, ਉਨਾ ਚਿਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਟਿਕਣਾ ਕਿਵੇਂ ਹੈ। ਇਹ ਬਿਲਕੁਲ ਸੱਚਾਈ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਦਰ 'ਤੇ ਜਾ ਕੇ ਬਹਿ ਜਾਂਦੇ ਨੇ ਨਾ, ਉਹਦੇ 'ਤੇ ਦਰ ਨਹੀਂ ਛੱਡਦੇ, ਉਹਨਾਂ ਨੂੰ ਨਿਹਚਲ ਆਸਣ ਮਿਲ ਜਾਂਦਾ। ਹੁਣ ਕਹਿੰਦੇ ਨਿਹਚਲ ਆਸਣ ਕਿਵੇਂ ਹੁੰਦਾ? ਗੁਰਮਤ ਨਿਹਚਲ ਸੇਵਕ ਮਾਣੀ, ਗੁਰੂ ਦੀ ਮੱਤ ਲੈ ਕੇ ਸਾਡਾ ਮਨ ਨਿਹਚਲ ਆਸਣ 'ਤੇ ਬੈਠ ਜਾਵੇ, ਜਿਹਨੂੰ ਗੁਰਬਾਣੀ 'ਚ ਕਹਿੰਦੇ ਹਰ ਦਰ ਸੇਵਾ, ਹਰੀ ਦੇ ਦਰ 'ਤੇ ਬਹਿ ਜਾਣਾ। ਸਭ ਨਦਰੀ ਅੰਦਰ ਰੱਖਦਾ ਜੇਤੀ ਸਿਰ ਸਭ ਕੀਤੀ, ਹਰ ਦਰ ਸੇਵਾ ਅਲੱਖ ਭੇਵੈ ਨਿਹਚਲ ਆਸਣ ਪਾਇਆ। ਕਹਿੰਦੇ ਜੇ ਤੁਹਾਡਾ ਮਨ ਸ਼ਬਦ ਨਾਲ ਜੁੜ ਗਿਆ, ਸ਼ਬਦ ਥਿਰ ਹੈ ਦੁਨੀਆਂ 'ਚ ਇੱਕ ਪਰਮਾਤਮਾ ਅਤੇ ਇੱਕ ਉਹਦਾ ਸ਼ਬਦ ਥਿਰ ਹੈ, ਇਸ ਤੋਂ ਬਿਨਾਂ ਦੁਨੀਆਂ 'ਚ ਕੋਈ ਚੀਜ਼ ਥਿਰ ਨਹੀਂ ਹੈਗੀ। ਕਹਿੰਦੇ ਜਦੋਂ ਸ਼ਬਦ ਨਾਲ ਸੁਰਤੀ ਜੁੜ ਜਾਂਦੀ ਆ, ਮਹਾਰਾਜ ਕਹਿੰਦੇ ਨਿਹਚਲ ਆਸਣ ਪਾਇਆ ਕੀ ਨਿਸ਼ਾਨੀ ਆ? ਮਹਾਰਾਜ ਕਹਿੰਦੇ ਤੈ ਜਨਮ ਨਾ ਮਰਨ ਆਵਣ ਨਾ ਜਾਣਾ, ਸਹਿਸਾ ਦੁੱਖ ਮਿਟਾਇਆ, ਇਹ ਸਹਿਸੇ ਫਿਕਰ ਝੋਰੇ ਖਤਮ ਹੋ ਜਾਂਦੇ, ਗੁਰੂ 'ਤੇ ਸਭ ਕੁਛ ਛੱਡ ਦਿੰਦਾ ਸਿੱਖ। ਐਸਾ ਸੀ ਕਹਿੰਦੇ ਇਹ ਭਾਈ ਜੌਨਪੁਰ ਸ਼ਹਿਰ ਦੇ ਵਿੱਚ ਜੱਟੂ ਤਪਾ ਜੀ, ਜਿਹੜੇ ਕਿ ਤਪੱਸਿਆ ਕਰਦੇ ਸੀ। ਤਪੱਸਿਆ ਮਤਲਬ ਇਹ ਨਹੀਂ ਧੂਣੇ ਤਾਪਣੇ, ਮਨ ਦਾ ਤਪੱਸਿਆ ਹੈ, ਵੱਖਰੀ ਹੈ, ਜਿਹੜੀ ਸੁਰਤੀ ਸ਼ਬਦ ਨਾਲ ਜੋੜਨ ਦੀ ਗੱਲ ਚੱਲਦੀ ਹੈ। ਪਟਨੇ ਸੱਬਰ ਵਾਲ ਹੈ ਨਵਲ ਨਿਹਾਲੂ ਸੁੱਧ ਪੁਰਾਣੀ। ਕਹਤੇ ਪਟਨੇ ਸ਼ਹਿਰ ਦੇ ਵਿੱਚ ਭਾਈ ਸੱਬਰ ਵਾਲ ਜੀ ਅਤੇ ਨਵਲ ਨਿਹਾਲੂ ਜੀ, ਇਹ ਤਿੰਨਾਂ ਸਿੱਖਾਂ ਦਾ ਜ਼ਿਕਰ ਆਇਆ ਇੱਥੇ। ਮਹਾਰਾਜ ਕਹਿੰਦੇ ਵੀ ਇਹ ਜਿਹੜੇ ਸਿੱਖ ਸੀ ਸੁੱਧ ਪੁਰਾਣੀ, ਸ਼ੁੱਧ ਪੁਰਾਣੀ, ਸੁੱਧ ਸੁੱਧ ਜਿਹਨੂੰ ਗੁਰੂ ਦੀ ਸੁੱਧ ਆ ਗਈ, ਜਿਹਨੂੰ ਸ਼ਬਦ ਦੀ ਸਾਰ ਆ ਗਈ, ਉਹ ਮਨ ਸ਼ੁੱਧ ਹੋ ਜਾਂਦਾ, ਕਿਉਂਕਿ ਉਹਦੇ ਵਿੱਚ ਸ਼ਬਦ ਵਸ ਜਾਂਦਾ। ਮਨ ਨਿਰਮਲ ਹੁੰਦਾ ਸ਼ਬਦ ਨਾਲ, ਸ਼ਬਦ ਤੋਂ ਬਿਨਾਂ ਇਹ ਮਨ ਦੁਨੀਆਂ ਦੇ ਵਿੱਚ ਸਾਰੇ ਕਾਸੇ ਨਾਲ ਮੈਲਾ ਹੀ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਸ਼ੁੱਧ ਪ੍ਰਾਣੀ ਸੀਗਾ, ਉਹਦਾ ਮਨ ਸ਼ੁੱਧ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਕਹਿੰਦੇ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਾਏ ਤਿੰਨ ਥਾਈਂ, ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ ਉਹਨਾਂ ਦੀ ਸੇਵਾ ਕੀਤੀ ਥਾਂ ਪੈਣੀ ਹੈ। ਇਸ ਕਰਕੇ ਉਹ ਸ਼ੁੱਧ ਪ੍ਰਾਣੀ ਸੀ। ਜੈਤਾ ਸੇਠ ਬਖਾਣੀ ਹੈ ਬਿਨ ਗੁਰ ਸੇਵ ਹੋਰ ਨਾ ਜਾਣੀ। ਕਹਿੰਦੇ ਭਾਈ ਜੈਤਾ ਸੇਠ ਜੀ, ਬਿਨ ਗੁਰ ਸੇਵਾ ਹੋਰ ਨਾ ਜਾਣੀ, ਉਹ ਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਕੋਈ ਉਹਦੀ ਧਿਆਨ 'ਚ ਹੀ ਨਹੀਂ ਆਉਂਦਾ। ਸਾਡੇ ਧਿਆਨ 'ਚ ਵੀ ਗੁਰੂ ਤੋਂ ਬਿਨਾਂ ਕੋਈ ਹੋਰ ਨਹੀਂ ਆਉਣਾ ਚਾਹੀਦਾ। ਇਹ ਭਰਮ ਆ ਸਾਰੇ, ਕੋਈ ਕਿਤੇ ਮੱਥਾ ਟੇਕਦਾ, ਕੋਈ ਕਿਤੇ ਟੇਕਦਾ, ਕੋਈ ਕਿਤੇ ਟੇਕਦਾ, ਭਰਮ ਦੇ ਵਿੱਚ ਭਰਮ ਦੇ ਫਿਰਦਾ। ਭਰਮਣਾ ਇੱਕ ਥਾਂ 'ਤੇ ਇੱਕ ਗੁਰੂ ਸ਼ਬਦ ਗੁਰੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਬਿਨਾਂ ਗੁਰੂ ਤੋਂ ਹੋਰ ਕੋਈ ਸੇਵਾ ਤੁਹਾਡੀ ਥਾਂ ਨਹੀਂ ਪੈਂਦੀ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਇਸ ਕਰਕੇ ਗੁਰੂ ਦੇ ਦਰ 'ਤੇ ਕੋਈ ਵੀ ਸੇਵਾ ਕਰਦੇ ਹਾਂ, ਅਸੀਂ ਸੰਗਤ 'ਚ ਬੈਠੇ ਹਾਂ, ਹੱਥਾਂ ਪੈਰਾਂ ਨਾਲ ਸੇਵਾ ਕਰਦੇ ਹਾਂ, ਨਾਮ ਜਪ ਰਹੇ ਹਾਂ। ਕਹਿੰਦੇ ਇਹ ਸੇਵਾ, ਕਹਿੰਦੇ ਇਹੀ ਸੇਵਾ ਪ੍ਰਵਾਨ ਹੁੰਦੀ ਹੈ ਜਿਹੜੀ ਗੁਰੂ ਦੀ ਸੇਵਾ ਹੈ। ਇਹ ਸੇਵਾ ਕਹਿੰਦੇ ਜਿਨ੍ਹਾਂ ਨੇ ਗੁਰੂ ਨੂੰ ਸਨਮੁੱਖ ਹੋ ਕੇ ਕੀਤੀ, ਕਹਿੰਦੇ ਉਹ ਸੇਵਾ ਉਹਨਾਂ ਨੇ ਹੋਰ ਨਹੀਂ ਕੋਈ ਕੀਤੀ। ਉਮੜੀਆਂ ਮਸਾਣੀਆਂ ਜਾਂ ਹੋਰ ਕੋਈ ਜਿਹੜੇ ਦੁਨੀਆਂ ਦੇ ਸੰਸਾਰ ਦੇ ਬਹੁਤ ਜੀਵ ਕਰਦੇ ਨੇ, ਉਹ ਸਾਰਾ ਕੁਛ ਛੱਡ ਗਿਆ। ਜੈਤਾ ਸੇਠ ਬਖਾਣੀ ਹੈ ਬਿਨ ਗੁਰ ਸੇਵਾ ਹੋਰ ਨਾ ਜਾਣੀ, ਰਾਜ ਮਹਿਲ ਭਾਨੂੰ ਬਹਿਲ ਭਾਉ ਭਗਤ ਗੁਰਮਤ ਮਨ ਭਾਣੀ। ਕਹਿੰਦੇ ਰਾਜ ਮਹਿਲ ਨਗਰ ਦੇ ਵਿੱਚ ਭਾਈ ਬਹਿਲ ਜੀ, ਕਹਿੰਦੇ ਇਹਨਾਂ ਨੇ ਭਾਉ ਭਗਤ, ਭਾਉ ਭਗਤ ਪ੍ਰੇਮਾ ਭਗਤੀ, ਉਸ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਇਹਨਾਂ ਨੇ ਕੀਤੀ। ਗੁਰਮਤ ਮਨ ਭਾਣੀ, ਗੁਰੂ ਦੇ ਮਤ ਦੁਆਰਾ ਇਹ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ। ਜਦੋਂ ਗੁਰੂ ਦਾ ਗਿਆਨ ਆਉਂਦਾ ਉਦੋਂ ਪ੍ਰੇਮ ਪੈਦਾ ਹੁੰਦਾ। ਗੁਰੂ ਸਾਨੂੰ ਪਰਮਾਤਮਾ ਪ੍ਰਤੀ ਪ੍ਰੇਮ ਪੈਦਾ ਕਰਦਾ। ਵਾਰ ਵਾਰ ਪਰਮਾਤਮਾ ਦੀ ਉਸਤਤ ਹੋ ਰਹੀ ਹੈ ਗੁਰਬਾਣੀ 'ਚ। ਸਾਡੇ ਅੰਦਰ ਇਹ ਵਿਰਾਗ ਪੈਦਾ ਹੁੰਦਾ ਹੈ, ਕਿਉਂਕਿ ਅਸੀਂ ਆਈ ਪਰਮਾਤਮਾ ਨੂੰ ਮਿਲਣ ਲਈ ਹਾਂ, ਵੀ ਅਸੀਂ ਕਿਵੇਂ ਮਿਲ ਸਕਦੇ ਹਾਂ। ਇਸ ਕਰਕੇ ਉਹਨਾਂ ਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ। ਜਿਹੜੇ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਨੇ, ਵਾਹਿਗੁਰੂ ਨਾਲ ਪ੍ਰੇਮ ਕਰਦੇ ਨੇ, ਉਹਨਾਂ ਨੂੰ ਪਰਮੇਸ਼ੁਰ ਕਹਿੰਦੇ ਮਿਲਦਾ। ਗੁਰੂ ਗੋਬਿੰਦ ਸਿੰਘ ਜੀ ਨੇ ਮੋਹਰ ਲਾ ਦਿੱਤੀ, ਕਹਿੰਦੇ ਮੈਂ ਸੱਚ ਕਰਕੇ ਕਹਿ ਰਿਹਾ, ਜਿਹੜਾ ਵੀ ਉਸ ਵਾਹਿਗੁਰੂ ਨਾਲ ਪ੍ਰੇਮ ਕਰੂਗਾ ਉਹਨੂੰ ਵਾਹਿਗੁਰੂ ਜੀ ਜ਼ਰੂਰ ਮਿਲਣਗੇ। ਉਹ ਸਾਨੂੰ ਸਮਝਾ ਰਹੇ ਨੇ, ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ। ਸਨਮੁਖ ਸੋਢੀ ਬਦਲੀ ਸੇਠ ਗੋਪਾਲੇ ਗੁਰਮਤਿ ਜਾਣੀ। ਕਹਿੰਦੇ ਭਾਈ ਬਦਲੀ ਜੀ ਅਤੇ ਭਾਈ ਗੋਪਾਲਾ ਸੇਠ ਜੀ ਗੁਰਮਤਿ ਜਾਣੀ, ਇਹਨਾਂ ਨੇ ਵੀ ਛੇਵੇਂ ਪਾਤਸ਼ਾਹ ਦੀ ਸ਼ਰਨ 'ਚ ਆ ਕੇ, ਸੰਗਤ 'ਚ ਆ ਕੇ ਉਸ ਗੁਰਮਤਿ ਨੂੰ, ਬ੍ਰਹਮਤ ਨੂੰ ਪਛਾਣਿਆ। ਸੁੰਦਰ ਚੱਡਾ ਆਗਰੇ ਢੱਕ ਕੇ ਮੋਹਣ ਸੇਵਕ ਮਾਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਗਰੇ ਸ਼ਹਿਰ ਦੇ ਵਿੱਚ ਭਾਈ ਸੁੰਦਰ ਜੀ, ਢਾਕੇ ਦੇ ਵਿੱਚ ਮੋਹਣ ਜੀ, ਜਿਨ੍ਹਾਂ ਨੇ ਗੁਰੂ ਦੀ ਸੰਗਤ ਆ ਕੇ ਸੇਵਾ ਕੀਤੀ, ਸੇਵਕ ਮਾਣੀ, ਉਹਨਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ। ਸਾਧ ਸੰਗਤ ਬਿੱਟੋਂ ਕੁਰਬਾਣੀ। ਭਾਈ ਗੁਰਦਾਸ ਜੀ ਕਹਿੰਦੇ ਮੈਂ ਐਸੀ ਸੰਗਤ ਤੋਂ ਕੁਰਬਾਨ ਜਾਂਦਾ, ਐਸੀ ਸੰਗਤ ਤੋਂ ਸਦਕੇ ਜਾਂਦੇ ਜਿੱਥੇ ਸਾਨੂੰ ਗੁਰੂ ਦੀ ਸੰਗਤ ਮਿਲ ਜਾਵੇ। ਇਸ ਕਰਕੇ ਸਤ ਸੰਗਤ ਦੀ ਮਹਾਨਤਾ ਗੁਰਬਾਣੀ 'ਚ ਬਹੁਤ ਦੱਸੀ ਗਈ ਆ। ਮਹਾਰਾਜ ਕਹਿੰਦੇ ਸੰਗਤ ਤੋਂ ਬਿਨਾਂ ਭਾਵੇਂ ਦੇਖਣ ਨੂੰ ਮਨੁੱਖ ਹੈ ਪਰ ਉਹ ਪਸ਼ੂ ਦੀ ਨਿਆਈ ਹੁੰਦਾ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਛ ਢੋਰ, ਕਿਉਂਕਿ ਸੰਗਤ 'ਚ ਆ ਕੇ ਸਾਨੂੰ ਪਛਾਣ ਹੁੰਦੀ ਹੈ। ਜਿਨ ਕੀਤੇ ਤਿਸੇ ਨਾ ਜਾਣਿਆ, ਜਿਹਨੇ ਸਾਨੂੰ ਪੈਦਾ ਕੀਤਾ ਪ੍ਰਮਾਤਮਾ ਨੇ। ਬਿਨ ਨਾਵੈ ਸਭ ਚੋਰ, ਮਹਾਰਾਜ ਕਹਿੰਦੇ ਚੋਰ ਦੀ ਨਿਆਈ ਹੈ, ਮਨੁੱਖ ਲੱਗਦਾ ਦੇਖਣ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਸਤ ਸੰਗਤ ਦੇ ਵਿੱਚ ਜਦੋਂ ਉਹ ਕਿਰਪਾ ਕਰਦਾ ਸਾਨੂੰ, ਸਤ ਸੰਗਤ ਸਾਧ ਸੰਗਤ ਵਿੱਚੋਂ ਕੁਰਬਾਣੀ, ਐਸੀ ਸੰਗਤ ਤੋਂ ਕਹਿੰਦੇ ਅਸੀਂ ਕੁਰਬਾਨ ਜਾਂਦੇ ਹਾਂ, ਐਸੇ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ। ਸੋ ਇਹ ਗੁਰਮੁੱਖਾਂ ਦੀ ਆਪਾਂ ਵਡਿਆਈ ਕੀਤੀ ਹੈ ਗੁਰਬਾਣੀ ਦੁਆਰਾ, ਸ਼ਬਦ ਦੀ ਵਿਚਾਰ ਕਰਦੇ ਹਾਂ। ਬਹੁਤ ਸਾਰੇ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ ਸੰਗਤ ਅਤੇ ਗੁਰੂ ਬਖਸ਼ਣ ਹਰ ਆਓ। ਅਗਲਾ ਸਮਾਂ ਬੜਾ ਸੁਹਾਵਣਾ ਹੈ। ਗੁਰਮੁਖ ਜਨ ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਸਾਨੂੰ ਅੰਮ੍ਰਿਤ ਕੀਰਤਨ ਸੁਣਾਉਣਗੇ, ਕਿਉਂਕਿ ਗੁਰਬਾਣੀ ਦੇ ਵਿੱਚ ਨਾ ਕੀਰਤਨ ਦੀ ਬੜੀ ਮਹਾਨਤਾ ਹੈ। ਮਹਾਰਾਜ ਕਹਿੰਦੇ ਕੀਰਤਨ ਹਰ ਇੱਕ ਨੂੰ ਨਹੀਂ ਆ ਜਾਂਦਾ, ਕੀਰਤੀ ਉਸਤਤ। ਕਹਿੰਦੇ ਉਹ ਮਨ ਸਾਧੂ ਹੁੰਦਾ ਹੈ ਜਿਹਨੂੰ ਕੀਰਤ, ਕਿਉਂਕਿ ਸਾਧਣਾ ਪੈਂਦਾ ਨਾ ਮਨ, ਤਾਂ ਹੀ ਆ ਕੀਰਤਨ ਸਿੱਖਣਾ ਪੈਂਦਾ ਜਾਂ ਕਥਾ ਕੀਰਤਨ ਜੋ ਵੀ ਕੀਰਤੀ ਹੈ। ਮਹਾਰਾਜ ਕਹਿੰਦੇ ਰਾਮ ਨਾਮ ਕੀਰਤਨ ਰਤਨ ਵੱਤ ਹਰ ਸਾਧੂ ਪਾਸ ਰੱਖੀ ਜਾਏ। ਕਹਿੰਦੇ ਫਿਰ ਉਹ ਰਤਨ ਕਿਹਨੂੰ ਕੱਢ ਕੇ ਦਿੰਦੇ ਨੇ? ਜੋ ਗੁਰ ਬਚਨ ਸੱਤ ਸੱਤ ਕਰ ਮਾਨੈ ਤਿਸ ਆਗੇ ਕੱਢ ਤਰੀ। ਹੁਣ ਆਪਾਂ ਰਤਨ ਚੁਗਣੇ ਹਾਂ, ਅੰਮ੍ਰਿਤ ਬਚਨ ਚੁਗਣੇ ਹਾਂ। ਸੋ ਸਤਿਗੁਰ ਕਿਰਪਾ ਕਰਨ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ, ਸੰਗਤ ਗੁਰੂ ਬਖਸ਼ਣ ਹਾਰ ਹੈ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ। ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਹਨ ਪੰਥ ਦੇ ਵਿਦਵਾਨ ਕੀਰਤਨੀਏ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ, ਜਵੱਦੀ ਕਲਾਂ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਆਓ ਭਾਈ ਸਾਹਿਬ ਜੀ ਦੇ ਰਾਗੀ ਜਥੇ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੇ ਕਿ ਇਹ ਸ਼ਬਦ ਦੇ ਅਰਥ ਬੌਧਿਕ ਲੈਵਲ 'ਤੇ ਸਾਨੂੰ ਸਮਝ ਵੀ ਆ ਜਾਣ, ਸ਼ਬਦ ਅਰਥ ਸਮਝ ਵੀ ਆ ਜਾਣ, ਪਰ ਜਿਹੜੇ ਇਹਦੇ ਭਾਵ ਅਰਥ ਨੇ, ਜਿਹੜੇ ਅੰਤਰੀਵ ਅਰਥ ਨੇ, ਜੋ ਅੰਤਰ ਆਤਮੇ ਘਟਦੇ ਨੇ, ਉਹਨਾਂ ਦੇ ਅਰਥ ਉਹੀ ਜਾਣਦੇ ਜਿਹੜੇ ਅਵਸਥਾ ਤੱਕ ਪਹੁੰਚਦੇ ਅਤੇ ਮਾਣਦੇ ਉਸ ਆਨੰਦ ਨੂੰ, ਉਸ ਬਾਵਰੀ ਅਵਸਥਾ ਨੂੰ। ਮਤਵਾਲਾ ਜਿਨ੍ਹਾਂ ਦਾ ਮਨ ਹੋ ਜਾਂਦਾ ਉਸ ਨਾਮ ਨੂੰ ਰਸ ਦੇ ਰਸ ਨੂੰ ਪੀ ਕੇ, ਬਹੁਤ ਗਹਿਰੇ ਸਮਝ ਵਿੱਚ ਆਉਣਾ ਮੁਸ਼ਕਲ ਹੈ। ਕੋਈ ਕਰੋੜਾਂ ਕੋਟਨ ਮੈਂ ਨਾਨਕ ਕਹੁ ਨਾਰਾਇਣ ਜਿਹੇ ਚੀਜ਼, ਨਹੀਂ ਤੇ ਸਾਡੇ ਅੰਦਰ ਦਾ ਜਿਹੜਾ ਹਰਿਆ ਭਰਿਆ ਬਾਗ ਪਰਮੇਸ਼ਰ ਨੇ ਬਣਾਇਆ ਚੇਤਨਾ ਦਾ, ਉਸਦਾ ਅਸੀਂ ਇਤਨਾ ਬੁਰਾ ਹੱਲ ਕੀਤਾ, ਜਿਵੇਂ ਸਾਹਿਬਾਣੀ 'ਚ ਕਹਿੰਦੇ ਨੇ, ਇਸ਼ਾਰਾ ਦਿੰਦੇ ਨੇ ਸਾਡਾ ਕਿ ਕਿਵੇਂ ਅਸੀਂ ਆਪਣੇ ਦਾਅਵੇ ਦੀ ਅਗਨੀ ਦੇ ਨਾਲ ਆਪਣਾ ਅੰਦਰ ਹਰਿਆ ਭਰਿਆ, ਜੋ ਹਰਿਆ ਭਰਿਆ ਬਾਗ ਸੀ, ਉਸਨੂੰ ਕਿਸ ਤਰ੍ਹਾਂ ਉਜਾੜਿਆ, ਦਾਅਵੇ ਦੀ ਅਗਨੀ ਦੇ ਨਾਲ ਸਾੜਿਆ। ਕਹਿੰਦੇ ਨੇ ਦਾਅਵਾ ਅਗਨ

ਰੋਜ਼ ਅਰਦਾਸ ਕਰਦੇ ਹਾਂ। ਸੇਈ ਪਿਆਰੇ ਮੇਲੋ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਇਹ ਉਹੀ ਅਰਦਾਸ ਹੈ। ਸਤਿਗੁਰੂ ਵੀ, ਗੁਰੂ ਰਾਮਦਾਸ ਮਹਾਰਾਜ ਵੀ ਕਹਿੰਦੇ ਨੇ, ਸਿਖਾਉਂਦੇ ਨੇ, ਪੜ੍ਹੀਏ, ਸ਼ਾਇਦ ਕਿਸੇ ਦੀ ਅਰਦਾਸ ਸੁਣੀ ਜਾਏ, ਪਰ ਜੇ ਹਿਰਦੇ ਦੀ ਪੁਕਾਰ ਬਣੇ ਤਾਂ ਸਿਰਫ ਮੂੰਹ ਵਿੱਚੋਂ।

ਜੋ ਅੱਜ ਦੀ ਜੋ ਸ਼ਬਦਾਂ ਦੀ ਲਿਸਟ ਹੈ ਇਹ ਸਭ ਆਪ ਸੰਗਤਾਂ ਵੱਲੋਂ ਲਿਖੇ ਨੇ। ਅਜੇ ਚਾਰ ਸ਼ਬਦ ਹੋਰ ਨਹੀਂ ਪਰ ਸਮਾਂ ਹੋ ਗਿਆ। ਕੋਸ਼ਿਸ਼ ਕਰਾਂਗੇ ਇੱਕ ਇੱਕ ਪੰਕਤੀ ਇੱਕ ਇੱਕ ਵਾਰੀ ਪੜ੍ਹੀ ਜਾਏ, ਤੋਂ ਫਿਰ ਜਿਹੜੀ ਪੰਕਤੀ ਆਏ ਉਹਨੂੰ ਖਾਲੀ ਨਾ ਜਾਣ ਦਿਓ, ਉਸਨੂੰ ਰਸਨਾ ਦਾ ਸਪਰਸ਼ ਮਿਲੇ ਗਾਉਣਾ ਨਾਲ।

0: ਬਹੁਤ ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਰੋਮ ਰੋਮ ਕਰਕੇ ਸਤਿਗੁਰਾਂ ਦਾ ਸ਼ੁਕਰ ਹੈ। ਇਹ ਪੰਜ ਦਿਨ ਇਸ ਸਥਾਨ 'ਤੇ ਸਤਿਗੁਰਾਂ ਨੇ ਮਿਹਰ ਕਰਕੇ ਸੇਵਾ ਲਈ। ਬਹੁਤ ਸਾਰੇ ਗੁਰਮੁਖ ਸੰਗਤਾਂ ਅੱਜ ਨਵੇਂ ਆਏ ਅਤੇ ਬਹੁਤੇ ਨਹੀਂ ਆਏ ਇਸ ਪਿਛਲੇ ਚਾਰ ਦਿਨਾਂ ਵਿੱਚ, ਅਤੇ ਬੇਨਤੀ ਕਰਾਂ ਇਹੋ ਹੀ ਲਾਹਾ ਹੈ ਗੁਰੂ ਘਰ ਆਉਣ ਦਾ, ਅਤੇ ਜਿਤਨਾ ਸਮਾਂ ਹੋ ਸਕੇ ਗੁਰੂ ਘਰ ਆ ਕੇ ਬਾਣੀ ਵਿੱਚ ਜੁੜਨ, ਨਾਮ ਜਪਣ, ਸੇਵਾ ਸਿਮਰਨ ਕਰਕੇ ਤਾਂ ਇਹ ਹੋ ਸਕਣ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ। ਪਰ ਜਿਤਨੀ ਵੀ ਸੰਗਤਾਂ ਪਹੁੰਚਦੀਆਂ ਰਹੀਆਂ ਭਾਵੇਂ ਕਿ ਵਰਕਿੰਗ ਡੇ ਕਰਕੇ ਵੀ, ਸਭ ਦਾ ਬਹੁਤ ਬਹੁਤ ਧੰਨਵਾਦ। ਰੀਅਲੀ ਐਪਰੀਸ਼ੀਏਟ, ਥੈਂਕ ਯੂ ਸੋ ਮਚ। ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਨ ਕਰੋ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਥ ਦੇ ਪ੍ਰਸਿੱਧ ਕੀਰਤਨੀਏ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜਿਨ੍ਹਾਂ ਨੇ ਪਿਛਲੇ ਰੇ ਕੁਝ ਕੁ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ। ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਦਾ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਇੱਥੋਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰਾਂਤੀ ਸਿੰਘਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਿ ਭਾਈ ਸਾਹਿਬ ਜੀ ਨੇ ਆਪਣੇ ਰੁਝੇਵੇਂ ਵਿੱਚ ਸਮਾਂ ਕੱਢਿਆ ਅਤੇ ਸੰਗਤਾਂ ਨੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਸੋ ਇਸੇ ਤਰ੍ਹਾਂ ਭਾਈ ਸਾਹਿਬ ਜੀ ਦੇ ਉੱਪਰ ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਹ ਸਾਡੀ ਸਾਰਿਆਂ ਦੀ ਸਤਿਗੁਰਾਂ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਪਮਾਲ ਕੁਝ ਕੁ ਸਮੇਂ ਦੇ ਲਈ ਆਪ ਸਮੂਹ ਸੰਗਤਾਂ ਦੇ ਸਨਮੁੱਖ ਹੋਣਗੇ, ਢਾਡੀ ਵਾਰਾਂ ਰਾਹੀਂ ਆਪ ਜੀ ਨੂੰ ਨਿਹਾਲ ਕਰਨਗੇ। ਉਪਰੰਤ ਹਰ ਫਰਾਈਡੇ ਦੀ ਤਰ੍ਹਾਂ ਜੋ ਸੁੱਖ ਆਸਣ ਦੀ ਸੇਵਾ ਬੱਚੇ ਕਰਦੇ ਨੇ, ਸੋ ਇਸ ਫਰਾਈਡੇ ਵੀ ਬੱਚੇ ਹੀ ਅਰਦਾਸ ਬੇਨਤੀ ਕਰਨਗੇ। ਬੱਚਿਆਂ ਵੱਲੋਂ ਹੀ ਮੁੱਖ ਵਾਕ ਅਤੇ ਸੁੱਖ ਆਸਣ ਦੀ ਜੋ ਸੇਵਾ ਹੈ ਉਹ ਲਈ ਜਾਵੇਗੀ। ਸਤਿਸੰਗਤ ਜੀ, ਇਹ ਮੇਰੀ ਪੇਰੈਂਟਸ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਪੇਰੈਂਟਸ ਦੇ ਮਨ ਦੇ ਵਿੱਚ ਚਾਅ ਹੋਵੇ ਕਿ ਸਾਡੇ ਬੱਚੇ ਵੀ ਸਤਿਗੁਰਾਂ ਦੀ ਸੇਵਾ ਕਰਕੇ ਲਾਹੇ ਪ੍ਰਾਪਤ ਕਰਨ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਿ ਹਰ ਫਰਾਈਡੇ ਫੈਮਿਲੀ ਯੂਥ ਦਰਬਾਰ ਹੁੰਦਾ ਹੈ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਫੈਮਿਲੀ ਫਰਾਈਡੇ ਐਂਡ ਯੂਥ ਦਰਬਾਰ ਜਿਹੜਾ ਹੈਗਾ ਉਹਦੇ ਵਿੱਚ ਜ਼ਰੂਰ ਆਇਆ ਕਰੋ ਅਤੇ ਬੱਚਿਆਂ ਨੂੰ ਸਤਿਗੁਰਾਂ ਦੀ ਸੇਵਾ ਵਾਸਤੇ ਜੋੜਿਆ ਕਰੋ। ਆਉਣ ਵਾਲੇ ਦਿਨਾਂ ਵਿੱਚ ਜੋ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਨੇ, ਪੰਥ ਦੇ ਮਹਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ 10 ਅਤੇ 11 ਸਤੰਬਰ ਨੂੰ ਸ਼ਾਮ ਦੇ ਦੀਵਾਨਾਂ ਵਿੱਚ 2 ਦਿਨ ਵਾਸਤੇ ਹਾਜ਼ਰੀ ਭਰਨਗੇ ਆਪਣੇ ਕੋਲ। ਸੋ ਆਪ ਸਮੂਹ ਸੰਗਤਾਂ ਨੇ ਜ਼ਰੂਰ ਸਮਾਂ ਨੋਟ ਕਰਨਾ ਅਤੇ ਗੁਰਦੁਆਰਾ ਸਾਹਿਬ ਵਿਖੇ ਜ਼ਰੂਰ ਹਾਜ਼ਰੀਆਂ ਭਰ ਕੇ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਅਤੇ ਗੁਰਬਾਣੀ ਕੰਠ ਮੁਕਾਬਲਾ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਉੱਪਰ ਹਰ ਸਾਲ ਮਨਾਇਆ ਜਾਂਦਾ ਹੈ, ਉਸ ਦੇ ਸੰਬੰਧ ਵਿੱਚ 24 ਅਕਤੂਬਰ ਨੂੰ ਇਸ ਸਾਲ ਜੋ ਸੈਟਰਡੇ ਵਾਲੇ ਦਿਨ ਗੁਰਬਾਣੀ ਕੰਠ ਮੁਕਾਬਲਾ ਹੋਵੇਗਾ ਉਹਦੀ ਔਨਲਾਈਨ ਜਿਹੜੀ ਰਜਿਸਟ੍ਰੇਸ਼ਨ ਹੈਗੀ ਹੈ ਉਹ ਓਪਨ ਹੋ ਚੁੱਕੀ ਹੈ। ਸੋ ਪੇਰੈਂਟਸ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਓ ਅਤੇ ਹੁਣ ਤੋਂ ਹੀ ਬੱਚਿਆਂ ਦੀ ਤਿਆਰੀ ਕਰਵਾਉਣੀ ਸ਼ੁਰੂ ਕਰੋ ਅਤੇ ਮੰਗਲਵਾਰ ਅਤੇ ਵੀਰਵਾਰ ਸ਼ਾਮ ਦੇ ਜੋ ਆਰਤੀ ਦੀ ਕੀਰਤਨ ਹੈ ਉਹ ਬੱਚੇ ਹੀ ਕਰਦੇ ਨੇ, ਸ਼ਨਿਚਰਵਾਰ ਸਵੇਰੇ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਹੋਰਾਂ ਦਾ ਜੱਥਾ ਜੋ ਹੈ ਆਪ ਸਮੂਹ ਸੰਗਤਾਂ ਨੂੰ ਪਾਵਨ ਬਾਣੀ ਦੇ ਕੀਰਤਨ ਦੇ ਨਾਲ ਜੋੜਦੇ ਰਹਿਣਗੇ। ਅਤੇ ਇਸੇ ਤਰ੍ਹਾਂ ਉਹ ਇੱਕ ਨਵਾਂ ਜੋ ਪ੍ਰੋਗਰਾਮ ਲਿਖਿਆ ਗਿਆ ਕਿ ਹਰ ਐਤਵਾਰ ਸਵੇਰੇ ਆਸਾ ਦੀ ਵਾਰ ਜਿਹੜੀ ਹੈ 6 ਵਜੇ ਤੋਂ ਲੈ ਕੇ 8 ਵਜੇ ਤੱਕ ਉਹ ਯੂਥ ਜਿਹੜਾ ਉਹ ਨਿਭਾਉਂਦਾ ਹੈ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਜ਼ਰੂਰ ਪਹੁੰਚ ਕੇ ਲਾਹੇ ਪ੍ਰਾਪਤ ਕਰਿਆ ਕਰੋ। ਆਓ ਹੁਣ ਪੰਥ ਦੇ ਮਹਾਨ ਢਾਡੀ ਗਿਆਨੀ ਰਛਪਾਲ ਸਿੰਘ ਜੀ ਪਮਾਲ ਆਪ ਸਮੂਹ ਸੰਗਤਾਂ ਦੇ ਸਨਮੁੱਖ ਹੋਣਗੇ, ਉਪਰੰਤ ਬੱਚਿਆਂ ਵੱਲੋਂ ਸੁੱਖ ਆਸਣ ਦੀ ਸੇਵਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਪਾਵਨ ਦਰਬਾਰ ਅੰਦਰ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਦੇ ਪਾਸੋਂ ਜੋ ਵੀ ਉਹਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਇਲਾਹੀ ਬਾਣੀ ਧੁਰਕੀ ਬਾਣੀ ਦਾ ਰਸ ਭਿੰਨਾ ਕੀਰਤਨ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸਰਵਣ ਕੀਤਾ ਏ, ਫਤਿਹ ਪ੍ਰਵਾਨ ਕਰਦੇ ਹੋਏ ਇੱਕ ਜ਼ੁਬਾਨ ਹੋ ਕੇ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਰੀ ਬਲਹਾਰੀ ਜਾਈਏ ਨਿਤ ਉਹਦੀ ਸ਼ਾਨ ਉੱਤੋਂ, ਉਸ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਏ, ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗ ਨਾਲ ਕੀਤੀ ਸੂ ਸਫਾਈ ਸੋਹਣਾ ਫੇਰ ਫੇਰ ਰੰਦਾ ਏ ਉੱਤੋਂ ਸੋਹਣੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ ਵਿੱਚ ਭਰ ਦਿੱਤਾ ਮਲ ਮੂਤ ਮਾਲ ਮੰਦਾ ਏ ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਬੰਦਗੀ ਤੋਂ ਬਿਨਾਂ ਬੰਦਾ ਗੰਦੇ ਤੋਂ ਵੀ ਗੰਦਾ ਇਹ ਮਨੁੱਖਾ ਜਨਮ ਜੇ ਸਫਲ ਬਣਾਉਣਾ ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਦੇ ਨਾਲ ਜੁੜ ਕੇ ਉਹਦੇ ਨਾਮ ਨੂੰ ਆਪਦੇ ਹਿਰਦੇ ਦੇ ਵਿੱਚ ਵਸਾ ਕੇ ਇੱਕੋ ਇੱਕ ਨਾਮ ਇੱਕ ਐਸੀ ਸ਼ਕਤੀ ਅਤੇ ਤਾਕਤ ਹੈ ਜਿਨ੍ਹਾਂ ਨੇ ਇਸ ਦਾ ਆਸਰਾ ਲਿਆ ਜਿਨ੍ਹਾਂ ਨੇ ਸਵਾਸ ਸਵਾਸ ਨਾਮ ਨੂੰ ਜਪਿਆ ਏ ਜਿਨ੍ਹਾਂ ਨੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖਿਆ ਏ ਫਿਰ ਸਤਿਗੁਰੂ ਮਹਾਰਾਜ ਜੀ ਦਾ ਇਹ ਫੈਸਲਾ ਏ ਫਿਰ ਉਹਨਾਂ ਦੀ ਗੁਰੂ ਕੇ ਪਿਆਰੇ ਚਾਰੇ ਕੁੰਟਾਂ ਦੇ ਵਿੱਚ ਸਾਡੇ ਕੋਲ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਦਾ ਜੀਵਨ ਸਾਡੇ ਸਾਹਮਣੇ ਹੈ ਉਹ ਲੋਕ ਉਹ ਸਮਾਜ ਜਿਹੜਾ ਘਿਰਨਾ ਕਰਦਾ ਸੀ ਜਿਹੜਾ ਨਫ਼ਰਤ ਕਰਦਾ ਸੀ ਪਰੇ ਪਰੇ ਨੂੰ ਹੋ ਕੇ ਉਹਨਾਂ ਨੂੰ ਗੱਲ ਕਹਿ ਰਿਹਾ ਸੀ ਪਰ ਵੇਖੋ ਜਦੋਂ ਉਹਨਾਂ ਨੇ ਬੰਦਗੀ ਵਾਲਾ ਰਾਹ ਅਪਣਾਇਆ ਜਦੋਂ ਉਹਨਾਂ ਨੇ ਇਸ ਮਾਰਗ 'ਤੇ ਚੱਲਣਾ ਸ਼ੁਰੂ ਕੀਤਾ ਫਿਰ ਸਤਿਗੁਰੂ ਮਹਾਰਾਜ ਆਖਦੇ ਨੇ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਤੂੰ ਕੁੰਟ ਮੰਨ ਕਹਿੰਦੇ ਜਿਹਨੂੰ ਕੋਈ ਜਾਣਦਾ ਹੀ ਨਹੀਂ ਉਹਦੀ ਚਾਰੇ ਕੁੰਟਾਂ ਵਿੱਚ ਹਰ ਪਾਸੇ ਉਹਦੀ ਜੈ ਜੈਕਾਰ ਹੈ ਉਹਦੇ ਨਾਮ ਦੀ ਡੰਕੀ ਵੱਜ ਰਹੀ ਅਗਲੇ ਮਹਾਰਾਜ ਸ਼ਬਦਾਂ ਦੇ ਵਿੱਚ ਆਖਦੇ ਨੇ ਜਾ ਕੇ ਨਿਕਟ ਨਾ ਆਵੇ ਕੋਈ ਸਗਲ ਸ੍ਰੇਸ਼ਟ ਉਹ ਆ ਕੇ ਚਰਨ ਮਲਤ ਹੋਈ ਲੋਕੀ ਪਰੇ ਪਰੇ ਨੂੰ ਕਰਦੇ ਸੀ ਆਪ ਦੂਰ ਭੱਜਦੇ ਸੀ ਪਰ ਅਸੀਂ ਕਹਿੰਦੇ ਆਹ ਕ੍ਰਿਸ਼ਮਾ ਵੇਖ ਲਿਆ ਇਹ ਕਰਾਮਾਤ ਤੋਂ ਘੱਟ ਗੱਲ ਨਾ ਹੋਈ ਕਹਿੰਦੇ ਉਹੀ ਲੋਕ ਉਹੀ ਸਮਾਜ ਜਿਹੜਾ ਉਹਨੂੰ ਨਫ਼ਰਤ ਦਾ ਪਾਤਰ ਬਣਾ ਕੇ ਬੈਠਾ ਸੀ ਉਹਦੇ ਚਰਨ ਧੋ ਧੋ ਕੇ ਪੀ ਰਿਹਾ ਸੀ ਅਤੇ ਹੱਥ ਜੋੜ ਕੇ ਖੜੇ ਸਨ ਕਦੋਂ ਸਾਨੂੰ ਇਹ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ ਇਹਨਾਂ ਦਾ ਸੰਗ ਮਿਲ ਜਾਵੇ ਇਹ ਨਾਮ ਦੀ ਵਡਿਆਈ ਹੈ ਇਹ ਨਾਮ ਦੀ ਤਾਕਤ ਹੈ ਇਹ ਮਨੁੱਖਾ ਜਨਮ ਨੂੰ ਸਫਲ ਬਣਾਉਣ ਵਾਸਤੇ ਸਵਾਸ ਸਵਾਸ ਨਾਮ ਨੂੰ ਜਪੋ ਜਿੰਦੇ ਮੇਰੀਏ ਮਿੱਟੀ ਦੀਏ ਧੇੜੀਏ ਇੱਕ ਵਾਰੀ ਬੋਲ ਵਾਹਿਗੁਰੂ ਸਤਿਗੁਰੂ ਮਹਾਰਾਜ ਤੋਂ ਆਪਾਂ ਇਹ ਸ਼ਕਤੀ ਬਲ ਲੈਣਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੀ ਤੇਰੇ ਨਾਲ ਜੁੜ ਕੇ ਰਹੀਏ ਜੁੜਨਾ ਜ਼ਿੰਦਗੀ ਹੈ ਟੁੱਟਣਾ ਮੌਤ ਦੇ ਬਰਾਬਰ ਹੈ ਉਹਦਾ ਜ਼ਿਕਰ ਢਾਡੀ ਜਥਾ ਪਮਾਲ ਦਾ ਗਾ ਕੇ ਇੰਝ ਪੇਸ਼ ਕਰ ਰਿਹਾ।

0: ਜਦੋਂ ਚਿੜੀਆਂ ਨੇ ਚੁੱਗ ਲਿਆ ਖੇਤ ਫਿਰ ਜੱਗੇ ਬੈਠਾ ਪੁੱਛਦਾਏਗਾ
1: ਹੀਰੇ ਦਾ ਜਨਮ ਵਿੱਚ ਕੋਡੀਆਂ ਦੇ ਪਾਲ ਤੂੰ ਤਾਂ ਰੁਲ ਜਾਏਗਾ ਜਦੋਂ ਚਿੜੀਆਂ ਨੇ ਚੁੱਗ ਲਿਆ ਖੇਤ ਫਿਰ ਜੱਗੇ

ਸਤਿਗੁਰੂ ਮਹਾਰਾਜ ਦੇ ਅੱਗੇ ਜਦੋਂ ਵੀ ਅਰਦਾਸ ਬੇਨਤੀ ਕਰਦੇ ਹਾਂ ਉਸ ਦੇ ਵਿੱਚ ਵੀ ਨਾਮ ਜਪਣ ਵਾਲਿਆਂ ਦਾ ਹੀ ਆਪਾਂ ਸੰਗ ਮੰਗਦੇ ਹਾਂ। ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਦੇ ਆਪਾਂ ਸਾਰਿਆਂ ਨੇ ਪਾਤਰ ਬਣਨਾ। ਇੱਕ ਅਰਦਾਸ ਬੇਨਤੀ ਕਰੀਏ, ਦਾਤਾ ਸਾਨੂੰ ਏਕਾ ਪਿਆਰ ਇਤਫਾਕ ਬਖਸ਼ੇ, ਕਿਉਂਕਿ ਏਕਾ ਪਿਆਰ ਇਤਫਾਕ ਤੋਂ ਬਿਨਾਂ ਕੁਝ ਵੀ ਨਹੀਂ। ਤੁਸੀਂ ਵੇਖ ਹੀ ਰਹੇ ਹੋ, ਦੀਪ ਸਿੱਧੂ ਨੇ ਸੱਚ ਹੀ ਕਿਹਾ ਸੀ। ਪੱਤਰਕਾਰ ਨੇ ਪੁੱਛਿਆ ਸੀ ਵੀ ਭਗਵੰਤ ਮਾਨ ਬਾਰੇ ਤੂੰ ਕੀ ਸੋਚਦਾ, ਕਿਵੇਂ ਵੇਖਦਾ ਇਹਨੂੰ। ਉਹਨੇ ਜਿਹੜੇ ਉਦੋਂ ਬੋਲ ਬੋਲੇ ਸੀ ਨਾ, ਤੁਸੀਂ ਸਭ ਨੇ ਉਹਦੀ ਕਲਿੱਪ ਦੇ ਵਿੱਚ ਸੁਣੇ ਨੇ। ਉਹ ਕਹਿੰਦਾ ਉਹ ਦਿੱਲੀ ਦੇ ਨਾਲ ਐਨ ਘੁਲ ਮਿਲ ਕੇ ਚੱਲਦਾ ਸੀ, ਭਗਵੰਤ ਵੀ ਇਸੇ ਤਰ੍ਹਾਂ ਹੀ ਚੱਲੂ, ਸਗੋਂ ਚਾਰ ਕਦਮ ਅੱਗੇ ਚੱਲੂਗਾ। ਅੱਜ ਵੇਖ ਰਹੇ ਹਾਂ ਕਿਵੇਂ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਕੁਟਵਾਇਆ ਜਾ ਰਿਹਾ ਹੈ, ਉਹਨਾਂ 'ਤੇ ਤਸ਼ੱਦਦ ਢਾਇਆ ਜਾ ਰਿਹਾ ਹੈ, ਉਹਨਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ, ਅਤੇ ਵੀਡੀਓ 'ਤੇ ਉਹਨਾਂ ਦੀਆਂ ਨਿਰਵਸਤਰ ਹੋਇਆਂ ਦੀਆਂ ਵੀਡੀਓ ਬਣਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ ਜਾਣਗੀਆਂ। ਇਹ ਸਰਕਾਰਾਂ ਦਾ ਰੋਲ ਹੈ, ਗੁਰੂ ਮਹਾਰਾਜ ਸਾਡੇ ਵਿੱਚ ਏਕਾ ਪਿਆਰ ਇਤਫਾਕ ਪੈਦਾ ਕਰੇ। ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਅਰਦਾਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਏ। ਸ਼੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਜੁਗ ਜਾਏ। ਤੇਗ ਬਹਾਦਰ ਸਿਮਰੀਏ ਕਰ ਨਾਨਕ ਦਾਵੇ ਧਾਏ। ਸਭ ਠਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਗਤ ਜਗਤ ਢਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਜੀ ਦਾਰਤਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੋ ਸਾਹਿਬ ਜਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖੇ ਅੰਡ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹਿੱਤ ਸੀਸ ਦਿੱਤੇ ਵੰਧ ਵੰਧ ਖਟਾਏ ਖੋਪੜੀਆਂ ਲਹਾਈਆਂ ਚਰਖੀਆਂ ਤੇ ਝਰੇ ਧਨ ਆਰਿਆਂ ਨਾਲ ਚਲਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਵਾਏ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਾਕਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਹਾਇ ਤਾਂ ਤਾਂ ਰੱਛਾ ਰਹਿ। ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਸ਼ ਇਸ਼ਨਾਨ ਚੌਂਕੀਆ ਝੰਡੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਜ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣ ਦੇ ਮਾਣ ਤਾਣ ਦੇ ਤਾਨ ਨਿਓਟਿਆਂ ਦੀ ਔਤ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ। ਹੁਕਮਨਾਮਾ ਬਖਸ਼ੇ ਨਿਹਾਲ ਕਰੋ ਜੀ। ਅੱਖਰ ਵਾਡਾ ਘਾਟਾ ਪੁਲਚਕ ਮਾਫ਼ ਕਰਨੀ ਸਬੱਤ ਕਾਜ ਰਾਸ ਕਰਨੇ ਸਹੀ ਪਿਆਰੇ ਮੇਰ ਜਿਨ੍ਹਾਂ ਮੇਰਾ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਬਲਾ ਤੇਰੇ ਪਾਣੇ।

0: que volei sone ale Vaheguru ji
1: ਕੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਵੈ ਸਿਫਤ ਕ ਸੰਵਦੀ ਨੂਰ ਅਰਸਾ

ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਪੰਜਵਾਂ। ਜਿਸਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦਮਾ ਮਾਤੀ ਮਾਤਾ, ਮਰਨਾ ਚੀਤ ਨਾ ਆਵੈ। ਜਿਸਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ।

ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਉ ਕਿਛ ਨਾਹੀਂ।

ਸੁਖ ਫਲ ਪਾਇਨ ਆਟ ਪਹਿਰ ਆਰਾਦੀ ਆਰਾਧੈ ਤੇਰੀ ਸਰਨ ਤੇਰੇ ਪ੍ਰਵਾਸੈ ਪੰਚ ਦੁਸ਼ਟ ਲੈ ਸਭੈ ਗਿਆਨ ਧਿਆਨ ਕਿਛ ਕਰ

ਤੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸਵੇ,

ਜਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਕਰਨਾ ਨਿਧਿਆ ਬਹਿ ਧਾਏ, ਸਭ ਥਾਈ ਹੋਏ ਸਹਾਏ, ਦਸ

ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇੜੇ ਤੋਂ ਤਾਕਤਾਂ ਉੱਪਰ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁੱਖ ਆਸਨ ਦੀ ਸੇਵਾ ਹੋਈ। ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ। ਸਤਿਗੁਰੂ ਜੀ ਆਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ। ਅਗਾਹਾਂ ਵਾਸਤੇ ਸੁਮੱਤ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਰਹਿਣ ਆਈਏ ਭਾਣੇ ਅੰਦਰ ਬਤੀਤ ਕਰਾਵਣੇ। ਆਪ ਜੀਆਂ ਦੇ ਸੁੱਖ ਆਸਨ ਤਿਆਰ ਹਨ, ਚੱਲ ਕਰਕੇ ਵਿਸ਼ਰਾਮ ਕਰਨੇ। ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ।

ਅੰਮ੍ਰਿਤ ਵੇੜੇ ਦੇ ਜੱਗ ਨੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਰਬੱਤ ਦੇ ਕਾਰਜ ਰਾਸਕਾਂ ਨੇ ਸਤਿਗੁਰੂ ਜੀਓ ਕਿਰਪਾ ਕਰੋ ਨਿੱਜ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾੜੇ ਸਰਬੱਤ ਦਾ ਭਲਾ।

ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੀ ਅਰ ਪੈ ਨੀ ਜਾਕੈ ਕੰਚਨ ਮਾਟੀ ਮੰਨੈ ਰਹਾਉ। ਦੈਨ ਦਿਆਲੇ ਉਸਤਤ ਜਾਕੈ

ਜਾਗੈ ਜਗਤੀ ਰਹੈ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜੇ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸੁਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਕੀ ਮਾਨੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਮ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਾਂ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣਪਾ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਆ ਕਮਗੂਣਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਉਤਮ ਨੀਚਾ ਹੁਕਮ ਲੇਖ ਦੁੱਖ ਸੁਖ ਭਾਈ ਹੈ ਇੱਕ ਨਾ ਹੁਕਮੀ ਬਖਸੀ ਸਾ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਸਾਜ ਕਰੇ ਤਨਖੇ ਗਾਵਾ ਕੂ ਜੀ ਅਲੈ ਫਿਰ ਦੇ ਗਾਵਾ ਕੂ ਜਾਪਾ ਦੁੱਸਾ ਦੂਰ ਗਾਵਾ ਕੂ ਵੇਖਾ ਹਾਦਰਾ ਹਾਦੂਰ ਕਥਨਾ ਕਥੀ ਨਯਾਵਾ ਤੋਟ ਕਥ ਕਥ ਕਥੀ ਕੋਟੀ ਗੁਣਕੋਟ ਦੇਂਦਾ ਦੇ ਲੈਂਦੇ ਸਿਪਾਹੀ ਦੁਗਾ ਜਗੁੰਦਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵੀ ਸਾਹਿਬੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਆਖ

சுகர் லஜாய் குருமுகநாதம் குருமுகவேதம் குருமுகரேகாசமாய் குருஈஸ்வர குரு குரு பர்மா குரு பார்வதி மாய் ஜேஹா ஜானாய அக்கா நாஹி கணா கசன்னா ஜாயி குராயக தேவ ஜாயி சமனா ஜியா காயக தாத்தா ஸோ மே விசர ந ஜாயி தீரத நாவாதி மாவா பாணி கே நாய் கரீ ஜேதி சரட்டோ பாயி விக்கா வேண கர்ம கே மிலா லை வாத்த வேச்ச ரத்ன ஜவாஹர் மாணக ஜே குரு கீ சிக் சுனி ਗੁਰਾਕ ਦੀ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੁਮੈ ਮਿਸਰਨ ਜਾਈ ਜੇ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲ ਸਭ ਕੁਵੇ ਚੰਗਾ ਨਾਉ ਰਖਾਏ ਕੈ ਜਾਸ ਕੀਰਤ ਜਾਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨ ਪੁੱਛਿਆ ਕਿ ਕੀਟਾ ਅੰਦਰ ਕੀਟਾ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਹ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹੀ ਨ ਸਕਾ ਕਾਲ ਨਾਨਕ ਮੁਕਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾਸ ਸੁਣਿਆ ਸਤਸੰਗ ਹੋ ਗਿਆਨ ਸੁਣਿਆ

ਪਾਤਸ਼ਾਹ ਸੁਣਿਆ ਦੇ ਪਾਵੀ ਰਾਹੂ ਸੁਣਿਆ ਹਾਥ ਵੀ ਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਪਾਪ ਕਾ ਨਾਸ ਮੰਨੇ ਕੀ ਗਰ ਕਹੀ ਨਾ ਜਾਏ ਜੇ ਕੂ ਕਹਿ ਪਿਛੈ ਪਾਛੁਤਾਏ ਕਾਗਦ ਕਰਮ ਨ ਲਿਖਣ ਹਾਰ ਮੁੰਨੇ ਕਾਬਾ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੂ ਮਨ ਜਾਣ ਮਨ ਕੋਹੇ ਮੁੰਨਾ ਸੁਰਤ ਹੋਇ ਮਨ ਬੁੱਧ ਮੁੰਨਾ ਸਗਲ ਬਵਨ ਕੀ ਸੁਵਿਧਾ ਮੰਨੈ ਮੋਹਿ ਝੂਟਾ ਨਾ ਖਾਏ ਮੰਨੈ ਨਿਮਕਾ ਸਾਧ ਰੰਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੂ ਮਨ ਜਾਣ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸੋ ਵਰਗੜ ਜਾਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਰ ਮੰਦ

ਸਦਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਸੰਖ ਪੂਜਾ ਸੰਤ ਬਤਾਉ ਸੰਘ ਗ੍ਰੰਥ ਮੁਖਵੇਦ ਪਾਠ ਸੰਘ ਜੂ ਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਦੀਆ ਸੰਧਾ ਧਾਰ ਸੰਘ ਸੂਰ ਮੋਹ ਪੱਖ ਸਾਰ ਸੰਘ ਮੋਹ ਲਿਵਲਾਏ ਤਾਰ ਕੁਦਰਤ ਕਮਨ ਕਾਮ ਵਿਚਾਰ ਵਾਰ ਨਵਾਂ ਇੱਕ ਵਾਰ ਜੂਤਨ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਮੂਰਖ ਅੰਧ ਘੋਰ ਸੰਘ ਜੋਰ ਰਾਮ ਘੋਰ ਸੰਘੇ ਅਮਰ ਕਰ ਜਾਏ ਜੋਰ ਅਸੰਖ ਕਾਲ ਵੜ ਹਤਿਆ ਕਮਾਏ ਸੰਘ ਪਾਪੀ ਪਾਪ ਕਰ ਜਾਏ ਸੰਘ ਕੂੜੇ ਆਰ ਕੂੜੇ ਫਿਰਾਏ ਅਸੰਘ ਮਲੇਸ਼ ਮਰ ਪੱਖ ਖਾਹੇ ਸੰਗਮਿੰਦਾ ਸਿਰ ਕਰਹਿ ਭਾਵ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੂਤਨ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਰਬਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਮਾਣ ਖਰਾ ਸਤਸੰਜੋਗ ਖਾਨ ਜਿੰਨੇ ਲਿਖੇ ਤਸਰਨਾਹੇ ਜੇ ਫਰਮਾਏ ਤਿਰਦੇ ਪਾਏ ਜੇ ਤਾ

ਬਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਆ ਹੱਥ ਪੈ ਤਨ ਦੇ ਪਾਣੀ ਧੋਤੈ, ਉਤਰ ਸੋਖੇ ਮੂੰਗਫਲੀ ਤੇ ਕੱਪੜ ਹੋਏ, ਦੇ ਸਾਬੂਨ ਲਈਆ ਉਹ ਤੋਏ। ਭਰੀਆ ਮਨ ਪਾਪਾਂ ਕਾ ਸੰਗ, ਉਹ ਤੂੰ ਪੈ ਨਾਮ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀਂ, ਕਰਕਾ ਕਰਨਾ ਨਿਕਲੈ ਜਾਹੂ।

ਸਹਿਜਤਾ ਭਾਉ ਅੰਤਰਗਤ ਦੀ ਸਬਲਣਾ ਸਭ ਗੁਣ ਤੇਰੇ ਮਹਿਨਾ ਹੀ ਗੋਵੇ ਮਨ ਮਨ ਗੀਤੇ ਭਗਤਨ ਹੋਵੇ ਸੋ ਵਸਤੇ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਬਖਤਾ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ

ਸਿਹਤ ਵਾਰਨ ਜੋਗੀ ਜਾਣਾ ਰੁਤਮਾ ਉਹਨਾਂ ਕੋ ਵੀ ਜਾਂਗਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਸਾ ਲਾਹੀ ਕਿਉਂ ਮਰਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗਾ ਗਿਆਨ ਸੁਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜ ਕੇ ਓੜ ਕਬਾਲ ਥੱਕੇ ਵੇਦ ਕਹਿਣ ਕਵਾਸ ਸੱਸ ਅਠਾਰਾਂ ਕਹਿਣ ਦੀ ਬਾਸ ਰੂਪ ਦਾ ਲਿਖਾ ਹੋਏ ਤਨ ਕੀਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੀ ਜਾਣਿਆ ਸਾਲਾਹੀ ਸਾਲਾਹੀ ਤੀ ਸੁਰਤਨ ਬਾਈਆ ਨਦੀਆਂ ਤੈ ਵਹਾ ਪਵੈ ਸਮੁੰਦਰ ਜਾਣੀਆ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤਲਣਾ ਹੋਮਨੀ ਜੇ ਤਿਸ ਮਨੋ ਨਵੀ ਸਰਾਏ ਅੰਦਰ ਸਿਬਦੀ ਕਹਿਣੇ ਅੰਦੇ ਅੰਦਰ ਕਰਨਾ ਦੇਨ ਨੇ ਅੰਤਾ ਅੰਦਰ ਵੇਖਣ ਸੁਰਨ ਨੇ ਅੰਦੇ ਅੰਦਰ ਜਾਪੈ ਕਹਿ ਮਨ ਮੰਦੇ ਅੰਦਰ ਜਾਪੈ ਕੀਤਾ ਆਕਾਰੀ ਅੰਦਰ ਜਾਪੈ ਪਾਰਾ ਵਾਰ ਅੰਧਕਾ ਕੇਤੇ ਮਿਰਲਾਹੇ ਤਾਂ ਕਈ ਅੰਦਰ ਪਾਏ ਜਾਏ ਇਹੋ ਅੰਦਰ ਜਾਣੈ ਗੋਏ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾ ਹੋਵੇ ਬੜੀ ਉੱਚਾ ਹੋਵੇ ਕੋਏ ਤੇ ਸੁੱਚਾ ਕੋ ਜਾਣੈ ਸੋਏ ਜੇ ਬੜਿਆ ਜਣੇ ਆਪ ਆਪਣਾ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲਾਂ ਦਮਾਏ ਕੇਤੇ ਮੰਗਾ ਜੋਦਾ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਹੱਥ ਟੈ ਵੇਕਾਰ ਕੀਤੇ ਲੈ ਲੈ ਮੁੱਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ

ਸਾਧ ਖਲਾਸੀ ਪਾਣੈ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਕੇ ਆਖਣ ਬਾਏ ਉਹ ਜਾਣੈ ਨਿਤੀਆਂ ਮੈਂ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਗਈ ਗੇ।

ਆਵਾਮ ਅੱਲਾ ਜਾਹੀ ਮੁੱਲ ਬਾਈ ਮੁੱਲਾ ਸਮਾਏ ਅਮੁੱਲ ਧਰਮ ਮੁੰ ਦੀਬਾਣ ਮੁੱਲਾ ਥੁੱਲਾ ਮੁਨ ਪ੍ਰਵਾਣ ਮੁਲਬਾ ਸੀਸਾ ਮੁੰਨੀ ਸਾਣ ਮੁੱਲਾ ਕਰਮਾ ਮੁਨ ਪ੍ਰਮਾਣ ਆ ਮੁੱਲਾ ਮੁਲੇ ਆਖਿਆ ਨ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਬਾਣ ਪੁਰਾਣ ਆਖੇ ਪੈ ਕਰੈ ਮਖਿਆਣ ਆਖੇ ਬ੍ਰਹਮੈ ਆਖੇ ਇੰਦੇ ਆਖੇ ਗੋਪੀ ਤੈ ਗੁਮਿੰਦੇ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੂਰ ਨਾਰ ਮੁੰਜਨ ਸੇਵ ਕੀਤੇ ਆਖੇ ਆਖਣ ਬਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਤੇ ਕਹਿੰਦੇ ਹੋਰ ਕਰੇ ਤਾਂ ਆਖਣ ਸਿੱਕਾ ਕਹੀ ਗੇ ਜੇ ਵੜ ਪਾਵੈ ਤੇ ਮਿਲ ਹੋਵੇ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਰ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਦੈ ਸਰਬ ਸੰਭਾਲੇ ਮਾਜੇ ਨਾਦ ਅਨੇਕਾ ਸੰਘਾ ਕੀਤੇ ਬਾਵਣ ਹਾਰੇ ਕੀਤੇ ਰਾਗ ਮਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਬਾਣੀ ਵੈ ਸੰਦਰ ਗਾਵੈ ਰਾਜਾ ਧਰਮ ਦੁਆਰੇ ਗਾ ਵਹਿ ਚੇਤਾ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਦਿਆਂ ਦਰਨਾਲੇ ਗਾਵੈ ਸਿੱਧ ਸਮਾਧੀ ਅੰਦਰ ਕਾਮਨ ਸਾਧ ਵਿਚਾਰੇ ਕਾਮਨ ਜਤੀ ਸਤੀ ਸੰਤੋਖੀ ਗਾਵੈ ਵੀਰ ਗਰਾਰੇ ਗਾਵਨ ਪੰਡਾ ਪੰਦਰ ਕੀਸਰ ਜੁਗ ਜੁਗ ਮੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਾਸ਼ ਪਾਇਆਲੇ ਗਾਵਨ ਰਤਨੇ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੂਦ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖਣ ਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸੇਈ ਤੁਧਨੂੰ ਗਾਵੈ ਜੂਦਰ ਪਾਵਨ ਰਤੇ ਤੇਰੇ ਪੁੱਤਰ ਸਾਲੇ

ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਬਾਤ ਇਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰਮ ਬਾ ਝੁਕਦੀ ਧਿਆਨ ਗੀ ਗ੍ਰਹਿ ਵਿਭੂਤ ਕਿੰਥਾ ਕਾਲ ਕੁਮਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਬੰਧੀ ਸਗਲ ਜਮਾਤੀ

ਸਾਥੀ ਸਭ ਜਾਕੀ ਰਿਸ਼ਤੇ ਵਰਾ ਸਾਧ ਸੰਯੋਗ ਬੇਜੋਗ ਦੇਖਾ ਚਲਾਵੈ ਲੇਖੀ ਆਵੈ ਭਾਗ ਆਦੇਸ਼ ਦਸਾ ਆਦੇਸ਼ ਆਦਿ ਨਾਨਾ ਦਨਾ ਜੁਗ ਜੁਗੇ ਕੋ ਵੇਸ਼।

ਹਮੀਸ ਲਾਹਲਾ ਗੇੜਾ ਆਖੀਆ ਏਕ ਨਾ ਜਗਦੀਸ਼ਾ ਏ ਤਰਾਏ ਪਦ ਪਵਣੀਆ ਚੜੀਆ ਹੋਏ ਆਕੀਸ ਸੁਣ ਗੱਲਾ ਆਕਾਸ਼ ਕੀ ਗੀਟਾਂ ਆਈ ਰੀਸ ਨਾਨ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋ ਚੁਪੈ ਨਾ ਜੋਰ ਜੂਰਨ ਮੰਗਣ ਦੇ ਨਾ ਜੋਰ ਜੂਰਨ ਜੀਵਨ ਮਰਨ ਨਾ ਜੋਰ ਜੂਰਨ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਹਾ ਜੋਰ ਕਰ ਵੇਖੈ ਸੋਏ ਨਾਨਕ ਤੁਮਨੀ ਨਾ ਕੋਏ

ਤਿੱਥਾ ਸੋਹਿਨ ਮੰਜ ਪਰਵਾਨ ਅਦਰੀ ਕਰਮ ਬਵਾ ਨਿਸ਼ਾਨ ਕਚ ਪਕਾਈ ਉਥੈ ਪਾਈ ਨਾਨਕ ਗਇਆ ਜਾਪਾ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਉ ਬਾਣੀ ਵੈ ਸੁੰਦਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮਾ ਕਾਲ ਦਕਣੀਆ ਰੂਪ ਰੰਗੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦਾ ਚੰਦ ਸੂਰ ਕੇਤੇ ਕਿਤੇ ਮੁੰਡਾ ਦੇਸਾ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁੰਨਾ ਕੇਤੇ ਕਿਤੇ ਰੰਗ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾ ਨਰਿੰਦ ਕੇਤੀਆਂ ਸੁਰਦੀ ਸੇਵਾ ਕੇਤੇ ਨਾਨਕ ਇੰਦਰ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਥ ਬਨੋਦ ਕੂੜਾ ਆਨੰਦ ਸਰਮ

ਸ਼ੁਦਾਈ ਤਿੱਥਾ ਗੜੀਆ ਸੁਰਤ ਮਤ ਮਨ ਬੁੱਧ ਤਿੱਥਾ ਗੜੀਏ ਸੁਰਾ ਸਦਾਂਗੀ ਸੁਧ ਕਰਮ ਕੰਡ ਕੀ ਬਾਣੀ ਜੋਰ ਤਿੱਥਾ ਹੋਣ ਕੋਈ ਹੋਰ ਤਿੱਥਾ ਜੂਨ ਮਹਾਂਬਲ ਸੂਰ ਦਰਮੈ ਰਾਮ ਰਿਆ ਪ੍ਰਭੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਨਤਾਂ ਕੇ ਰੂਪ ਨਾ ਕਸਨੇ ਜਾਹੇ ਨਾਉ ਮਰੈ ਨ ਠਾਗੇ ਜਾਹੇ ਜੰਗਾ ਰਾਮ ਸਹਿ ਮਨ ਮਾਹੇ ਤਿੱਥਾ ਭਗਤ ਵਸੇ ਕੇ ਲੋਹਾ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾ ਤਿੱਥਾ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤੈ ਅੰਦਰ ਅੰਦ ਤਿੱਥਾ ਲੋ ਲੋ ਆਕਾਰ ਜੇਬ ਜੇਬ ਹੁਕਮ ਤਿਵ ਤਿਵਕਾਰ ਵੇਖਾ ਵਿਸ਼ਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਸਟਾਲ ਘੜੀਆ ਸ਼ਬਦ ਸੱਚੀ

ਸੁਰ ਨਰਿਆ ਸੁਰ ਨੇਤ ਨੇਤ ਮੰਤਰਨ ਗੈਤ ਵੈ ਸਰਬ ਨਾਮ ਕਥਾ ਕਮਨ ਕਰਮ ਨਾਮ ਵਰਨ ਸੁਮਤ ਉਜੰ ਪ੍ਰਿਆਦ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਵੇਖੇ ਨਮਸਤੰਗਾ ਲੇਖੇ ਨਮਸਤੰਗ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਧਾਮੰ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਬਾਰੇ ਨਮਸਤੰਗ ਸੋਏਕਾ ਨਮਸਤੰਗਾ ਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਬੇ ਨਮਸਤੰਗ ਨਰਕਰਮੇ ਨਮਸਤੰਗ ਨਰਪਰਮੇ ਨਮਸਤੰਗ ਨਰਦੇਸੇ ਨਮਸਤੰਗ ਨਰਬੇਸੇ ਨਮਸਤੰਗ ਨਰਨਾਮੇ ਨਮਸਤੰਗ ਨਰਕਾਮੇ ਨਮਸਤੰਗ ਨਰਤਾਤੇ ਨਮਸਤੰਗ ਨਰਕਾਤੇ ਨਮਸਤੰਗ ਨਰਤੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਦਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਤਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਜਲਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗਾ ਦੇਸੇ ਨਮਸਤੰਗਾ ਬੇਸੇ ਨਮਸਤੰਗ ਨਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਵਰੂਪੇ ਨਮੋ ਸਰਾਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰਗਾਭੀਵੈ ਨਮਸਤੰਗਾ ਜਨਮੇ ਨਮਸਤੰ ਸੁਬਨਮੇ ਨਮੋ ਸਰਵਗੌਨੇ ਨਮੋ ਸਰਾਪੌਨੇ ਨਮੋ ਸਰਵਰੰਗੇ ਨਮੋ ਸਰਾਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰਗਾ ਬਰਣੇ ਨਮਸਤੰਗਾ ਬਰਣੇ ਨਮਸਤੰਗ ਜਲਾਰੰਗ ਨਮਸਤੰਗ ਗਰਤਾਰੰਗ ਨਮੋ ਸਰਵਧੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਗਰੀਮੇ ਨਮਸਤੰਗ ਆਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵਸੁਖ ਨਮੋ ਸਰਵਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਾਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਨੂਪ ਹੈ ਜੂ ਹੈ ਅਬੂ ਹੈ ਲੇਖ ਹੈ ਬੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਪੇਹ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਦਾਨ ਹੈ ਤਰਵਰਗ ਹੈ ਸਰਗ ਹੈ ਨੀਨ ਹੈ ਨਾਦ ਹੈ ਅਜੇ ਹੈ ਜਾਦ ਹੈ

ਜਾਲ ਹੈ ਅਲਾਹ ਅਜਾਹ ਅਨੰਦ ਹੈ ਮਹੰਦ ਹੈ ਨੀਕ ਹੈ ਅੰਦਰ ਸ੍ਰੀ ਅੰਦਰ ਅਲੰਭ ਹੈ ਸੰਭ ਹੈ ਅਗੰਭ ਹੈ ਜਮ ਹੈ ਮੂਤ ਹੈ ਸ਼ੂਦ ਹੈ ਲੋਕ ਹੈ ਸ਼ੋਕ ਹੈ

ਉਜੰਬਰਿਆਰ ਛੰਦ ਨਮੋ ਸਰਬਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬਾਲੇ ਨਮੋ ਸਰਬ ਗੌਨੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ

ਪੇ ਪਰਭੰਗੀ ਪਰਮਾਥੇ ਸਮਥੀ ਬਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਬ੍ਰਹਮ ਰੂਪੇ ਨਮੋ ਜੋ ਜੁਗੇਸ਼ਵਰੰ ਬ੍ਰਹਮ ਸਿੱਧੇ ਨਮੋ ਰਾਜੇਸ਼ਵਰੰ ਬ੍ਰਹਮ ਬ੍ਰਿਦੇ ਨਮੋ ਸ਼ਸਤ੍ਰਪਾਣੇ ਨਮੋ ਸਤਰਮਾਣੇ ਨਮੋ ਪਰਮ ਗਿਆਤਾ ਨਮੋ ਨੋ ਮਾਤਾ ਅਭੇਖੀ ਆ ਪਰਮੀ ਆਪੀ ਆਪੂਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨੇਤਾ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਤਰਮੇ ਨਮੋ ਰੋਹਰਤਾ ਨਮੋ ਰਾਰੂਪੇ

ਦਿਆਲੰ ਅਛੇਦੀ ਅਭੇਦੀ ਅਨਾਮੰਗਾ ਕਾਮ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾਮਾਨੇ ਸਮਸਤੀ ਨਿਦਾਨੇ ਨਮਸਤਮੰ ਨਿਰਦਾਥੇ ਨਮਸਤਮੰ ਬ੍ਰਹਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਭੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਾਪੇਸੇ ਨਮੋ ਰਾਜਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬਰੰਗੇ ਸਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਮਰਣਾਸੀ ਸਦਾ ਸਰਬਦਾ ਰਿਦ ਸਿਦੰ ਨਿਵਾਸੀ ਚਰ ਪ੍ਰਸ਼ੰਤ ਵੈ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰ ਗਾਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਮਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰਗ ਬੇਵੰ ਸਰਬੰਗ ਕਾਲੇ ਸਰਬੰਗ ਬਾਲੇ ਰੂਆਲ ਛੰਦ ਵੈ ਪ੍ਰਸਾਦ ਆਦਿ ਰੂਪ ਨਾਮ ਜੂਨ ਪੁਰਖ ਪਾਰ ਸਰਮਾਂ ਧਰਮਾਂ ਦੇ ਭੇ ਬਾਦ ਉਦਾਰ ਸਰਬਾਲਕ ਸਰਬਕਾਲਕ ਸਰਬ ਕੋ ਪੰਗਾਲ ਜਤਰ ਤਤਰ ਬਿਰਾਜ ਹੀ ਵਧੂਤ ਰੂਪ ਰਸਾਲ ਨਾਮ ਠਾਮ ਨਾ ਜਾ ਜਾ ਕਰ ਰੂਪ ਰੇਖ ਨਾ ਰੇਖ ਰੂਪ ਰੰਗ ਨਾ ਰੇਖ

ਚੱਕਰ ਬੱਕਰ ਫਿਰੇ ਚਤਰ ਚੱਕ ਬਾਣ ਹੀ ਵਰਦੀ ਨਾ ਲੋ ਚਾਹੁੰਦਾ ਕਿ ਬਿਖਾ ਜਗ ਜਾਪ ਹੀ ਜੇ ਜਾਪ।

ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਧਰਮ ਤਾਂ ਸੋ ਬ੍ਰਹਮ ਰਹਿ ਭੂਤਲਾ ਖਬੇਸ ਅੰਗਰਾ ਨਰੰਗ ਜਾਕੈ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਬੰਜਨ।

ਸੁਜੁਗਤ ਸਦਾ ਹੈ। ਸਦਾ ਵੰ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਬਰਾਜ ਹੈ, ਸਦਾ ਸਰਬਸਾਜ ਹੈ, ਸਮਸਤ

ਅਨੇਤ ਸੁਨੇਤ ਜਾਤ ਹੈ ਚਰ ਪ੍ਰਸ਼ਾਦ ਸਰਬੰ ਹੁੰਦਾ ਸਰਬੰ ਹੁੰਦਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਕਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮਾ ਸਰਬੰ ਧਰਮ ਸਰਬੰ ਜੁਗਤਾ ਸਰਬੰ ਮੁਕਤਾ ਰਿਸ਼ਾਵਰ ਸੰਤ ਵੈ ਪ੍ਰਸਾਦ ਨਮੋ ਨਰਕਨਾਸੇ ਸਦਾ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕੈ ਮਿਤੋ ਮੀਕੈ ਸਦੈਵੰ ਪ੍ਰਭਾਹੈ ਅਜਹ ਅਜਾਹੈ ਭਗਵਤੀ ਸ਼ੰਦ ਵੈ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਆਜਰ ਹਜੂਰ ਹੈ ਹਮੇ ਸਰ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਅਸਨ ਜਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮਲ ਕਮਾਲ ਹੈ ਕਿ ਅਸਨ ਜਮਾਲ ਹੈ ਗਰੀਮਲ ਕੇ ਰਾਜ ਹੈ ਗਰੀਬਲ ਨਵਾਜ ਹੈ ਹਰੀ ਫੁਲ ਸ਼ਿਕੰਨ ਹੈ ਰਾਸਲ ਫਿਕੰਨ ਹੈ ਕਲੰਕਨ ਵਰਣਾਸ ਹੈ ਸਮਸਤਲ ਨਿਵਾਸ ਹੈ

ਵਾਸੈ ਮਹਿਸਤੁਲ ਵਾਸੈ ਕੇ ਸਰਬਲ ਗਵੰਦ ਹੈ ਮੇਸਤਰ ਵਨ ਹੈ ਤਮਾਮਲ ਤਮੀਜ ਹੈ ਸਮਸਤਲਾ ਜੀਜ ਹੈ ਪਰਮ ਪਰਮੀਸਾ ਸਮਸਤਲਾ ਦੀਸਾ ਦੇਸਲਾ ਲੇਖਾ ਮੇਸਲਾ ਭੇਖ ਹੈ ਜਮੀਂਦਲ ਜਮਾ ਹੈ ਮੀ ਕੁਲੇ ਮਾਂ ਹੈ ਕਰੀ ਮੁਲਕ ਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿਮਿਤੋ ਸੁਬਾਸ ਹੈ ਕਿ ਅਜਬਾ ਸਰੂਪ ਹੈ ਕਿਮਿਤੋ ਬਭੂਤਾ ਕਿਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਲੰਗ ਹੈ ਕਿਮਿਤੋ ਅਪੰਗ ਹੈ ਮਧੂ ਭਾਰ ਸ਼ੰਤ ਪ੍ਰਸਾਦ

ਹਨੁਮਨ ਸਲਾਮ ਹਰ ਨਰਿਆ ਖੰਡ ਬਨ ਨਰਿਆ ਮੰਡ ਅਨਭਵ ਅਨਾਸ ਮੁਰਮਨ ਪ੍ਰਕਾਸ ਗੁਣਗਨ ਪ੍ਰਣਾ ਜਲ ਥਲ ਮੁਦਾਮ ਅਨਸ਼ਿਜ ਅੰਗ ਆਸਨੀ ਅਪੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਤ

ਖਟਾ ਹਾ ਅਨਾਥੇ ਪਰਮਾਥੇ ਅਜੂਨੀ ਅਬੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਆ ਕਰਮੁੰਗਾ ਪਰਮੁੰਗਾ ਗੰਜੇ ਆ ਲੇਖੇ ਭੁਜੰਬਰਿਆ ਨਿਸ਼ੰਦ ਨਮਸਤੁਲ ਮਰਣਾਮੇ ਸਮਸਤੁਲ ਮਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਬੂਦੇ ਸਮਸਤੁਲ ਸਰੂਪੇ ਕੁਕਰਮੰ ਮਰਣਾਸੀ ਸੁਧਰਮੰ ਬਿਬੂਦੇ ਸਦਾ ਸਚਿਦਾਨੰਦ ਸਤਰੰਗ ਵਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਏ ਬਾ ਬਬੂਤੇ ਗਜਾਏ ਬਾ ਗਨੀਮੇ ਹਰੀਅੰ ਕਰੀਅੰ ਕਰੀ ਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਅੰਬਵ ਸੁਭੰ ਸਰਬਦਾ ਸਰਬ ਜੁਗਤੇ

ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਰ ਕੇ ਦੇ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਧਾਰਗ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰ ਕੂ ਨ ਦੇਖੀ ਰਪਾ ਮਤੀ ਕੇ ਸ਼੍ਰੀ ਭਗਵਾਨ ਕਿਪਾਏ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਦੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੂੜ ਤੁਰੰਗ ਕੁਰੰਗ ਸਿਖੂ ਦਿੱਤਾ ਪੌਣ ਕੇ ਗੌਣ ਕੋ ਜਾਤਨ ਮਾਰੇ ਭਾਰੀ ਭੁਜਾਨ ਕੇ ਭੂ ਬਲੀ ਬਿਨਾ

ਸੁੰਦਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਮੂਮਤਾ ਕੌਣ ਗਣੇ ਨਹੀਂ ਜਾਪ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਰਾਮ ਸਦਾਰੇ ਤੀਰਥ ਨਾ ਦਇਆ ਤਮਦਾਨ ਸੋ ਸੰਜਮ ਨੀ ਮਾਲਿਕ ਵਸੀਕਾ ਬੀਤ ਪੁਰਾਨ ਦੇਵ ਗੁਰਾਨ ਜਮੀਨ ਜਮਾਨ ਸਮਾਨ ਕਬੇਖਾ ਪੌਣ ਹਾਰ ਜਤੀ ਜਾਤਾ ਸਭਾ ਸਮਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਮਿਰ ਮੂੰਹ ਬਦੇ ਕਰਤੀ ਮਿਰੇ ਕਨ ਲੇਖਾ ਸੋਧ ਸੇ ਪਾਹਾ ਦੁਰੰਦ ਬਾਸੋ ਸਾ ਸੁਨਾ ਦੁਰ ਜਾਨ ਦ ਲੈਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਲੈਂਗੇ ਤੋਰਾ ਰੀਨ ਮਰੋਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸ਼੍ਰੀ ਪਾਤਸ਼ਾਹੀ ਭਗਵਾਨ ਕਿਰਪਾ ਮੇਨ ਤਿਆਗ ਜਹਾਨ ਦੇ ਦਾਨ ਚਲੈਂਗੇ ਬੀਰਾ ਪਾਰ ਮਨੇ ਬਰਿਆਰਮ ਚਾਹਰਾ ਸਾਰ ਕੀ ਧਾਰਮ ਸ਼ਈਆ ਤੂਰਤ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗਣਾਨ ਕੇ ਧੂੜ ਨਹਾਰ ਸੁਬਾਤਨ ਹੀ ਚਗਚਾਰ ਲਵਈਆ ਸਾਹਿਬਾ ਸ਼੍ਰੀ ਸਭ ਕੁ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨ ਵਧੇ ਫਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਥਪੈਂਗੇ ਪੁਨ ਪਰਤਾਪਨ ਬਾੜ ਜੈ ਤੁਨ ਭਾਪਨਗੇ ਬਾ ਪੁੰਜ ਖਪੈਂਗੇ ਸਾਧ ਸਮੂਬਰ ਸੰਨ ਫਿਰੈ ਜਗ ਸ਼ਤਰ ਸਵੈ

ਮਰਾਂਗੇ। ਬ੍ਰਹਮ ਮਹੇਸ਼ਰ ਵਿਸ਼ਨੂੰ ਸਚੀ ਪਦੇ ਅੰਤਮਸੇ ਤਾਂ ਵਾਪਰਾਂਗੇ। ਜੇ ਨਾਰ ਸ਼੍ਰੀ ਪਤਕੇ ਪ੍ਰਸਹ ਭਗਤੀ ਨਰ ਫਿਰਨਾ।

ਬਾਸ ਕੀਓ ਬਿਖਿਆਨ ਸੁਬੈਠਕਾ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਜ ਕਹੂੰ ਸੁਣ ਲਿਓ ਸਬੈ ਜਨ ਪ੍ਰੇਮ ਕੀ ਆਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਬੂ ਦਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਬਛਾਂਕੋ ਸੀ ਸੁਨਵਾਇਓ ਕਉ ਬਤਾਨਕ ਪੂਜਤ ਹੈ ਪਸ਼ਕੂ ਮਰਤਾਨਕ ਪੂਜਨ ਤਾਇਓ ਕੂਰ ਕਿਰਿਆ ਔਰ

ਸੁਖੀ ਵਸੈ ਬੂਰੂ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਬੋਰ ਅੱਛਾ ਨਿਜ ਕਰਦਾ ਕਰੀਆ ਸਭਾਰਨ ਗਉ ਆਸ ਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਮਰਨ ਦਿਆਉ ਜੋ ਬਾਹਰ ਚਾਹੂੰ ਸੁਤਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁੰਦਰ ਸਤਨ ਹਮਾਰੇ ਮਾਰੀਆ ਆਪ ਹਾ ਮੁਨੇਉ ਮਰੀਆ ਮਰਨ ਕਾਲ ਕਾ ਤਰਾ ਨਵਰੀਆ ਜੋ ਸਦਾ ਹਮਾਰੇ ਪੁੱਛਾ ਸ੍ਰੀਆ।

ਸਾਧਨ ਗੇ ਸੁਖੀ। ਏਕ ਏਕ ਹੀ ਪੀਰ ਮਸ਼ਾਨਾ, ਕੜ ਕੜ ਕੀ ਪੜ ਪੜ ਕੀ ਜਾਨਾ, ਜਬਦ ਕਰਾ ਕਰਾ ਕਰਤਾਰਾ, ਪ੍ਰਜਾ ਤਿਰ ਤਬਦੀ ਅਪਾਰਾ, ਜਬ ਆਕਰਖ ਕਰਤ ਹੋ ਕਬੂ ਤੁੰਬੈ ਬੰਤ ਦੇ ਧਰ ਸਭ ਹੂ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇਰਾ ਨਿਰਾਲਮ, ਜਾਨਤ ਭੇਦ ਭੇਦ ਹਰਿਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਬਿਆਦ ਨੀਲਾਨੰਦ ਸੰਭ, ਤਾਂ ਕਾ ਮੂੜ ਚਾਰਤ ਭੇਦਾ ਜਾਕੋ ਭੀਮ ਨ ਪਾਵਤ।

ਆਪੇ ਆਪਣੀ ਮੁੱਦ ਹਰੀਤੀ ਵਰਣਾ ਭਿੰਨ ਭਿੰਨ ਦੇਤੇ ਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਮਿਤ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਸਰੂਪਾ ਰੰਗ ਭਯੋ ਰਾਵ ਕਈ ਬੂਪਾ ਅੰਡਾ ਜੇ ਰਜਸੇ ਤਿਜਕੀਨੀ ਉਪਜ ਖਾਨ ਪੌਰ ਰਾਜਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਉਂਟ ਮੈਂ ਸੰਗਰ ਕੈਠਾ ਸਿਗਰੀ ਸਿਰਟ ਦਿਖਾਏ ਚੰਬਬ ਆ ਜੁਗਾ ਸਰੂ ਸੁਅੰਬਵ ਅਵਰ ਸ਼ਾ ਮੇਰੀ ਤੁਮ ਕਰੋ ਸੇਖੇ ਉਬਾਰ ਆ ਸਿੱਖ ਸੰਗਾਰੂ ਦੁਸ਼ਟ ਜਤੇਠ ਵਧ ਉਦਪਾਤਾ ਸਗਲ ਮਲੇਸ਼ ਕਰੂ ਰਣਕਾਤਾ ਜੀ ਆ ਤੁਮ ਤਵ ਸ਼ਰਣੀ ਭਰੇ ਤਨਕਾ ਦੁਸ਼ਟ ਦੁਖਤਾ ਵੀ ਮਰੇ ਪੁਰਖ ਜਮਨ ਪਾ ਪਰੇ ਤਿਹਾਰੇ ਤਨਗੇ ਤੁਮ ਸੰਗੜ ਸਪਟਾਰੇ ਜੂ ਕਰ ਕੋ ਇੱਕ ਭਾਰਤੀ ਆਏ ਹੈ ਤਾਂ ਕੇ ਕਾਲ ਨਿਗਣ ਦੇ ਹੈ

ਕੀਰਤਮੈ ਸ਼ਰਨ ਦਿਹਾਰੀ ਆਪ ਹਾ ਦੈ ਲਿਓ ਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਕਿਰਪਾ ਕਰੀ ਹਮਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਮਰਾਤਾ ਗਰਬੇ ਸਗਨ ਦੇ ਕੋਹਰਤਾ ਦੁਸ਼ਟ ਦੁਖੀਨ ਗੋਸ਼ਾ ਕਰਤਾ ਸ੍ਰੀਆ ਤਰਜਾ ਪੈ ਦੇ ਆਲਾ ਪੂਰਨ ਕਰਾ ਗ੍ਰੰਥ ਤਰਕਾਲਾ

ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਮਿਆ ਮਿਨ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਮੁਜੀਆਂ ਵਾਧਾਈਆ ਰਾਗ ਰਤਨ ਬਰਵਾਰ ਪਰੀਆਂ ਸ਼ਬਦਾਂ ਗਾਵਣਿਆਈਆਂ ਸ਼ਬਦੋ ਤਾਂ ਗਾਵ ਹਰੀ ਘੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ

ਸਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨਮ ਮੁਖਾ

ਪੰਛਾ ਦਰਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਨਿਰਗਰ ਧਾਰੀਆ ਪੰਜ ਦੂਤਨ ਵਾਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰੂੰ।

ਵਿਚਾਰਿਆ ਕਿ ਭਰਮ ਗੁੱਲਾ ਫਿਰੇ ਦਹਿਦ ਸਵਕ ਨਾਮਲਾ ਸਵਾਰਿਆ ਗੁਰਪ੍ਰਸਾਦੀ ਮਨ ਬਿਆ ਨਿਰਮਲ ਜਿੰਦਾ ਪਾਣਾ ਭਾਵੇ ਕਹਿ ਨਾਨਕ ਜੇ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤਾ ਪਿਆਰੇ ਹੋ ਕਰਕੀ ਕਰਾ ਕਹਾਣੀ ਕਰਾ ਕਹਾਣੀ ਕੱਥ ਕਿਹੜੀ ਕਿ ਦੁਬਾਰਾ ਪਾਈਐ ਤਨ ਮਨ ਧਨ ਸਭ ਸੋਮ ਗੁਰ ਕਾ ਹੁਕਮ ਨੇ ਪਾਈਐ ਹੁਕਮ ਨੇ ਗੁਰੂ ਕੇਰਾ ਗਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ

ਜਾਣੇ ਜੀਅ ਜਿੰਦ ਸਭ ਖੇਲਦੀ ਰਾਖਾ ਗੁਆ ਬਖਾਣੇ ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਨੂੰ ਸਦਾ ਗਮ ਹੈ ਤੀਰਾ ਇੰਦਰ ਪਾਇਆ ਸੂਰ ਨਾਰ ਮੁਰਜਣੀ ਅੰਮ੍ਰਿਤ ਖੋਜਦੇ

ਕਰੇ ਹੁੰਦ ਕੀ ਵਾਲੂਨ ਕੀ ਏ ਤਮਾਰਗ ਜਾਣਾ। ਗੁਰਪ੍ਰਸਾਦੀ ਜਣੀ ਆਪ ਜੇ ਆਹਰ ਵਾਸਨਾ ਸਮਾਣੀ ਕਹਿ ਨਾਨਕ ਚਾਰ ਭਗਤਾਂ ਜੁਗਾਂ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚੱਲਾ ਸੁਆਮੀ, ਹੁਰ ਕਿਆ ਜਾਣਾ ਗੁਰਦੇਰੇ। ਜੇਵ ਤੂੰ ਚਲਾਹੇ ਤਿਵੈ ਚੱਲਾ, ਜਿੰਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਤੇ ਆਵਹੇ।

ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਨਗਾ ਮਨਮ ਸਿਆ ਜੰਦਰੋਂ ਲਿਖਿਆ ਆਇਆ ਕਫਰੇ ਕਨੇਰੇ ਕਰਹਿ ਗੱਲਾਂ ਗੱਲੀ ਕਹਿ ਨ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤਰ ਹੋਵੇ ਸੇ ਜਨਾ ਜਿੰਨੀ ਹਰਦਿਆਇਆ ਹਰ ਧਿਆਇਆ ਪਵਿੱਤਰ ਹੋਵੇ ਗੁਰਮਾ ਜਿੰਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉਂ ਪਵਿੱਤ ਸੰਗ ਸਭਾਈਆ ਕਹਿੰਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤਾ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਾ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਉ ਉਪਜੈ ਮਨ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤਾ ਸੰਜਮ ਰਹਿ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕਿ ਸੰਜਮ ਦੁਰਤਾ ਜਾਏ ਮਨ ਧੋਵੋ ਸ਼ਬਦ ਲਾਗੂ ਅਰਸੋਂ ਰੋਚ ਦਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਬਜਾਏ

ਜੀਆ ਨਿਰਮਲ ਸਰਗੁਰ ਤੇ ਕਰਨੀ ਗਾਣੀ ਕੂੜ ਕੀਸਾ ਪੁੰਜਾ ਨਾਹੀ ਮਨਸਾ ਸਾ ਸਮਾਣੀ ਜਨਮ ਰਾਜਨ ਕੱਟਿਆ ਭਲੇ ਸੇ ਬਣ ਜਾ ਰੇ

ਸਾਲੇ ਗੁਰ ਕੇ ਚਰਨ ਹਿਰਦਾ ਦਿਆਈ ਅੰਦਰੇ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਨਾ ਗੁਰਮਿਨੇ ਵਰਨ ਜਾਣਾ ਕੋਈ ਕਹਿ ਨਾਨਕ ਸੁਣੋ ਸੰਦੋ ਸੋ ਸਿੱਖ ਸਨ ਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਪਰ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛਾ ਬਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਪਰ ਸਤਿਗੁਰ ਮੁਕਤ ਨ ਪਾਏ ਫਿਰ ਮੁਕਤਾ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮੇਰੇ ਸਤਿਗੁਰੂ ਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਨਿਰਕਾ ਦਰ ਕਰਮ ਹੋ ਵਹਿਰਦਾ ਤਰਾਂ ਸਮਾਣੀ ਪੀ ਬਹਾ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਨਗੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ

ਸ਼ਬਦ ਸਿਤੀ ਮਨ ਮਰਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨੇ ਆਪੇ ਜਿਸਨੂੰ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤੇ ਆਪ ਪਾਏ ਕਹਿ ਕਰਤਾ ਆਪੇ ਗੁਮਰਤਾਏ ਹੁਕਮਾ ਵਰਤਾਏ ਆ ਵੇਖਾ ਗੁਰਮਾ ਕਿਸੇ ਬਜਾਏ ਧੂੜੇ ਬੰਦਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰ

ਸਭ ਇੱਕੋ ਜਿਹੀ ਕਰਤਾ ਕੇ ਨਰਚਾਇਆ ਜੰਦ ਬਾਣਾ ਤਾਂ ਜੰਮਿਆ ਪ੍ਰਭਾ ਮਹਲਾ ਪਾਇਆ ਲੇਪ ਛਿੜਕੀ ਲੱਗੀ ਤਿਸ਼ਨਾ ਮਾਇਆ ਮਨ ਵਰਤਾਇਆ ਏ ਮਾਇਆ ਜਿਤ ਹਰ ਮਿਸਰੈ ਮੋਹਨੇ ਬਾ ਦੂਜਾ ਲਾਇਆ ਕਹਿ ਨਾਨੂ ਗੁਰ ਪ੍ਰਸਾਦੀ ਜਿੰਨਾ ਨਿਵਲਾਗੀ ਤਿਨ ਵਿੱਚੇ ਮਾਇਆ ਪਾਇਆ ਹਾਰਿਆ ਅਮੁੱਲਕ ਹੈ ਮੁਰਣਾ ਪਾਇਆ ਜਾਏ ਮੁਰਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ ਆਸਾ ਸਤਿਗੁਰੂ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜੇ ਸਦਾ ਜੀਆ ਤੈ ਮਿਲੈ ਹਰ ਵਸੀ ਮਰਿਆਈ ਹਰਿ ਆਪ ਅਮੁੱਲਕ ਹੈ ਭਾਗਤਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰਾਸ ਮੇਰੀ ਮਨ ਮਨਜਾਰਾ ਹਰਾਸ ਮੇਰੀ ਮਨ ਮਨਜਾਰਾ

ਤ੍ਰਿਸ਼ਨਾ ਤੂੰ ਅੰਮ੍ਰਿਤ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾ ਕਿਤੇ, ਜਿਚਰ ਹਰਿ ਸੁਭਲੈ ਨਾ ਪਾਏ।

ਜਾਂ ਹਰ ਵਸਾ ਮਰਿਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਨਿਗਮੈ ਆਇਆ ਹਰ ਜੋਤ ਰੱਖੀ ਤੁਰ ਵਿੱਚ ਤਾਂ ਤੂੰ ਨਿਗਮੈ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਲਤ ਹੋਵਾ ਚਲ ਨਜ਼ਰੀ ਆਇਆ।

ਹਰ ਮੈਂ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਾ ਨੇ ਸਖੀਆ, ਸੋਗ ਦੂ ਨਾ ਵਿਆ ਪਏ, ਗੁਰ ਚਰਨ ਲਾਗੇ ਦਿਨ ਸਭਾਗੇ, ਆਪਣਾ ਬਿਰਜਾ ਪਏ ਅਨਹਤ ਬਾਣੀ।

ਆਖਿਆ ਤੈਨੂੰ ਕਰਮ ਕਮਾਇਆ ਕੀ ਕਰਮ ਕਮਾਇਆ ਤੂੰ ਸਰੀਰ ਰਾਜਾ ਤੂੰ ਨਿਮੇ ਆਇਆ ਜਿਨ ਹਰ ਤੇਰਾ ਰਜ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸੁਚ ਦਲਾਇਆ ਇਹ ਨੇਤਰ ਹੋ ਮੇਰੇ ਹੋ ਰਤੰਬਾ ਜੋ ਤਰੀ ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਵਿਸੰਸਾ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ

ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਦੇ ਸੁਣੀ ਮੰਦਰ ਹਰਿਆ ਹੁਆ ਰਸਨਾ ਰਾਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ

ਜਾਇਆ। ਇਹ ਸਾਚਾ ਸੁਹੇਲਾ ਸਾਚਾ ਕਰ ਗਾਵਹੂ ਗਾਵ ਤਾਂ ਸੁਹੇਲਾ ਘਰ ਸਾਚਾ ਜਿੱਥੇ ਸਦਾ ਸੱਚ ਦਿਆ ਵਹੇ ਸੱਚੋ ਤੇ ਆਵਾ ਜਾਂ ਦੁਰਭਾਵੈ ਗੁਰਮਾ ਜਿਨਾ ਬੁਝਾ ਵਹੇ ਇਹ ਸਤਸਬਨਾ।

ਗੁਰੂ ਪਿਆਰਿਓ, ਅਸੀਂ ਦੁੱਖ ਸੁੱਖ ਦੇ ਵਿੱਚ ਸਾਨੂੰ ਜਦੋਂ ਅਹਿਸਾਸ ਹੁੰਦਾ ਹੈ ਤਾਂ ਅਸੀਂ ਗੁਰਬਾਣੀ ਦਾ ਆਸਰਾ ਲੈਂਦੇ ਹਾਂ। ਆਓ ਆਪਾਂ ਆਪਣੇ ਮਨਾਂ ਨੂੰ ਟਿਕਾਈਏ ਅਤੇ ਇਹ ਦੇਖੀਏ ਵੀ ਆਪਣਾ ਅਲਟੀਮੇਟ ਸਹਾਰਾ ਕੀ ਹੈ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਧੀਰੇ। ਜਦੋਂ ਮੈਨੂੰ ਗੁਰਬਾਣੀ ਦਰਸ਼ਨ ਹੋ ਜਾਂਦੇ ਹਨ, ਜਦੋਂ ਮੈਨੂੰ ਗੁਰਬਾਣੀ ਦੀ ਸੋਝੀ ਆ ਜਾਂਦੀ ਹੈ ਤਾਂ ਗੁਰਬਾਣੀ ਮੇਰੇ ਮਨ ਵਾਸਤੇ ਭਰਵਾਸਾ ਬਣਦੀ ਹੈ, ਆਸਰਾ ਬਣਦੀ ਹੈ। ਬਾਕੀ ਹੋਰ ਸਹਾਰੇ ਸਭ ਝੂਠੇ ਹਨ, ਰਾਜ ਮਾਲ ਧਨ ਸਭ ਝੂਠੇ ਹਨ। ਬਸ ਇੱਕੋ ਹੀ ਆਸਰਾ ਹੈ, ਉਹ ਆਪਾਂ ਇਸ ਸ਼ਬਦ ਦੇ ਵਿੱਚ ਮਹਿਸੂਸ ਕਰਨਾ ਹੈ, ਅਸੀਂ ਉਸ ਰਾਹ 'ਤੇ ਤੁਰਨਾ ਹੈ। ਆਓ ਕੋਈ ਰਸਨਾ ਵਾਂਝੀ ਨਾ ਰਹੇ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ।

ਪਿਆਰਿਓ, ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਮਨਾਉਂਦਿਆਂ ਕੱਲ੍ਹ ਨੂੰ ਨਗਰ ਕੀਰਤਨ ਐਬਰਸਫੋਰਡ ਵਿਖੇ ਹੋਣਗੇ, ਜਿੱਥੇ ਆਪਾਂ ਰਲ ਮਿਲ ਕੇ ਕੀਰਤਨ ਕਰਾਂਗੇ। ਇਸੇ ਤਰ੍ਹਾਂ ਦੇ ਸ਼ਬਦ ਸਰਲ ਰੀਤਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਮਗਰ ਆਪਾਂ ਜਾਣਾ ਹੈ। ਆਪਣਾ ਫਲੋਟ ਦਾ ਨਾਂ ਹੈ ਕੀਰਤਨ ਕਾਰਟ, ਉਸ ਉੱਤੇ ਇਸੇ ਤਰ੍ਹਾਂ ਬੀਬੀ ਅਤੀਤ ਕੌਰ ਅਤੇ ਹੋਰ ਬੀਬੀ ਸੰਦੀਪ ਕੌਰ, ਅਸੀਂ ਸਾਰੇ ਰਲ ਕੇ ਕੀਰਤਨ ਕਰਾਂਗੇ। ਆਪ ਜੀ ਨੇ ਉੱਥੇ ਗੁਰਬਾਣੀ ਮਹਿਮਾ ਕਰਨੀ ਹੈ, ਗੁਰੂ ਜੀ ਦੇ ਚਰਨ ਪਰਸਨੇ ਹਨ, ਝੋਲੀਆਂ ਭਰ ਕੇ ਘਰ ਆਉਣਾ ਹੈ। ਆਓ ਆਪਣੇ ਸਮਿਆਂ ਨੂੰ ਸਫਲ ਕਰਾਈਏ ਅਤੇ ਕੱਲ੍ਹ ਨੂੰ ਨਗਰ ਕੀਰਤਨ 11 ਵਜੇ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ ਹੈ। ਸਭ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋ ਸਿਮਰਾ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਰ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਛਕਿਆ, ਦੇ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤਾ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਸਤਿਕਾਰ ਸਾਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁੱਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖ

ਜੀਓ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੂਟਾਨ ਕੂੜ ਧੰਨਵਾਦ ਸੱਚੇ ਪਾਤਸ਼ਾਹ ਜੀ

ਸੰਤਾ ਵਾਹਿਗੁਰੂ ਸਿਮਰਨ ਜਾਪ ਹੋਏ ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਕੀਤੇ, ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ।

ਦਰੋਂ ਕਰੋਂ ਸਿੱਖੀ ਸਰਕ ਭਰੋਸਾ ਨਾਮ ਦਾਨ ਬਖਸ਼ਣਾ ਸਰਬਾਦੀਆਂ ਸ਼ੋਭਾ ਮਨਾਵਾਂ ਪੂਰਨ ਕਰਨੀਆਂ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੀਰਥ ਭਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹੇਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ।

ਵਾਹਿਗੁਰੂ ਸਾਹਿਬ ਜੀ ਗੁਰਜੈ ਸਾ ਨਾਹੀ ਕੋ ਦੇਵ ਜਿਸ ਮਸ

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਉਪਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਵਡਭਾਗੀ ਹਾਂ ਸਾਰੇ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਨਾਲ ਦੀ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਅੰਮ੍ਰਿਤਮਈ ਬਚਨ ਸਰਵਣ ਕੀਤੇ ਅਤੇ ਗਾਇਨ ਕੀਤਾ ਇਹ ਸਾਰਾ ਕੁਛ ਕਰਨ ਦਾ ਮਨੋਰਥ ਇੱਕੋ ਹੀ ਆ ਇੱਕ ਮਨੋਰਥ ਕੀ ਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਉਹਨਾਂ ਦੇ ਹਿੱਸੇ 'ਚ ਆਉਂਦਾ ਜਿਨ੍ਹਾਂ 'ਤੇ ਸਾਡਾ ਮਾਲਕ ਖੁਸ਼ ਹੁੰਦਾ ਉਹ ਮਾਲਕ ਨਿਰੰਕਾਰ ਵਾਹਿਗੁਰੂ ਜਦੋਂ ਖੁਸ਼ ਹੁੰਦਾ ਸਭ ਤੋਂ ਪਹਿਲੀ ਨਿਸ਼ਾਨੀ ਹੈ ਕਿ 84 ਲੱਖ ਜੂਨ 'ਚੋਂ ਸਾਨੂੰ ਇਹ ਮਨੁੱਖਾ ਜਨਮ ਮਿਲਦਾ ਇਹ ਉਹਦੀ ਕਿਰਪਾ ਹੈ ਦੂਜੀ ਕਿਰਪਾ ਉਹਦੀ ਹੈ ਕਿ ਸਾਨੂੰ ਸੱਤ ਸੰਗਤ ਮਿਲਦੀ ਹੈ ਸੱਤ ਸੰਗਤ ਤੋਂ ਬਿਨਾਂ ਨਾ ਕੋਈ ਤਰਿਆ ਅਤੇ ਨਾ ਕੋਈ ਤਰੂਗਾ ਸੱਤ ਪੁਰਖਾਂ ਦੀ ਸੰਗਤ ਜਿਹਨੂੰ ਕਿਹਾ ਉਹ ਸੱਤ ਪੁਰਖ ਜਿਨ੍ਹਾਂ ਨੇ ਉਸ ਬ੍ਰਹਮ 'ਚ ਲੀਨ ਹੋਏ ਬ੍ਰਹਮ ਬੇਤਾ ਜਿਨ੍ਹਾਂ ਨੂੰ ਬ੍ਰਹਮ ਗਿਆਨ ਉਹਨਾਂ ਦੀ ਸੰਗਤ ਮਿਲਦੀ ਹੈ ਅਤੇ ਸਾਨੂੰ ਸੋਝੀ ਆਉਂਦੀ ਹੈ ਗਿਆਨ ਆਉਂਦਾ ਮਨੁੱਖਾ ਜਨਮ ਦਾ ਅੱਜ ਦਾ ਜੋ ਮੁੱਖ ਵਾਕ ਹੈ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਅੱਜ ਦੇ ਮੁੱਖ ਵਾਕ ਵਿੱਚ ਸਾਨੂੰ ਜੋ ਸਿੱਖਿਆ ਦਿੱਤੀ ਗਈ ਹੈ ਇਹਦੇ ਵਿੱਚ ਸਾਨੂੰ ਸੋਝੀ ਦਿੱਤੀ ਗਈ ਹੈ ਉਸ ਬ੍ਰਹਮ ਗਿਆਨੀ ਉਸ ਬ੍ਰਹਮ ਬੇਤਾ ਗੁਰਮੁਖ ਮਹਾਂਪੁਰਖ ਇਹ ਸਾਰੇ ਸ਼ਬਦ ਇੱਕੋ ਹੀ ਆ ਉਹਨਾਂ ਦੇ ਲੱਛਣ ਦੱਸੇ ਗਏ ਨੇ ਜਿਵੇਂ ਸੁਖਮਣੀ ਸਾਹਿਬ 'ਚ ਵੀ ਆਪਾਂ ਸਰਵਣ ਕਰਦੇ ਹਾਂ ਨਾ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੇ ਇੱਕ ਸਵਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਗੁਰੂ ਤੇਗ ਬਹਾਦਰ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਦੱਸ ਰਹੇ ਨੇ ਜਿਹੜਾ ਮਨ ਗੁਰੂ ਦੀ ਸ਼ਰਨ 'ਚ ਆ ਕੇ ਆਪਾ ਭਾਵ ਖਤਮ ਕਰਕੇ ਸ਼ਬਦ 'ਚ ਸਮਾ ਕੇ ਹਰੀ ਦੇ ਵਿੱਚ ਸਮਾ ਜਾਂਦਾ ਹੈ ਪਹਿਲਾਂ ਸਾਡਾ ਮਨ ਸ਼ਬਦ 'ਚ ਸਮਾਉਂਦਾ ਹੈ ਫਿਰ ਹਰੀ ਦੇ ਸਨਮੁੱਖ ਹੁੰਦਾ ਹੈ ਫਿਰ ਉਹ ਹਰੀ ਦੇ ਨਿਰੰਕਾਰ ਜਿਹਨੂੰ ਕਹਿ ਦਿੱਤਾ ਉਸ ਨਿਰੰਕਾਰ 'ਚ ਸਾਡਾ ਮਨ ਜਦੋਂ ਸਮਾ ਜਾਂਦਾ ਉਹ ਅਵਸਥਾ ਦੀ ਗੱਲ ਕਰ ਰਹੇ ਨੇ ਇਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਅਤੇ ਉਹ ਆਪਣੀ ਅਵਸਥਾ ਦੱਸ ਰਹੇ ਨੇ ਪਰ ਗੁਰਮੁਖ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਮੇਰੇ 'ਤੇ ਬੜੀ ਕਿਰਪਾ ਮੈਂ ਜੇ ਪਰ ਉਹਨਾਂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਗੁਰਮੁਖਾਂ ਦੀ ਬਾਣੀ ਤੋਂ ਪਤਾ ਲੱਗਦਾ ਬਚਨਾਂ ਤੋਂ ਪਤਾ ਲੱਗਦਾ ਵੀ ਇਹ ਕਿਹੜੀ ਅਵਸਥਾ ਹੈ ਅਸੀਂ ਉਹ ਬਚਨਾਂ ਨੂੰ ਸੁਣ ਕੇ ਆਪਣੇ ਅੰਦਰ ਦੇਖਣਾ ਹੁੰਦਾ ਵੀ ਸਾਡੇ ਮਨ ਦੀ ਕੀ ਅਵਸਥਾ ਹੈ ਕੀ ਇਹਨਾਂ 'ਚੋਂ ਕੋਈ ਗੁਣ ਸਾਡੇ ਮਨ ਨੇ ਧਾਰਨ ਕੀਤੇ ਨੇ ਕੀ ਸਾਡੇ ਮਨ ਨੇ ਇਸ ਗੁਰੂ ਤੋਂ ਯੁਗਤੀ ਸਿੱਖੀ ਹੈ ਜਿਹੜੀ ਅੱਜ ਦੇ ਸ਼ਬਦ 'ਚ ਦੱਸਿਆ ਵੀ ਜਿਹੜੀ ਯੁਗਤੀ ਤੋਂ ਬਿਨਾਂ ਤੁਸੀਂ ਮੁਕਤੀ ਨਹੀਂ ਹੋ ਸਕਦੇ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਯੁਗਤ ਪਛਾਣੀ ਨਾਨਕ ਲੀਨ ਭਿਓ ਗੋਬਿੰਦ ਸਿੰਘ ਜੋ ਪਾਣੀ ਸਿੰਘ ਪਾਣੀ ਇਹ ਤੱਤ ਸਾਰਾ ਸ਼ਬਦ ਦਾ ਇਸ ਕਰਕੇ ਜਦੋਂ ਅਸੀਂ ਉਸ ਮਾਲਕ ਦੀ ਕੀਰਤੀ ਕਰਦੇ ਹਾਂ ਉਸਤਤ ਕਰਦੇ ਹਾਂ ਧਿਆਨ ਦੁਆਰਾ ਅਤੇ ਅਸੀਂ ਸਾਡਾ ਮਨ ਆਪਾ ਭਾਵ ਖਤਮ ਹੁੰਦਾ ਜਾਂਦਾ ਅਤੇ ਉਹਦੇ 'ਚ ਲੀਨ ਹੁੰਦਾ ਜਾਂਦਾ ਜਿਸ ਨੂੰ ਗੁਰਬਾਣੀ 'ਚ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ
ਹੁਣ ਗੁਰਬਾਣੀ 'ਚ ਇਹ ਕਹਿਤਾ ਵੀ ਧਿਆਨ, ਹੁਣ ਫਿਰ ਸਾਨੂੰ ਪੁੱਛਣਾ ਪੈਂਦਾ, ਗੁਰੂ ਨੂੰ ਪੁੱਛਣਾ ਪੈਣਾ, ਗੁਰੂ ਨੇ ਜਵਾਬ ਦੇਣੇ ਆ। ਮਹਾਰਾਜ ਕਹਿੰਦੇ ਵੀ ਧਿਆਨ ਕਿੱਥੇ ਲਾਈਏ ਜੀ, ਸਾਨੂੰ ਇਹ ਤਾਂ ਦੱਸੋ। ਕਿਉਂਕਿ ਕਈ ਵਾਰ ਕੀਰਤਨ ਕਰਦੇ ਹਾਂ, ਉਸਤਤ ਕਰਦੇ ਹਾਂ, ਵਡਿਆਈ ਕਰਦੇ ਹਾਂ, ਜਾਂ ਆਪਾਂ ਸ਼ਬਦ ਗਾਇਨ ਕਰ ਰਹੇ ਹਾਂ ਸੁਰਾਂ 'ਤੇ, ਜਾਂ ਵੈਸੇ ਬੋਲ ਰਹੇ ਹਾਂ, ਇਹ ਸਾਰੀ ਕੀਰਤੀ ਹੋਈ ਆ। ਵੀ ਤੁਹਾਡਾ ਧਿਆਨ ਕਿੱਥੇ ਹੋਣਾ ਚਾਹੀਦਾ? ਉਹ ਕਹਿੰਦੇ ਬੀਜ ਮੰਤਰ 'ਤੇ ਧਿਆਨ ਹੋਣਾ ਚਾਹੀਦਾ। ਕਿ ਬੀਜ ਮੰਤਰ 'ਤੇ ਧਿਆਨ ਰੱਖ ਕੇ ਤੁਸੀਂ ਕੀਰਤੀ ਕਰੋਗੇ, ਉਹ ਤੁਹਾਡਾ ਥਾਂ ਪੈ ਜਾਣਾ ਸਾਰਾ ਹੀ ਕੀਤਾ ਹੋਇਆ। ਜੇ ਤੁਹਾਨੂੰ ਧਿਆਨ ਇੱਧਰ ਉੱਧਰ ਕੀਰਤੀ ਕਰ ਰਹੇ ਹੋ ਤਾਂ ਤੁਹਾਡਾ ਗਾਵਿਆ ਸੁਣਿਆ ਥਾਂ ਨਹੀਂ ਪੈਂਦਾ। ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਨੇ, ਮਹਾਰਾਜ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ। ਧਿਆਨ ਕਿੱਥੇ ਲਾਉਣਾ ਦੱਸ ਰਹੇ ਨੇ? ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ, ਆਗਿਆ ਮਿਲੀ ਨਿਥਾਵੇਂ ਥਾਉ, ਗੁਰ ਪੂਰੇ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਜੇ ਜਨਮ ਜਨਮ ਤੋਂ ਸਾਡਾ ਮਨ ਸੁੱਤਾ ਪਿਆ ਅਤੇ ਸੁੱਤਾ ਪਿਆ ਮਨ ਜਾਗਣਾ ਸ਼ੁਰੂ ਕਰਦਾ, ਜਿਵੇਂ ਜਿਵੇਂ ਜਾਗਦਾ ਤਿਵੇਂ ਤਿਵੇਂ ਆਹ ਭੇਤ ਆਉਂਦਾ ਜੋ ਅੱਜ ਦੱਸ ਰਹੇ ਨੇ ਮਹਾਰਾਜ, ਤਿਵੇਂ ਉਸ ਦਾ ਦੁੱਖ ਘੱਟਦਾ ਜਾਂਦਾ, ਦੁੱਖ ਦੇ ਵਿੱਚ ਬਹੁਤਾ ਦੁੱਖ ਨਹੀਂ ਮਨਾਉਂਦਾ, ਸੁੱਖ ਦੇ ਵਿੱਚ ਬਹੁਤਾ ਦੁੱਖ ਸੁੱਖ ਦੋਨੇ ਆਉਂਦੇ ਰਹਿੰਦੇ ਨੇ, ਪਰ ਉਹ ਅਵਸਥਾ ਉਹਦੀ ਬਦਲਦੀ ਜਾਂਦੀ ਹੈ। ਇਸ ਕਰਕੇ ਅੱਜ ਦੇ ਸ਼ਬਦ ਦੀ ਆਪਾਂ ਵਿਚਾਰ ਕਰੀਏ, ਸਤਿਗੁਰ ਕਿਰਪਾ ਕਰਨ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖਣ। ਸੋਰਠ ਮਹੱਲਾ ਨਾਵਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਰਹਾਉ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਜੋ ਗੁਰੂ ਨੇ ਕਿਹਾ ਉਹ ਕਰਕੇ ਦਿਖਾਇਆ, ਇਹ ਗੁਰੂ ਦੀ ਵਡਿਆਈ ਹੈ। ਕਿਉਂਕਿ ਜੇ ਗੁਰੂ ਨਾ ਕਰਕੇ ਦਿਖਾਉਂਦਾ, ਆਪਣੇ ਸਿੱਖਾਂ ਤੋਂ ਨਾ ਕਰਕੇ ਦਿਖਾਉਂਦਾ, ਤਾਂ ਇਹ ਬਾਣੀ ਨੂੰ ਕਿਸੇ ਨੇ ਮੰਨਣਾ ਨਹੀਂ ਸੀ। ਉਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾਇਆ, ਜੋ ਬੋਲਿਆ ਉਹ ਪ੍ਰੈਕਟੀਕਲ ਕਰਕੇ ਦਿਖਾਇਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਕਿੱਡਾ ਮਰਜ਼ੀ ਦੁੱਖ ਆ ਜਾਵੇ ਮਨ ਅਡੋਲ ਅਵਸਥਾ 'ਚ ਰਹੇ, ਕਿਉਂਕਿ ਪਰਮੇਸ਼ੁਰ ਡੋਲਦਾ ਨਹੀਂ, ਇਹ ਗੁਰਮੁਖਾਂ ਦੀ ਅਵਸਥਾ ਹੈ ਜਿਹੜੇ ਉਸ ਪਰਮੇਸ਼ੁਰ 'ਚ ਲੀਨ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਜੀ ਦੱਸ ਰਹੇ ਨੇ,

ਮਹਾਰਾਜ ਕਹਿੰਦੇ ਭੈ ਨਹੀਂ ਹੈ ਉਹਨਾਂ ਦੇ ਅੰਦਰ, ਭੈ ਹੈ ਡਰ। ਮਨ ਜਿਹੜਾ ਡਰਦਾ ਹੈ, ਕੀ ਤੋਂ ਸਭ ਤੋਂ ਵੱਧ ਪਹਿਲਾ ਡਰ ਆ ਸਾਡਾ ਮੌਤ ਦਾ। ਅਤੇ ਮਹਾਰਾਜ ਨੇ ਸਾਨੂੰ ਸਭ ਤੋਂ ਪਹਿਲਾਂ ਮਰਨਾ ਹੀ ਸਿਖਾਇਆ। ਗੁਰੂ ਸਾਹਿਬ ਕਹਿੰਦੇ ਵੀ ਜੇ ਸਾਡੇ ਕੋਲ ਆਉਣਾ ਪਹਿਲਾਂ ਮਰਨਾ ਸਿੱਖੋ, ਮਨ ਦਾ ਮਰਨਾ, ਆ ਤਨ ਦਾ ਮਰਨਾ ਵੱਖਰਾ। ਹੁਣ ਮਨ ਦਾ ਮਰਨਾ ਕੀ ਹੈ? ਮਨ ਦਾ ਹਉਮੈ ਆ, ਹਉਮੈ ਨਹੀਂ ਮਰਦੀ, ਹਉਮੈ ਖਤਮ ਹੁੰਦੀ ਆ ਗਿਆਨ ਅਤੇ ਧਿਆਨ ਦੁਆਰਾ। ਜਿਵੇਂ ਜਿਵੇਂ ਗਿਆਨ ਆਈ ਜੋ ਆਪਾਂ ਦੇਖਾਂਗੇ ਆਪਦੇ ਅੰਦਰ, ਫਿਰ ਪਤਾ ਲੱਗਦਾ ਮੇਰੇ ਤਾਂ ਸਾਰੇ ਔਗਣ ਹੀ ਆ। ਇਸ ਕਰਕੇ ਹਉਮੈ ਕਰਕੇ ਹੀ ਅਸੀਂ ਵਾਰ ਵਾਰ ਜਨਮ ਜਾ ਰਹੇ ਹਾਂ। ਮਹਾਰਾਜ ਕਹਿੰਦੇ ਇਹਦਾ ਰੋਗ ਹੈ, ਹਉਮੈ ਕਰਕੇ ਹੀ ਭੈ ਹੈ, ਮੈਂ ਕਰਕੇ ਹੀ ਭੈ ਹੈ, ਤੂੰ ਕਰਕੇ ਭੈ ਨਹੀਂ ਹੈ। ਜਦੋਂ ਤੂੰ ਤੂੰ ਕਰਤਾ ਤੂੰ ਹੋਆ, ਮੁਝਮੇ ਰਹਾ ਨਾ ਹੋ, ਆਪਾ ਫਰਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਇਹ ਅਵਸਥਾ ਹੈ ਉਹਨਾਂ ਮਹਾਂਪੁਰਖਾਂ ਦੀ। ਆਪਾਂ ਕੋਸ਼ਿਸ਼ ਕਰ ਰਹੇ ਉਹਨਾਂ ਦੇ ਚਰਨਾਂ 'ਚ ਬੈਠ ਕੇ ਬੇਨਤੀਆਂ ਕਰ ਰਹੇ ਹਾਂ, ਜੋਧੜੀਆਂ ਕਰ ਰਹੇ ਹਾਂ ਵੀ ਸਾਡੇ 'ਤੇ ਵੀ ਕਿਰਪਾ ਕਰ ਦਿਉ, ਸਾਡਾ ਇਹ ਡਰ ਖਤਮ ਹੋ ਜਾਵੇ, ਦੁੱਖ ਖਤਮ ਹੋ ਜਾਵੇ। ਉਹ ਫਿਰ ਮਹਾਰਾਜ ਨੇ ਦੱਸਿਆ ਹੈ, ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਕਹਿੰਦੇ ਆਪਣੇ ਮਨ ਨੂੰ ਸ਼ਬਦ ਦੁਬਾਰਾ ਮਾਰ ਦਿਉ ਤਾਂ ਫਿਰ ਮਰਨ ਨਾ ਹੋਈ, ਫਿਰ ਮਰਨ ਦੁਆਰਾ ਆਵੇਂਗੇ ਨਹੀਂ। ਹੁਣ ਸ਼ਬਦ ਜਿਹੜਾ ਹੈ, ਇੱਕ ਤਾਂ ਗੁਰੂ ਦਾ ਸ਼ਬਦ ਹੈ ਜਿਹਨੂੰ ਗੁਰਮੰਤਰ ਕਹਿੰਦੇ ਆਪਾਂ, ਦੂਜਾ ਸ਼ਬਦ ਉਹ ਹੈ ਜਿਸ ਸ਼ਬਦ ਤੋਂ ਉਤਪਤੀ ਹੋਈ ਹੈ। ਗੁਰੂ ਦੇ ਸ਼ਬਦ ਦੁਆਰਾ ਅਸੀਂ ਇਸ ਜਪ ਜਪ ਕੇ ਹਉਮੈ ਨੂੰ ਖਤਮ ਕਰਕੇ ਉਸ ਸ਼ਬਦ ਦੇ ਵਿੱਚ ਸਮਾਉਣਾ ਹੁੰਦਾ ਜਿਹੜਾ ਸਾਡੇ ਅੰਦਰ ਸਾਰਿਆਂ ਦੇ ਸ਼ਬਦ ਹੈ, ਨਾਮ ਹੈ, ਨਾਦ ਹੈ। ਮਹਾਰਾਜ ਕਹਿੰਦੇ ਸ਼ਬਦ ਦੁਆਰਾ ਮਰ ਜਾਓ ਤੁਸੀਂ, ਸ਼ਬਦ ਤੋਂ ਬਿਨਾਂ ਕੋਈ ਮਰਿਆ ਨਹੀਂ ਅੱਜ ਤੱਕ। ਭਾਈ ਗੁਰਦਾਸ ਜੀ ਵੀ ਦੱਸਦੇ ਨੇ ਇਹ ਹਉਮੈ ਹੀ ਹੈ ਜਿਹੜਾ ਰੋਗ ਹੈ, ਜਿਹਦੇ ਕਰਕੇ ਸਾਨੂੰ ਵਾਰ ਵਾਰ ਜਨਮ ਮਰਨ ਦਾ ਡਰ ਲੱਗਿਆ ਰਹਿੰਦਾ। ਹਉਮੈ ਖਤਮ ਕਰ ਦਿਓ, ਉਹ ਤਰੀਕਾ ਦੱਸ ਰਹੇ ਨੇ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ, ਹਉਮੈ ਖੋਈ, ਜਪ ਜਪ ਕੇ ਆਪਾਂ ਭਾਵ ਖਤਮ ਕਰ ਦੇਣਾ। ਹੁਣ ਕਈ ਵਾਰ ਅਗਿਆਨਤਾ ਹੁੰਦੀ ਆ, ਪੂਰਨ ਗਿਆਨ ਨਾ ਹੋਵੇ, ਗੁਰਬਾਣੀ ਨੂੰ ਵਾਰ ਵਾਰ ਖੋਜਿਆ ਨਾ ਹੋਵੇ, ਬੰਦੇ ਨੂੰ ਇਹ ਹੁੰਦਾ ਵੀ ਮੈਨੂੰ ਬੜਾ ਗਿਆਨ ਹੈ, ਮੈਂ ਸਿਮਰਨ ਕਰਦਾ, ਇਹ ਹਉਮੈ ਹੈ। ਆਪਾਂ ਸਿਮਰਨ ਨਹੀਂ ਕਰ ਰਹੇ, ਕਿਉਂਕਿ ਜਦੋਂ ਅਸੀਂ ਗੁਰਬਾਣੀ ਦੀ ਖੋਜ ਕੀਤੀ ਉਦੋਂ ਪਤਾ ਲੱਗਦਾ ਵੀ ਇਹਦੇ ਵਿੱਚ ਤਾਂ ਤੂੰ ਸਿਮਰਨ ਕਰ ਰਿਹਾ। ਹਰ ਸਿਮਰਨ ਮੈਂ ਆਪ ਨਿਰੰਕਾਰ, ਜਿੱਥੇ ਸਿਮਰਨ ਹੋ ਰਿਹਾ ਉਹ ਨਿਰੰਕਾਰ ਕਰ ਰਿਹਾ। ਹੁਣ ਇਹ ਮਨ ਨੂੰ ਭੁਲੇਖਾ ਪਿਆ ਗਿਆ ਵੀ ਮੈਂ ਸਿਮਰਨ ਕਰਦਾ। ਜਦੋਂ ਆਪਾਂ ਅੰਦਰ ਝਾਤੀ ਮਾਰਦੇ ਹਾਂ, ਮਨ ਸਿਮਰਨ ਕਰਨ ਵੇਲੇ ਹਾਜ਼ਰ ਰਹਿੰਦਾ ਜਿੰਨਾ ਚਿਰ ਇਹ ਸਿਮਰਨ ਕਰਦਾ, ਜੇ ਸਿਮਰਨ ਕਰਦਾ ਹੋਵੇ ਤਾਂ ਜਾਊਗਾ ਨਹੀਂ ਕਿਤੇ। ਇਹਨੂੰ ਸੁਣਨ ਲਈ ਕਿਹਾ ਗਿਆ, ਜਦੋਂ ਇਹ ਸੁਣਦਾ ਬੋਲਦਾ ਕੌਣ ਫਿਰ, ਕਿਉਂਕਿ ਮਨ ਤਾਂ ਕਈ ਵਾਰ ਸਰੀਰ 'ਚੋਂ ਭੱਜ ਜਾਂਦਾ ਸਾਡਾ, ਕਿਤੇ ਦੂਰ ਚਲਿਆ ਜਾਂਦਾ, ਵਿਚਾਰਾਂ 'ਚ ਚਲਿਆ ਜਾਂਦਾ, ਸਿਮਰਨ ਬੰਦ ਨਹੀਂ ਹੁੰਦਾ। ਬਾਣੀ ਪੜ੍ਹ ਰਹੇ ਹਾਂ, ਮਨ ਕਿਤੇ ਭੱਜ ਜਾਂਦਾ, ਬਾਣੀ ਦਾ ਮਤਲਬ ਬੰਦ ਨਹੀਂ ਹੁੰਦੀ। ਉਹ ਕੌਣ ਆ ਜਿਹੜਾ ਬਾਣੀ ਪੜ੍ਹ ਰਿਹਾ, ਉਹ ਕੌਣ ਆ ਜਿਹੜਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਉਹ ਕੌਣ ਆ ਜਿਹੜਾ ਸਾਨੂੰ ਬਾਣੀ ਸੁਣਾ ਰਿਹਾ। ਉਹ ਸਤਪੁਰਖ ਸਾਰਿਆਂ ਦੇ ਅੰਦਰ ਬੈਠਾ, ਉਹ ਆਪ ਹੀ ਬਾਣੀ ਪੜ੍ਹਦਾ, ਆਪ ਹੀ ਸੁਣਾਉਂਦਾ। ਸਾਡਾ ਮਨ ਕਈ ਵਾਰ ਸੁਣਦਾ ਨਹੀਂ, ਗੈਰ ਹਾਜ਼ਰ ਹੋ ਜਾਂਦਾ। ਇਸ ਕਰਕੇ ਮਨ ਜਿਉਂ ਜਿਉਂ ਸੁਣਦਾ ਤਿਉਂ ਤਿਉਂ ਸ਼ਬਦ 'ਚ ਲੀਨ ਹੋਊਗਾ। ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ, ਇਹਦੇ ਵਿੱਚ ਇਹ ਹੌਲੀ ਹੌਲੀ ਲੀਨ ਹੁੰਦਾ ਜਾਂਦਾ, ਸੁਣਦਾ ਸੁਣਦਾ ਸੁਣਦਾ ਸੁਣਦਾ ਵਾਹਿਗੁਰੂ ਸ਼ਬਦ ਇੱਕ ਥਾਂ 'ਤੇ ਬੰਦ ਹੋ ਜਾਂਦਾ, ਕਿਉਂਕਿ ਇਹ ਇਸ ਲੋਕ ਦੀ ਭਾਸ਼ਾ ਹੈ, ਸਾਡੇ ਲੋਕ 'ਚ ਇਹ ਭਾਸ਼ਾ ਨਹੀਂ ਹੈਗੀ। ਜਿੱਥੋਂ ਦੇ ਅਸੀਂ ਰਹਿਣ ਵਾਲੇ ਹਾਂ, ਜਿਹਨੂੰ ਪ੍ਰਲੋਕ ਕਹਿ ਦਿੱਤਾ ਗਿਆ, ਸੱਚਖੰਡ ਕਹਿਤਾ, ਦਰਗਾਹ ਕਹਿਤਾ, ਉੱਥੇ ਭਾਸ਼ਾ ਨਹੀਂ ਹੈ ਸੰਸਾਰ ਦੀ, ਜਿਹੜੀ ਵਿੱਦਿਆ ਇਸ ਲੋਕ ਦੀ ਹੈ, ਜਿਹੜੀ ਇਹ ਬੋਲੀ ਹੈ ਗੁਰਬਾਣੀ 'ਚ ਦੱਸਿਆ ਗਿਆ ਇਸ ਲੋਕ ਦੀ ਬਾਣੀ ਹੈ। ਇਹਨੂੰ ਕਹਿੰਦੇ ਅਗਨ ਬਿੰਬ ਪਵਣੇ ਕੀ ਬਾਣੀ। ਜਿੰਨਾ ਚਿਰ ਸਾਡੇ ਅੰਦਰ ਆ ਪੌਣ ਜਾਂਦੀ ਹੈ, ਪੌਣ ਦੇ ਵਿੱਚ ਪਾਣੀ ਵੀ ਹੈ, ਅਗਨ ਵੀ ਹੈ, ਤਿੰਨੇ ਜਾ ਕੇ ਸਾਡੇ ਕੰਠ 'ਤੇ ਡਿੱਗਦੀਆਂ, ਇੱਥੇ ਜਾ ਕੇ ਆਵਾਜ਼ ਪੈਦਾ ਹੁੰਦੀ ਹੈ, ਇਹਨੂੰ ਕਹਿੰਦੇ ਅਗਨ ਬਿੰਬ ਪਵਣੇ ਕੀ ਬਾਣੀ। ਇਸ ਕਰਕੇ ਇਹ ਤਿੰਨਾਂ ਗੁਣਾਂ ਤੋਂ ਪ੍ਰਗਟ ਹੋਈ ਭਾਸ਼ਾ ਹੈ। ਇੱਥੇ ਜਿਹੜੀ ਇਹ ਭਾਸ਼ਾ ਹੈ, ਇਹ ਖਤਮ ਹੋਣੀ ਹੈ ਇੱਕ ਥਾਂ 'ਤੇ ਜਾ ਕੇ। ਜਦੋਂ ਤੁਸੀਂ ਜਪਦੇ ਜਪਦੇ ਜਪਦੇ ਇਸ ਸ਼ਬਦ 'ਤੇ ਸਵਾਰ ਹੋ ਜਾਓਗੇ, ਤੁਸੀਂ ਪਾਰ ਹੋ ਜਾਓਗੇ। ਇੱਕ ਦੋਹਰਾ ਗੁਰਮੁਖਾਂ ਦਾ ਉਚਾਰਨ ਕੀਤਾ, ਬਹੁਤ ਵਾਰ ਕਈ ਗੁਰਮੁਖ ਸੁਣਦੇ ਹੋਣਗੇ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਕਿਹੜੀ ਜਗ੍ਹਾ ਜਿੱਥੇ ਪਾਰ ਉਤਰਦੇ ਹਾਂ? ਇਹ ਸੰਸਾਰ

ਨੇ ਤਾਰ ਲੈ ਬਾਪ ਬੀਟਲ ਆ। ਜਦੋਂ ਆਵਾਜ਼ਾਂ ਮਾਰੀ ਜਾਂਦੇ ਹਾਂ ਵਾਹਿਗੁਰੂ ਉਸ ਨਾਮ ਹੈ ਬੀਟਲ ਪਰਮੇਸ਼ਰ ਦਾ ਵਾਹਿਗੁਰੂ ਦਾ, ਉਹਨੂੰ ਆਵਾਜ਼ਾਂ ਮਾਰਦੇ ਉੱਥੋਂ ਕੱਢ ਲਾ। ਜਦੋਂ ਇਹ ਬਰਾਗ 'ਚ ਉਹਨੂੰ ਆਵਾਜ਼ਾਂ ਮਾਰੀ ਜਾਂਦਾ ਅਤੇ ਉਹ ਇਹਨੂੰ ਬਾਂਹ ਫੜ ਕੇ ਕੱਢ ਲੈਂਦਾ, ਆਪਦੇ ਕੋਲੇ ਬਿਠਾ ਲੈਂਦਾ। ਉਸ ਨੂੰ ਗੁਰਬਾਣੀ 'ਚ ਕਿਹਾ ਸੁਣ ਸੁਣ ਸਮਾਧੀ ਆਪ। ਅਸੀਂ ਸਭ ਤੋਂ ਪਹਿਲੀ ਸੁਣ 'ਚ ਜਾਵਾਂਗੇ ਜਿੱਥੇ ਸ਼ਬਦ ਬੰਦ ਹੋ ਜਾਊਗਾ। ਪ੍ਰੈਕਟੀਕਲ ਕਰਨਾ ਪੈਂਦਾ ਸਾਰਾ, ਜਿਵੇਂ ਜਿਵੇਂ ਪ੍ਰੈਕਟੀਕਲ ਕਰਾਂਗੇ ਤਿਵੇਂ ਤਿਵੇਂ ਇਹ ਪਤਾ ਲੱਗੂ ਗੁਰਬਾਣੀ ਦੀ ਖੋਜ ਆ। ਮਹਾਰਾਜ ਕਹਿੰਦੇ ਜਿਵੇਂ ਤੁਸੀਂ ਸੁਣ 'ਚ ਜਾਓਗੇ ਸੁਣ ਦੇ ਵਿੱਚੋਂ ਸ਼ਬਦ ਪ੍ਰਗਟ ਹੋਊਗਾ। ਸੁਣ ਸਮਾਧ ਅਨਹਦਤਾ ਨਾਦ ਸੁਖਮਨੀ ਸਾਹਿਬ 'ਚ ਪੜ੍ਹੀ ਜਾਂਦੇ ਆ, ਕਹਿਣ ਜਾਈਏ ਚਰਜ ਬਿਸਮਾਦ। ਉੱਥੇ ਮਨ ਬਿਸਮਾਦ 'ਚ ਚਲਿਆ ਜਾਂਦਾ, ਖੇੜੇ 'ਚ ਚਲਿਆ ਜਾਂਦਾ ਸ਼ਬਦ ਦੇ ਨਾਲ, ਫਿਰ ਉਹ ਸ਼ਬਦ 'ਚ ਲੀਨ ਹੁੰਦਾ। ਜਦੋਂ ਉੱਥੇ ਦੀ ਆਹ ਅਵਸਥਾ ਦੱਸ ਰਹੇ ਨੇ ਲੀਨ ਹੋਇਆਂ ਦੀ, ਕਹਿੰਦੇ ਸੁੱਖ ਸਨੇ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਨ। ਕਹਿੰਦੇ ਉਹਨੂੰ ਸੰਸਾਰ ਦੇ ਸੁੱਖ ਅਤੇ ਦੁੱਖ ਦੋਨੇ ਸਮ ਲੱਗਦੇ ਨੇ, ਭੈ ਨਹੀਂ ਹੈ ਉਹਦੇ ਅੰਦਰ, ਕਿਉਂਕਿ ਉਹ ਨਿਰਭਉ ਨਾਲ ਜੁੜ ਗਿਆ। ਨਿਰਭਉ ਜਪੈ ਸਗਲ ਭਉ ਮਿਟੈ, ਜਿਹੜਾ ਨਿਰਭਉ ਨਿਰੰਕਾਰ ਹੈ ਉਹਦੇ ਨਾਲ ਜੁੜਨ ਕਰਕੇ ਅਸੀਂ ਵੀ ਨਿਰਭੈ ਹੋ ਜਾਂਦੇ ਹਾਂ, ਨਿਰਵੈਰ ਹੋ ਜਾਂਦੇ ਹਾਂ। ਇੱਕ ਗੁਰਸਿੱਖਾਂ ਦੀ ਅਵਸਥਾ ਦੱਸੀ ਹੋਈ ਹੈ ਗੁਰਬਾਣੀ ਦੇ ਵਿੱਚ ਕਿ ਅਸੀਂ ਨਿਰਭਉ ਨਿਰਵੈਰ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰਮੁਖ ਭੈ ਤੋਂ ਰਹਿਤ ਹੋ ਗਏ ਔਰ ਕੰਚਨ ਮਾਟੀ ਮਨ ਹੈ। ਆਹ ਜੋ ਸੰਸਾਰ ਹੈ ਇਹਦੇ ਵਿੱਚ ਸਭ ਕੁਛ ਨੂੰ ਗੁਰਬਾਣੀ 'ਚ ਮਿੱਥਿਆ ਕਹਿ ਦਿੱਤਾ ਗਿਆ। ਭਾਵੇਂ ਉਹਨਾਂ ਕੋਲ ਸੰਸਾਰ ਦੇ ਪਦਾਰਥ ਕਿੰਨੇ ਮਰਜ਼ੀ ਹੋਣ, ਉਹਨਾਂ ਦਾ ਮੋਹ ਨਹੀਂ ਹੁੰਦਾ। ਕੰਚਨ ਮਾਟੀ ਮੰਨਣ ਦਾ ਭਾਵ ਕੀ ਹੈ ਵੀ ਭਾਵੇਂ ਉਹਨਾਂ ਕੋਲ ਕੁਛ ਹੈ ਭਾਵੇਂ ਨਹੀਂ ਹੈ, ਉਹ ਇੱਕੋ ਜਿਹੇ ਹੀ ਰਹਿੰਦੇ ਨੇ। ਕੰਚਨ ਮਾਟੀ ਮਨ ਹੈ, ਭਾਵੇਂ ਉਹਦੇ ਕੋਲ ਦੁਨੀਆਂ ਦੇ ਸਭ ਪਦਾਰਥ ਪਏ ਨੇ। ਗੁਰੂ ਸਾਹਿਬਾਂ ਦੀ ਅਵਸਥਾ ਸੀ, ਗੁਰੂ ਸਾਹਿਬਾਂ ਕੋਲ ਬਹੁਤ ਕੀਮਤੀ ਭੇਟਾਵਾਂ ਆਉਂਦੀਆਂ ਸੀ, ਪਰ ਗੁਰੂ ਸਾਹਿਬਾਂ ਨੂੰ ਕੋਈ ਫਰਕ ਨਹੀਂ। ਉਹਨਾਂ ਨੂੰ ਪਤਾ ਸੀ ਵੀ ਇਹ ਗੁਰੂ ਦੀ ਸੋਭਾ ਲਈ ਲੈ ਕੇ ਆਏ ਨੇ। ਕੰਚਨ ਮਾਟੀ ਮਨ ਹੈ, ਇਸ ਲਈ ਉਹ ਸੰਸਾਰ ਦੇ ਪਦਾਰਥਾਂ ਦੇ ਨਾਲ ਨਹੀਂ ਜੁੜੇ ਹੁੰਦੇ, ਪਦਾਰਥਾਂ ਮਿਲੀ ਜਾਂਦੇ ਨੇ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਉਹ ਸੰਸਾਰ ਦੇ ਵਿੱਚ ਇਹ ਨਹੀਂ ਵੀ ਸੋਨਾ ਜਿਹੜਾ ਹੈਗਾ ਵੀ ਹੋਣਾ ਨਹੀਂ ਚਾਹੀਦਾ। ਸੰਸਾਰ ਦੇ ਵਿੱਚ ਤੁਹਾਡੇ ਕੋਲ ਕਈ ਵਾਰ ਸਾਨੂੰ ਕੁਛ ਪੈਸੇ ਸੇਵ ਕਰਨੇ ਪੈਂਦੇ ਨੇ, ਜੇ ਸੋਨਾ ਹੈ ਤੁਹਾਡੇ ਕੋਲ ਕੋਈ ਸੇਵਿੰਗ ਹੈ ਮਾੜੀ ਗੱਲ ਨਹੀਂ ਹੈ, ਪਰ ਇਹ ਨਾ ਹੋਵੇ ਹੋਮੇ ਆ ਜਾਵੇ ਮੇਰੇ ਕੋਲ ਤਾਂ ਇੰਨੇ ਪੈਸੇ ਆ। ਇਹ ਦੁਨੀਆਂ ਦੇ ਪੈਸੇ ਸਭ ਸੰਸਾਰ ਦੀ ਮਾਇਆ, ਇਹ ਤਾਂ ਉਨਾ ਚਿਰ ਹੀ ਹੈ ਜਿੰਨਾ ਚਿਰ ਸਵਾਸ ਚੱਲਦੇ ਨੇ, ਤਾਂ ਉਦੋਂ ਬਾਅਦ ਤਾਂ ਕਿਸੇ ਕੰਮ ਨਹੀਂ ਆਉਂਦੀ ਕੋਈ ਚੀਜ਼, ਫਿਰ ਤਾਂ ਸਾਡੇ ਵਾਸਤੇ ਮਿੱਟੀ ਬਰਾਬਰ ਹੀ ਹੈ, ਸੋਨਾ ਤੇ ਮਿੱਟੀ ਇੱਕੋ ਹੀ ਹੋ ਜਾਂਦੀ ਹੈ ਫਿਰ ਤਾਂ ਜਦੋਂ ਸਰੀਰ ਛੱਡਣਾ। ਤਾਂ ਕਰਕੇ ਉਹਨਾਂ ਦਾ ਧਿਆਨ ਨਹੀਂ ਹੈ ਵਸਤੂਆਂ ਦੇ ਵਿੱਚ, ਇਹ ਕਹਿਣ ਤੋਂ ਭਾਵ ਹੈ ਉਹ ਵਿੱਚ ਰਹਿੰਦਿਆਂ ਹੋਇਆਂ ਉਦਾਸੀ ਨੇ ਰਹਾਓ। ਇਹ ਰਹਾਓ ਦੀ ਪੰਗਤੀ ਆ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਹੁਣ ਮਹਾਰਾਜ ਕਹਿੰਦੇ ਗੁਰਮੁਖਾਂ ਦੀ ਨਿਸ਼ਾਨੀ ਆ ਉਹ ਕਿਸੇ ਦੀ ਨਿੰਦਾ ਵੀ ਨਹੀਂ ਕਰਦੇ, ਕਿਸੇ ਦੀ ਉਸਤਤ ਨਹੀਂ ਕਰਦੇ। ਉਸਤਤ ਨਿੰਦਾ ਦੋ ਤਿਆਗ ਹੈ, ਨਹਿ ਉਸਤਤ ਨਹਿ ਨਿੰਦਿਆ ਨਹਿ ਉਸਤਤ ਜਾਂਕ ਹੈ। ਹੁਣ ਤੁਸੀਂ ਇਹ ਪ੍ਰੈਕਟੀਕਲ ਹੈ, ਜਦੋਂ ਕਿਸੇ ਬੰਦੇ ਦੀ ਉਸਤਤ ਕਰੋਗੇ ਦੂਜੇ ਦੀ ਨਿੰਦਾ ਕਰੋਗੇ ਲਾਜ਼ਮੀ, ਜਦੋਂ ਤੁਸੀਂ ਕਿਸੇ ਦੀ ਨਿੰਦਾ ਕਰੋਗੇ ਤਾਂ ਦੂਜੇ ਦੀ ਉਸਤਤ ਕਰੋਗੇ। ਇਹ ਸੰਸਾਰ 'ਚ ਚੱਲਦਾ ਹੈ, ਜਦੋਂ ਆਪਾਂ ਚਾਰ ਭਰਾ ਇਕੱਠੇ ਹੁੰਦੇ ਹਾਂ, ਰਿਸ਼ਤੇਦਾਰ ਇਕੱਠੇ ਹੁੰਦੇ ਨੇ, ਇੱਕ ਦੂਜੇ ਨੂੰ ਮਿਲਦੇ ਆ, ਜਿਹਨੂੰ ਅਸੀਂ ਕਹਿੰਦੇ ਦੁੱਖ ਸੁੱਖ ਕਰਦੇ ਹਾਂ, ਕਰਨੀ ਤਾਂ ਬੈਠ ਕੇ ਕਹਾਣੀਆਂ ਸੀ ਪ੍ਰੀਤਮ ਦੀਆਂ ਗੱਲਾਂ ਕਰਨੀਆਂ ਸੀ। ਜਦੋਂ ਰਿਸ਼ਤੇਦਾਰ ਇਕੱਠੇ ਹੁੰਦੇ ਹਾਂ ਜਿਹਦੇ ਨਾਲ ਬਣਦੀ ਹੈ ਉਹਦੀ ਉਸਤਤ ਕਰੀ ਜਾਂਦੇ ਹਾਂ, ਜਿਹਦੇ ਨਾਲ ਮਾੜਾ ਮੋਟਾ ਮਨ ਪਟਾਪ ਉਹਦੀ ਨਿੰਦਿਆ ਹੀ ਕਰੀ ਜਾਂਦੇ, ਸਜ਼ਾ ਮਿਲਦੀ ਹੈ। ਮਹਾਰਾਜ ਕਹਿੰਦੇ ਦੋਨੇ ਚੀਜ਼ਾਂ ਛੱਡ ਜਾਂਦੇ ਨੇ ਗੁਰਮੁਖ, ਨਾ ਉਸਤਤ ਨਾ ਨਿੰਦਿਆ ਜਾ ਕੇ, ਨਾ ਨਿੰਦਿਆ ਨਾ ਉਸਤਤ ਜਾ ਕੇ। ਜਿਹੜੇ ਗੁਰਮੁਖ ਦੇ ਹਿਰਦੇ ਦੇ ਵਿੱਚ ਉਸਤਤ ਤੇ ਨਿੰਦਾ ਦੋਨੇ ਛੱਡ ਦਿੱਤੀਆਂ ਉਹ ਫਿਰ ਖੋਜ ਕਰਦਾ, ਜਿਹਨੂੰ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਤਿਆਗਾ ਖੋਜੇ ਪਦ ਨਿਰਵਾਨਾ। ਕਹੋ ਨਾਨਕ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ, ਆਹੀ ਕਠਨਾ ਬਸ ਛੱਡਣਾ ਹੀ। ਜਿਹੜੀਆਂ ਚੀਜ਼ਾਂ ਗੁਰੂ ਛਡਾ ਰਿਹਾ ਸਾਨੂੰ ਉਹ ਛੱਡਦਾ ਨਹੀਂ ਮਨ ਸਾਡਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ, ਕਿਉਂਕਿ ਸਾਡਾ ਸੁਭਾਅ ਬਣ ਗਿਆ ਮਨ ਦਾ, ਇਹ ਬੋਲੇ ਸੁਣੇ ਬਿਨਾਂ ਰਹਿ ਨਹੀਂ ਸਕਦਾ ਹੁੰਦਾ, ਇਹ ਮਨ ਦਾ ਸੁਭਾਅ ਆ, ਜਾਂ ਇਹ ਸੁਣੂਗਾ ਜਾਂ ਬੋਲੂਗਾ। ਹੁਣ ਮਹਾਰਾਜ ਕਹਿੰਦੇ ਤੁਸੀਂ ਫਿਰ ਕੀ ਕਰਨਾ ਹੈ? ਹੁਣ ਜੇ ਤਾਂ ਤੁਸੀਂ ਚਾਰ ਭਰਾ ਇਕੱਠੇ ਹੁੰਦੇ ਹੋ, ਜੇ ਉੱਥੇ ਗੱਲ ਹੀ ਨਹੀਂ ਕੋਈ ਕਰੋਗੇ ਨਾ, ਫਿਰ ਉਹ ਕੀ ਕਹਿਣਗੇ, ਇਹ ਤਾਂ ਜਦ ਬੋਲਦਾ ਹੀ ਨਹੀਂ ਸਾਡੇ ਨਾਲ। ਮਹਾਰਾਜ ਕਹਿੰਦੇ ਉੱਥੇ ਫਿਰ ਬੋਲਣਾ ਹੈ, ਕੀ ਬੋਲਣਾ ਹੈ?
ਉਹ ਬੋਲਣਾ ਜਿਹੜਾ ਥਾਂ ਪਵੇ। ਕੀ ਬੋਲਣਾ? ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ। ਉੱਥੇ ਫਿਰ ਵਾਹਿਗੁਰੂ ਦੀ ਉਸਤਤ ਸ਼ੁਰੂ ਕਰ ਲਓ। ਜੇ ਤਾਂ ਤੁਹਾਡੇ ਅਸਲੀ ਰਿਸ਼ਤੇਦਾਰ ਹੋਣਗੇ, ਮਿੱਤਰ ਹੋਣਗੇ, ਗੁਰੂ ਵਾਲੇ ਹੋਣਗੇ, ਫਿਰ ਤਾਂ ਤੁਹਾਡੇ ਕੋਲ ਬਹਿ ਜਾਣਗੇ। ਅਤੇ ਮੇਰਾ ਇਹ ਤਜਰਬਾ ਕਹਿੰਦਾ ਨਹੀਂ ਤਾਂ ਆਉਣੋ ਹੀ ਹਟ ਜਾਣਗੇ, ਆਉਣਗੇ ਨਹੀਂ ਤੁਹਾਡੇ ਕੋਲ, ਆਉਣਗੇ ਤਾਂ ਫਾਰਮੈਲਿਟੀ ਕਰਨੀ। ਇਸ ਕਰਕੇ ਮੇਰਾ ਪ੍ਰੈਕਟੀਕਲ ਹੈ ਆਪਣਾ, ਕਿਉਂਕਿ ਉਹਨਾਂ ਦੀ ਖੁਰਾਕ ਨਹੀਂ ਹੈਗੀ ਤੁਹਾਡੇ ਕੋਲ, ਤੁਹਾਡੀ ਖੁਰਾਕ ਹੋਰ ਆ, ਉਹਨਾਂ ਦੀ ਖੁਰਾਕ ਹੋਰ ਆ। ਹੁਣ ਤੁਸੀਂ ਹੰਸ ਬਣ ਗਿਆ ਮਨ ਜਦੋਂ ਗੁਰੂ ਨਾਲ ਜੁੜ ਜਾਂਦਾ, ਇਹਦੀ ਖੁਰਾਕ ਹੈ ਹੀਰੇ ਮੋਤੀ, ਅਤੇ ਬੱਗ ਡੱਡਾਂ ਭਾਲਣ ਜਾਈ ਹੈ, ਉਹ ਵੀ ਦੇਖਣ ਨੂੰ ਸਿੱਖ ਹੀ ਹੁੰਦੇ ਆ, ਉਹ ਵੀ ਕਹਿਣਗੇ ਘੱਟ ਸੀ ਵੀ ਨਹੀਂ, ਕਿਉਂਕਿ ਕਲਯੁਗ ਦਾ ਸਮਾਂ ਨਾ, ਘਾਟ ਨਾ ਕਿ ਨਹੀਂ ਕਹਾਇਆ, ਘੱਟ ਕੋਈ ਨਹੀਂ ਕਹਾਊਗਾ, ਗਿਆਨ ਬਹੁਤ ਹੋਊਗਾ। ਕਈ ਵਾਰ ਮਿਲ ਜਾਂਦੇ ਨੇ, ਬੜਾ ਗਿਆਨ ਹੁੰਦਾ, ਇਕੱਲਾ ਗਿਆਨ ਵੀ ਕੰਮ ਨਹੀਂ ਆਉਂਦਾ ਜੇ ਧਿਆਨ ਨਹੀਂ ਹੈਗਾ ਤਾਂ। ਹੁਣ ਧਿਆਨ ਦੁਆਰਾ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਛੱਡੀਆਂ ਜਾਂਦੀਆਂ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਵਮਾਨਾ, ਲੋਭ ਮਨ ਲੋਭੀ ਆ ਸੰਸਾਰ ਦਾ, ਬਹੁਤ ਕਸ਼ ਦਾ ਲੋਭ ਆ, ਇਕੱਲਾ ਇਹੀ ਨਹੀਂ ਵੀ ਪਦਾਰਥਾਂ ਦਾ, ਮਨ ਦੇ ਬਹੁਤ ਲੋਭ ਹੁੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਲੋਭ ਮੋਹ, ਅਤੇ ਦੂਜਾ ਮੋਹ ਹੈ ਪਰਿਵਾਰ ਦਾ ਮੋਹ, ਸੰਸਾਰ ਦਾ ਮੋਹ, ਮੋਹ ਕਰਕੇ ਹੀ ਅਸੀਂ ਦੁਖੀ ਹਾਂ। ਮੋਹ ਨੂੰ ਪਿਆਰ 'ਚ ਬਦਲਣਾ ਹੁੰਦਾ, ਪਿਆਰ ਨਾਲ ਰਹਿਣਾ ਸਾਰਿਆਂ ਨਾਲ, ਪਰਿਵਾਰ ਨਾਲ, ਸੰਸਾਰ ਨਾਲ ਪਿਆਰ ਰੱਖ। ਹੁਣ ਮੋਹ ਜਿਹੜਾ ਹੈ ਇਹਨੂੰ ਗੁਰਬਾਣੀ 'ਚ ਕੀ ਕਿਹਾ ਗਿਆ? ਗਲ ਦੀ ਫਾਹੀ। ਮੋਹ ਫਾਸੀ ਦਾ ਕੰਮ ਕਰਦਾ ਸਾਡੇ ਲਈ ਅੰਤ ਸਮੇਂ। ਜਿਹੜੇ ਕਹਿੰਦੇ ਨਾ ਜਮਾਂ ਨੇ ਗਲ 'ਚ ਫਾਹੀ ਪਾਈ ਆ, ਉਹ ਪਹਿਲਾਂ ਹੀ ਪਾਈ ਹੋਈ ਆ ਉਹਨਾਂ ਨੇ, ਮੋਹ ਦੀ ਫਾਹੀ ਪਾਈ ਹੋਈ ਆ, ਜਾਣ ਨਹੀਂ ਦੇ ਰਿਹਾ ਸਾਨੂੰ ਮੋਹ ਇੱਥੋਂ। ਜਿਨ੍ਹਾਂ ਨੇ ਮੋਹ ਕੱਟ ਦਿੱਤਾ ਉਹ ਇਹ ਜਿਉਂਦੇ ਜੀ ਛੱਡਣਾ ਸਿੱਖ ਜਾਂਦੇ ਨੇ। ਲੋਭ ਮੋਹ ਅਵਮਾਨਾ, ਲੋਭ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਲੋਭ ਨੂੰ ਗੁਰਬਾਣੀ 'ਚ ਉਦਾਹਰਨ ਦਿੱਤੀ ਆ, ਹਲਕੇ ਕੁੱਤੇ ਦੇ ਬਰਾਬਰ। ਲੋਭ ਲਹਿਰ ਸਵਾਣ, ਹਲਕਾ ਹਲਕੇ ਸਗਲ ਵਿਗਾੜਿਓ। ਮਹਾਰਾਜ ਕਹਿੰਦੇ ਹਲਕਿਆ ਹੋਇਆ ਕੁੱਤੇ, ਭਾਵੇਂ ਉਹਦਾ ਮਾਲਕ ਜਿਹਨੇ ਉਹਨੂੰ ਰੋਟੀ ਪਾਈ ਹੈ, ਜਿਹਨੇ ਪਾਲਿਆ, ਜੇ ਹਲਕੇ ਜਾਵੇ ਉਹਨੂੰ ਵੀ ਵੱਢ ਦਿੰਦਾ। ਹੁਣ ਉਹਦਾ ਇਲਾਜ ਨਹੀਂ ਕੋਈ ਹੁੰਦਾ ਹਲਕੇ ਦਾ, ਹਲਕੇ ਦਾ ਇਲਾਜ ਇੱਕੋ ਹੀ, ਉਹਨੂੰ ਮਾਰ ਦਿਓ। ਹੁਣ ਜੇ ਸਾਡਾ ਮਨ ਹਲਕ ਗਿਆ, ਇਹਦੀ ਨਿਸ਼ਾਨੀ ਆ ਇਹ ਹੱਕ ਮਾਰੂ ਦੂਜਿਆਂ ਦਾ, ਇਹ ਹੱਕ ਮਾਰੂਗਾ ਦੂਜਿਆਂ ਦਾ। ਭਰਾ ਭਰਾ ਦਾ ਹੱਕ ਮਾਰਦਾ, ਕੰਮ ਦੇ ਉੱਤੇ ਬੰਦੇ ਦਾ ਹੱਕ ਮਾਰਨਾ, ਹੱਕ ਪਰਾਇਆ ਨਾਨਕਾ ਉਂਝ ਪੜ੍ਹੀ ਜ਼ਰੂਰ ਜਾਊਗਾ ਉਸ ਸੂਰਸ ਗਾਏ, ਪਰ ਛੱਡਦਾ ਨਹੀਂ ਗਾ। ਲੋਭ ਆ ਨਾ, ਦੂਜਿਆਂ ਦਾ ਹੱਕ ਮਾਰਦਾ ਨਹੀਂ ਉਹ ਗੁਰਮੁਖ, ਉਹਦੀ ਨਿਸ਼ਾਨੀ ਹੈ, ਉਹਦੇ ਅੰਦਰ ਲੋਭ ਖਤਮ ਹੋ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਲੋਭ ਲਹਿਰ ਸਭ ਸਵਾਨ, ਹਲਕਾ ਹਲਕੇ ਸਗਲ ਵਿਗਾੜਿਓ। ਜਿਵੇਂ ਕਿ ਇੱਕ ਮਨ ਲੋਭੀ ਹੋ ਜਾਵੇ ਨਾ, ਜਿਹੜਾ ਉਹਦਾ ਸਾਥ ਲਊਗਾ ਉਹ ਵੀ ਮਨ ਲੋਭੀ ਹੋ ਜੂਗਾ। ਅੱਜ ਦੁਨੀਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀ ਰਿਸ਼ਵਤ ਚੱਲਦੀ ਆ, ਇਹ ਲੋਭ ਕਰਕੇ ਆ। ਜਿੱਥੋਂ ਆਪਾਂ ਆਏ ਉੱਥੇ ਤਾਂ ਇਹ ਬਹੁਤ ਹੀ ਵੱਡੀ ਪੱਧਰ 'ਤੇ ਹਲਕੀ ਹੋਈ ਆ, ਚੱਲੀ ਹੋਈ ਹੈ ਲਹਿਰ, ਇੱਥੇ ਵੀ ਲਹਿਰ ਸ਼ੁਰੂ ਹੋ ਗਈ, ਮੈਂ ਦੇਖਦਾ ਰਹਿੰਦਾ। ਇਸ ਕਰਕੇ ਇਹ ਲਹਿਰ ਜਿਹੜੀ ਹੈ ਇਹ ਹਲਕੇ ਕੁੱਤੇ ਦੇ ਬਰਾਬਰ। ਮਹਾਰਾਜ ਕਹਿੰਦੇ ਲੋਭ ਅਭਿਮਾਨਾ, ਅਭਿਮਾਨ ਕਹਿੰਦੇ ਨੇ ਹਉਮੈ ਨੂੰ, ਵੀ ਜੋ ਮੈਂ ਸੁਣਾ ਰਿਹਾ ਮੇਰੇ ਤੋਂ ਬਿਨਾਂ ਕੋਈ ਨਹੀਂ ਸੁਣਾ ਸਕਦਾ, ਜਿੰਨਾ ਮੈਂ ਪਾਠ ਕਰਦਾ, ਜਿੰਨੀ ਮੈਂ ਬਾਣੀ ਪੜ੍ਹਦਾ, ਇਹ ਹਉਮੈ ਹੀ ਹੈ ਸਾਰੀ। ਇਸ ਲਈ ਉਹ ਕਹਿੰਦਾ ਕਰਾ ਰਿਹਾ, ਜਿਉਂ ਬੁਲਾਵੇਂ ਤੂੰ, ਬੁਲਾ ਰਿਹਾ ਮੈਂ, ਬੋਲ ਰਿਹਾ, ਇਹ ਤੇਰੀ ਸਭ ਉਸਤਤ ਹੈ। ਇਸ ਕਰਕੇ ਹਉਮੈ ਤੋਂ ਰਹਿਤ ਹੋ ਜਾਣਾ, ਹਉਮੈ ਨੂੰ ਖਤਮ ਕਰਨ ਲਈ ਸਤ ਸੰਗਤ ਚ ਆ ਕੇ ਆਪਾ ਭਾਵ ਖਤਮ ਕਰਨਾ, ਗੁਰੂ ਨੂੰ ਦੇਖਣਾ, ਇਸ ਕਰਕੇ ਦੂਜੇ ਨੂੰ ਨਹੀਂ ਦੇਖਣਾ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਗੁਰਮੁਖਾਂ। ਹਰਖ ਸੋਗਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਹਰਖ ਹਰਸ ਖੁਸ਼ੀ ਨੂੰ ਕਹਿੰਦੇ ਨੇ, ਸੋਗ ਗਮੀ ਨੂੰ ਕਹਿੰਦੇ ਨੇ। ਉਹ ਖੁਸ਼ੀ ਅਤੇ ਗਮੀ ਦੇ ਵਿੱਚ ਸਮਾਨ ਰਹਿੰਦਾ, ਉਹਨੂੰ ਪਤਾ ਵੀ ਖੁਸ਼ੀ ਅਤੇ ਗਮੀ ਹੁਕਮ 'ਚ ਹੈ। ਜੇ ਕੋਈ ਪਰਿਵਾਰ ਦਾ ਮੈਂਬਰ ਆਇਆ ਘਰ ਦੇ ਵਿੱਚ, ਵਾਧਾ ਹੋਇਆ, ਖੁਸ਼ੀ ਮਨਾਉਂਦਾ ਹੈ ਪਰ ਲੋਕਾਂ ਵਾਂਗੂ ਨਹੀਂ ਮਨਾਉਂਦਾ। ਜੇ ਕੋਈ ਪਰਿਵਾਰ ਦਾ ਮੈਂਬਰ ਸੰਸਾਰ 'ਚੋਂ ਗਿਆ, ਗਮੀ ਹੈ ਪਰ ਲੋਕਾਂ ਵਾਂਗੂ ਨਹੀਂ ਮਨਾਉਂਦਾ। ਉਹਨੂੰ ਪਤਾ ਜਿਹੜਾ ਆਇਆ ਇਹਨੇ ਇੱਕ ਦਿਨ ਜਾਣਾ ਹੈ। ਇਸ ਲਈ ਸਾਡਾ ਸੰਸਾਰੀ ਜੀਵਨ ਦਾ ਇਹ ਦੋਨੇ ਚੀਜ਼ਾਂ ਵੱਖਰੀਆਂ ਹੁੰਦੀਆਂ। ਜੇ ਤਾਂ ਕੋਈ ਆ ਗਿਆ, ਆਉਣ ਵਾਲੇ 'ਤੇ ਵੀ ਅਸੀਂ ਵੱਖ ਵੱਖ ਦੇਖਦੇ ਹਾਂ, ਫਿਰ ਤਾਂ ਢੋਲ ਢਮੱਕੇ ਬਹੁਤ ਕੁਛ ਕਰਦੀ ਹੈ ਦੁਨੀਆ।
ਜਦੋਂ ਉਹ ਚਲਿਆ ਜਾਂਦਾ ਫਿਰ ਇੰਨਾ ਉੱਚੀ ਉੱਚੀ ਚੀਕਦੇ ਹਾਂ ਅਸੀਂ, ਪੁੱਛੋ ਕੋਈ ਨਾ। ਠੀਕ ਹੈ ਕੋਈ ਚਲਿਆ ਗਿਆ, ਵਿਛੋੜੇ ਦਾ ਸੋਗ ਤਾਂ ਹੁੰਦਾ ਹੀ ਹੈ, ਪਰ ਇੰਨਾ ਵੀ ਨਹੀਂ ਪਤਾ ਹੈ ਕਿ ਚਲੇ ਅਸੀਂ ਵੀ ਉੱਥੇ ਜਾਣਾ ਇੱਕ ਦਿਨ। ਉਹ ਤਿਆਰੀ ਕਰੀ ਰੱਖਦੇ ਨੇ ਆਪਣੀ ਵੀ। ਇਸ ਕਰਕੇ ਮਾਰ ਕਹਿੰਦੇ ਹਰ ਇੱਕ ਸੋਗ ਤੇ ਰਹੇ ਨਿਆਰੋ, ਨਾਹੇ ਮਾਨੇ ਅਪਮਾਨਾ। ਜੇ ਕੋਈ ਉਹਨਾਂ ਦੀ ਉਸਤਤ ਕਰਦੇ ਉਹਨਾਂ ਨੂੰ ਉਹ ਵੀ ਬਰੋਬਰੀ ਲੱਗਦੀ, ਅਪਮਾਨ ਕਰਦੇ ਵੀ ਮਾੜੇ ਬਚਨ ਬੋਲਦੇ ਵੀ ਉਹ ਵੀ ਬਰੋਬਰ ਲੱਗਦਾ। ਇਹ ਅਵਸਥਾ ਹੈ, ਪਰ ਸਾਡੀ ਨਹੀਂ ਹੈਗੀ। ਅਸੀਂ ਕੋਸ਼ਿਸ਼ ਕਰਨੀ ਹੈ ਵੀ ਗੁਰੂ ਦੇ ਬਚਨਾਂ ਨੂੰ ਮੰਨੀਏ, ਕਮਾਈਏ, ਕੋਸ਼ਿਸ਼ ਕਰੀਏ। ਕਿਸੇ ਨੇ ਬੋਲਤਾ ਇਗਨੋਰ ਕਰੀਏ, ਉਹਨੂੰ ਛੱਡ ਦਈਏ ਉਹਨੂੰ ਉੱਥੇ। ਵੈਸੇ ਤਾਂ ਅੱਗੇ ਧਿਆਨ ਦੀ ਅਵਸਥਾ ਜਾ ਕੇ ਵੀ ਜੇ ਕੋਈ ਕਿਸੇ ਦੀ ਗੱਲ ਨਹੀਂ ਸੁਣਨੀ, ਤੁਸੀਂ ਧਿਆਨ ਉਹਦੀ ਗੱਲ 'ਚ ਪੂਰਾ ਨਹੀਂ ਦੇਣਾ, ਉਹ ਤੁਹਾਡੇ 'ਤੇ ਅਸਰ ਨਹੀਂ ਕਰੂਗੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਚੀਜ਼ਾਂ ਤੋਂ ਵੱਖਰਾ ਰਹਿੰਦਾ ਗੁਰਮੁਖ। ਨਾਹੇ ਮਾਨ ਅਪਮਾਨਾ, ਮਾਣ ਅਤੇ ਅਪਮਾਨ ਦੋ ਚੀਜ਼ਾਂ। ਬੰਦਾ ਚਾਹੁੰਦਾ ਮੇਰੀ ਵਡਿਆਈ ਹੋਵੇ, ਮਾਣ ਮਿਲੇ। ਮਹਾਰਾਜ ਕਹਿੰਦੇ ਇਹ ਮਾਣ ਨੇ ਬਹੁਤ ਸਾਰੇ ਜੀਵ ਆ ਜਿਹੜੇ ਇੱਥੇ ਸੰਸਾਰ ਦੇ ਵਿੱਚ ਵਾਰ ਵਾਰ ਜੂਨਾਂ 'ਚ ਲਿਆਉਂਦੇ। ਇਸ ਕਰਕੇ ਅਪਮਾਨ, ਕਿਸੇ ਨੇ ਦੋ ਲਫ਼ਜ਼ ਬੋਲਤੇ ਬੜਾ ਗੁੱਸਾ ਚੜ੍ਹ ਜਾਂਦਾ ਜੀਵਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਐਸਾ ਜਿਹੜਾ ਜੀਵ ਹੈ, ਇਹ ਕਹਿੰਦੇ ਜਿਹਨੂੰ ਇਹ ਦੋਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ ਉਹ ਗੁਰਮੁਖ ਹੈ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ। ਆਸਾਂ ਹੀ ਸਾਨੂੰ ਵਾਰ ਵਾਰ ਜਨਮ 'ਚ ਲੈ ਕੇ ਆਉਂਦੀਆਂ ਵੀ ਮੇਰੇ ਪਦਾਰਥਾਂ ਦੀ ਆਸ, ਵੀ ਆਹ ਇਕੱਠਾ ਕਰ ਲਾਂ, ਆਹ ਇਕੱਠਾ ਕਰ ਲਾਂ, ਆਹ ਕਰ ਲਾਂ, ਆਹ ਕਰ ਲਾਂ, ਇਹ ਆਸ ਆ। ਕਰਮ ਕਰਨਾ, ਕਰਮ ਕਰਦਿਆਂ ਜੋ ਵਾਹਿਗੁਰੂ ਦਿੰਦਾ ਹੈ ਸਬਰ ਸੰਤੋਖ। ਇਸ ਕਰਕੇ ਆਸਾ ਮਨਸਾ, ਜਿਹੜੀਆਂ ਇਹ ਆਸਾਂ ਹੁੰਦੀਆਂ ਸਾਡੇ ਮਨ ਦੇ ਵਿੱਚ ਵੱਸ ਜਾਂਦੀਆਂ ਵੀ ਮੈਂ ਆਹ ਕੁਛ ਇਕੱਠਾ ਕਰਨਾ, ਮੈਂ ਆਹ ਕਰਨਾ, ਇਹਨੂੰ ਕਹਿੰਦੇ ਮਨਸਾ। ਹੁਣ ਇਹ ਦੋ ਚੀਜ਼ਾਂ ਛੱਡਣੀਆਂ ਪੈਂਦੀਆਂ। ਆਸਾ ਕਰੀਏ ਰਾਮ ਕੀ, ਪਰਮੇਸ਼ਰ 'ਤੇ ਆਸ ਰੱਖਣੀ ਹੈ, ਜੋ ਕੁਛ ਦੇਊਗਾ, ਜੋ ਕਰੂਗਾ, ਜੋ ਹੋ ਰਿਹਾ ਸਭ ਠੀਕ ਹੀ ਆ, ਹੋਊਗਾ ਵੀ ਠੀਕ ਹੀ, ਇਹ ਸੱਚ ਵੀ ਹੈ ਬਿਲਕੁਲ। ਹੁਣ ਮਹਾਰਾਜ ਕਹਿੰਦੇ ਮਨਸਾ, ਹੁਣ ਮਨਸਾ ਇਹ ਬਣਾਉਣੀ ਆ ਵੀ ਮੈਂ ਆਪਣਾ ਜੀਵਨ ਸਫਲ ਕਰਨਾ ਗੁਰੂ ਦੀ ਲੜ ਲੱਗ ਕੇ, ਬਸ ਇਹ ਮੇਰੀ ਮਨਸਾ ਹੈ। ਗੁਰਬਾਣੀ 'ਚ ਦੱਸਿਆ ਗਿਆ ਇਹ ਗੱਲਾਂ, ਕਹਿੰਦੇ ਆਸਾ ਕਰੀਏ ਰਾਮ ਕੀ, ਪਰਮੇਸ਼ਰ 'ਤੇ ਆਸ। ਦੂਜੇ ਨੰਬਰ 'ਤੇ ਅੱਗੇ ਦੱਸ ਰਹੇ ਨੇ ਮਨਸਾ, ਕਹਿੰਦੇ ਮਨਸਾ ਧਾਰ ਜੋ ਘਰ 'ਤੇ ਆਵੇ। ਜੇ ਕੋਈ ਆਪਣੇ ਅੰਦਰ ਮਨਸਾ ਧਾਰ ਕੇ ਆ ਜਾਵੇ ਨਾ ਗੁਰੂ ਦੀ ਹਜ਼ੂਰੀ 'ਚ, ਸਾਧ ਸੰਗਤ ਜਨਮ ਮਰਨ ਮਟਾਵੇ, ਕਹਿੰਦੇ ਉਹਦਾ ਜਨਮ ਮਰਨ ਕੱਟਿਆ ਜਾਂਦਾ ਇੱਥੇ। ਆਸ ਮਨੋਰਸ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀ, ਉਹ ਕਹਿੰਦੇ ਇਹ ਮੈਨੂੰ ਗੁਰੂ ਨੂੰ ਮਿਲ ਕੇ ਪਤਾ ਲੱਗਿਆ। ਜੇ ਸਾਨੂੰ ਨਹੀਂ ਪਤਾ ਲੱਗਿਆ ਸੀ, ਗੁਰੂ ਨੂੰ ਭੇਟ ਨਹੀਂ ਹੋਏ, ਮਿਲੇ ਨਹੀਂ ਅਜੇ ਤੱਕ, ਦਰਸ਼ਨ ਪਰਸਿਆ ਗੁਰੂ ਕੇ। ਮਹਾਰਾਜ ਕਹਿੰਦੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਿਨ, ਤੈ ਘੱਟ ਬ੍ਰਹਮਨ ਵਾਸਾ, ਤੈ ਘੱਟ ਬ੍ਰਹਮਨ ਵਾਸਾ। ਹੁਣ ਕਹਿੰਦੇ ਇਹ ਪੰਜ ਵਿਕਾਰ ਨੇ, ਪੰਜਾਂ ਵਿਕਾਰਾਂ 'ਚੋਂ ਕਾਮ ਅਤੇ ਕ੍ਰੋਧ ਇਹ ਸਭ ਤੋਂ ਪਹਿਲੇ ਨੇ, ਮੁਖੀ ਹੈ ਪੰਜ ਦੇ। ਪਹਿਲਾਂ ਸਭ ਤੋਂ ਕਾਮ ਆਉਂਦਾ, ਫਿਰ ਕ੍ਰੋਧ ਆਉਂਦਾ। ਹੁਣ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਤੋਂ ਉੱਪਰ ਉੱਠ ਜਾਵੇ, ਜੇ ਪਰਸੈ ਨਾਹਿਨ ਤਹਿ ਘੱਟ ਬ੍ਰਹਮਨ ਵਾਸਾ। ਕਹਿੰਦੇ ਜੇ ਤੁਸੀਂ ਇਹ ਚੀਜ਼ਾਂ ਸਾਰੀਆਂ ਉੱਪਰ ਵਾਲੀਆਂ ਛੱਡ ਦਿੱਤੀਆਂ ਤਾਂ ਤੁਹਾਡੇ ਘੱਟ ਘੱਟ ਕਹਿੰਦੇ ਨੇ ਹਿਰਦੇ ਨੂੰ, ਮਨ ਦੇ ਵਿੱਚ ਜਦੋਂ ਪਰਮਾਤਮਾ ਵੱਸ ਜਾਂਦਾ ਉਦੋਂ ਘੱਟ ਕਿਹਾ ਗਿਆ ਇਹਨੂੰ, ਜਿਹਨੂੰ ਕਹਿੰਦਾ ਘੱਟ ਘੱਟ ਮੈਂ ਹਰ ਜੂ ਵਸੇ। ਹੁਣ ਸਾਡਾ ਮਨ ਅਤੇ ਪਰਮਾਤਮਾ ਇੱਕੋ ਜਗ੍ਹਾ 'ਤੇ ਰਹਿੰਦੇ ਨੇ, ਪਰ ਵਿਚਾਲੇ ਪੜਦਾ, ਕਹਿੰਦੇ ਇਹੀ ਪੜਦੇ ਨੇ ਸਾਰੇ, ਕਾਮ ਕ੍ਰੋਧ ਜੇ ਪਰਸੇ ਨਾਹਨ ਤਹਿ ਘੱਟ ਬ੍ਰਹਮਨ ਵਾਸਾ। ਬ੍ਰਹਮ ਕਹਿੰਦੇ ਨੇ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਨਿਰੰਕਾਰ ਨੂੰ। ਕਹਿੰਦੇ ਉਹ ਤੁਹਾਡੇ ਘੱਟ ਦੇ ਵਿੱਚ ਵੱਜੂ ਆ ਕੇ ਬੋਲਣ ਲੱਗ ਜੂ। ਜਿੱਥੇ ਬੰਦਾ ਆਪਦੀ ਵਡਿਆਈ, ਇਹ ਨਿੰਦਿਆ ਸਭ ਕੁਛ ਕਰਦਾ ਸੀ ਨਾ, ਉੱਥੇ ਫਿਰ ਬ੍ਰਹਮ ਬੋਲਣ ਲੱਗ ਜੂਗਾ। ਉਹ ਫਿਰ ਬ੍ਰਹਮ ਬੋਲੇ, ਬ੍ਰਹਮ ਸੁਣੀਏ, ਉਹ ਬ੍ਰਹਮ ਨੂੰ ਬੋਲਦਾ ਅਤੇ ਬ੍ਰਹਮ ਨੂੰ ਹੀ ਸੁਣਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਘੱਟ ਦੇ ਵਿੱਚ ਬ੍ਰਹਮ ਨਿਵਾਸਾ, ਉਸ ਘੱਟ ਦੇ ਵਿੱਚ ਵਾਹਿਗੁਰੂ ਆਪ ਆ ਕੇ ਬੋਲਦਾ, ਕਿਰਪਾ ਕਰ ਦਿੰਦਾ ਉਸ ਨਰ 'ਤੇ। ਕਹਿੰਦੇ ਇਹ ਭੇਤ ਉਹਨੂੰ ਆਊਗਾ ਜਿਹੜਾ ਗੁਰੂ ਦੀ ਸ਼ਰਨ 'ਚ ਆਜੂ, ਗੁਰੂ ਤੋਂ ਕਿਰਪਾ ਲੈ ਲੂ ਆ ਕੇ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਿਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਹੁਣ ਇਹ ਵਿਧੀ ਦੱਸ ਰਹੇ ਨੇ, ਜੁਗਤੀ ਦੱਸ ਰਹੇ ਨੇ। ਕਹਿੰਦੇ ਜਦੋਂ ਅਸੀਂ ਗੁਰੂ ਨੂੰ ਜੁਗਤੀ ਪੁੱਛਾਂਗੇ ਤਾਂ ਗੁਰੂ ਦੱਸੂਗਾ। ਸਾਡੇ ਵਾਲਾ ਲਾਣਾ ਨਾ ਕਈ ਵਾਰ ਕਹਿ ਦਿੰਦੇ ਕੋਈ ਜੁਗਤੀਆਂ ਨਹੀਂ ਹੁੰਦੀਆਂ, ਜੁਗਤੀ ਤੋਂ ਬਿਨਾਂ ਮੁਕਤੀ ਵੀ ਨਹੀਂ ਹੁੰਦੀ, ਜੇ ਮੁਕਤ ਹੋ ਗਏ ਤਾਂ ਦੱਸ ਵੀ ਦਿਓ ਮੈਨੂੰ,
ਕੋਈ ਮੁਕਤੀ ਨਹੀਂ ਮਿਲਦੀ ਜੁਗਤੀ ਤੋਂ ਬਿਨਾਂ। ਹੁਣ ਗੁਰੂ ਕਹਿੰਦਾ ਜਿਹਦੇ 'ਤੇ ਗੁਰੂ ਕਿਰਪਾ ਕਰਦਾ ਗੁਰੂ ਤੋਂ ਜੁਗਤੀ ਪੁੱਛਣੀ ਪੈਂਦੀ ਹੈ। ਆ ਜੀਵਨ ਦੀ ਜੁਗਤੀ ਹੋਈ ਆ ਜਿਹੜੀ ਦੱਸ ਰਹੇ ਨੇ ਉੱਤੇ। ਹੁਣ ਜੇ ਇਹ ਜੁਗਤੀ ਸਿੱਖੀ ਹੋਈ ਨਹੀਂ ਤਾਂ ਫਿਰ ਗੁਰੂ ਵੀ ਕੀ ਕਰੇ। ਸਾਚਾ ਸਤਿਗੁਰ ਕਿਆ ਕਰੇ ਜਾ ਸਿੱਖਾਂ ਮੈਂ ਚੂਕ। ਇਸ ਕਰਕੇ ਮਹਾਰਾਜ ਕਹਿੰਦੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ। ਇਹ ਜੁਗਤੀ ਆ ਸਾਡੀ ਜੋਤ ਉਸ ਜੋਤ ਜਾ ਕੇ ਕਿਵੇਂ ਮਿਲੇ। ਜਦੋਂ ਅਸੀਂ ਵਿਛੜੇ ਹਾਂ ਜੇ ਤੇ ਵਿਛੜੀ ਤੈਅ ਮਿਲੀ ਸੱਚੀ ਪ੍ਰੀਤ ਸਮਾਏ ਕਿਵੇਂ ਸੱਚੀ ਪ੍ਰੀਤ ਉਹਦੇ ਨਾਲ ਪੈਵੇ ਕਿਵੇਂ ਦੂਜਿਆਂ ਨਾਲੋਂ ਟੁੱਟ ਜੇ ਸਾਡੀ ਸਾਰੇ ਕਾਸੇ ਨਾਲੋਂ। ਸੱਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸੰਗ ਜੋਰ ਅਵਰ ਸੰਗ ਤੋੜੀ। ਰਹਿਣਾ ਵਿੱਚ ਹੀ ਆ ਸਾਰਿਆਂ ਦੇ ਵਿੱਚ ਹੀ ਰਹਿਣਾ ਪਰਿਵਾਰ 'ਚ ਵੀ ਰਹਿਣਾ ਸਾਰਿਆਂ ਨਾਲ ਘੁਲ ਰਹਿਣਾ ਵਿੱਚ ਹੀ ਆ ਪਰ ਪ੍ਰੀਤ ਵਾਹਿਗੁਰੂ ਨਾਲ ਹੋਵੇ। ਇਹ ਪ੍ਰੀਤ ਉਦੋਂ ਪੈਂਦੀ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਗੁਰਪ੍ਰਸਾਦ ਜਿਹਨੂੰ ਕਹਿੰਦੇ ਹਾਂ। ਹੁਣ ਜਿਹੜੀ ਆਪਾਂ ਵਿਚਾਰ ਕੀਤੀ ਆ ਕਈ ਵਾਰ ਵਿਚਾਰ ਕਰਨ ਵਾਲਾ ਬਹੁਤ ਹੋਮੇ 'ਚ ਆ ਜਾਂਦਾ ਮੈਂ ਸੁਣਾਇਆ ਇਹ ਮੇਰੀ ਵਿਚਾਰ ਆ ਆਪਣੀ ਵਿਚਾਰ ਹੀ ਨਹੀਂ ਹੈਗੀ ਤਾਂ ਗੁਰੂ ਦੀ ਵਿਚਾਰ ਹੈ ਤਾਂ ਗੁਰੂ ਤੇਗ ਬਹਾਦਰ ਜੀ ਉਹ ਅਵਸਥਾ ਦੱਸ ਰਹੇ ਨੇ ਬ੍ਰਹਮ ਅਵਸਥਾ ਦੱਸ ਰਹੇ ਨੇ ਗੁਰਮੁਖ ਦੀ ਅਵਸਥਾ ਦੱਸ ਰਹੇ ਨੇ ਅਤੇ ਅਸੀਂ ਇਹਦੇ ਅੰਦਰ ਦੇਖਣਾ ਸਾਡੀ ਅਵਸਥਾ ਜਦੋਂ ਅਸੀਂ ਦੇਖਦੇ ਹਾਂ ਸਾਡੀ ਤਾਂ ਹਾਲਤ ਹੀ ਬੜੀ ਬੁਰੀ ਹੈ। ਇਸ ਕਰਕੇ ਫਿਰ ਅਰਦਾਸ ਕਰਦਾ ਜੀ ਵਾਹਿਗੁਰੂ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗ ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਫਿਰ ਗੁਰੂ ਦੀ ਸ਼ਰਨ ਚਾਹੁੰਦਾ ਮਨ। ਮਹਾਰਾਜ ਕਹਿੰਦੇ ਨਾਨਕ ਲੀਨ ਭਿਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ ਜਿਵੇਂ ਪਾਣੀ ਤੋਂ ਪਾਣੀ ਨੂੰ ਅਲੱਗ ਕਰਕੇ ਪਾਣੀ ਦੇ ਵਿੱਚ ਪਾ ਦਿਉ ਉਹਦਾ ਰੂਪ ਹੀ ਹੋ ਜਾਂਦਾ ਇਵੇਂ ਸਾਡੀ ਜੋਤ ਮਨ ਦੀ ਜੋਤ ਜਾ ਕੇ ਆਤਮਾ 'ਚ ਲੀਨ ਹੋ ਜਾਂਦੀ ਹੈ ਆਤਮ ਰੂਪ ਹੋ ਜਾਂਦਾ। ਇਸ ਕਰਕੇ ਉੱਥੇ ਫਿਰ ਫਰਕ ਨਹੀਂ ਰਹਿ ਜਾਂਦਾ ਜਿਵੇਂ ਉਹ ਪਾਣੀ ਦੇ ਵਿੱਚ ਪਾਣੀ ਮਿਲ ਗਿਆ ਮਹਾਰਾਜ ਦੱਸ ਰਹੇ ਨੇ ਐਵੇਂ ਸਾਡਾ ਮਨ ਉਸ ਜੋਤ ਦੇ ਵਿੱਚ ਜਾ ਕੇ ਜੋਤ ਮਿਲ ਜਾਂਦੀ ਹੈ। ਨਾਨਕ ਲੀਨ ਭਿਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ ਜੋਤੀ ਜੋਤ ਮਿਲੀ ਸੰਪੂਰਨ ਥੀ ਆ ਰਾਮ। ਇਹ ਜਿਉਂਦੇ ਜੀ ਦਾ ਖੇਲ ਹੈ ਜੋਤੀ ਜੋਤ ਇੱਕ ਆਪਾਂ ਮਰਨ ਤੋਂ ਬਾਅਦ ਕਹਿੰਦੇ ਹਾਂ ਉਹ ਤਾਂ ਮੁਸ਼ਕਲ ਹੀ ਲੱਗਦੀ ਹੈ ਜੇ ਜਿਉਂਦੇ ਜੀ ਨਾ ਜਾਣਿਆ ਜਿਉਂਦੇ ਜੀ ਇਹ ਜਾਣਨਾ ਮਾਰੇ ਕਹਿੰਦੇ ਜਿਹਨਾਂ ਨੇ ਜਿਉਂਦੇ ਜੀ ਜਾਣ ਲਿਆ ਉਹਨਾਂ ਦੀ ਜਾ ਕੇ ਜੋਤ 'ਚ ਜੋਤ ਮਿਲ ਜਾਂਦੀ ਹੈ ਉਹ ਧਿਆਨ ਕਰਦੇ ਨੇ ਗੁਰੂ ਦੀ ਕਿਰਪਾ ਦੁਆਰਾ ਗੁਰੂ ਉਹਨਾਂ 'ਤੇ ਕਿਰਪਾ ਕਰ ਦਿੰਦਾ ਹੋਈਆਂ ਭੁੱਲਾਂ ਚੁੱਕਾਂ ਨਾਂ 'ਚ ਤਾਰਨੀ ਹੈ ਗੁਰਬਾਣੀ ਅਗਾਧ ਬੋਧ ਹੈ। ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਹੈ ਸੰਗਤ 'ਤੇ ਗੁਰੂ ਬਖਸ਼ਣਹਾਰ ਹੈ ਬਖਸ਼ ਦੇਣਾ ਬੁਲਾਓ ਪੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਾਏ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧਕੀ ਬਾਣੀ, ਜੋ ਜੋ ਜਪੈ ਤਿਸਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਓ। ਕਲੀ ਕਾਰ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪ੍ਰਵੇਸਾ, ਸਾਧੂ ਤੁਰ ਮੁਖ ਮਸਤ ਕਲਾਈ, ਨਾਨਕ ਉਧਰੇ ਹਰ ਗੁਰ ਸਰਣਾਈ। ਸੂਹੀ ਮਹੱਲਾ ਪੰਜਵਾਂ, ਘਰ ਤੀਜਾ, ਗੋਬਿੰਦਾ ਗੁਣ ਗਾਓ ਦਿਆਲਾ, ਦਰਸ਼ਨ ਦੇਹੋ ਪੂਰਨ ਕਿਰਪਾਲਾ, ਰਹਾਓ ਕਰ ਕਿਰਪਾ ਤੁਮ ਹੀ ਪ੍ਰਤ ਪਾਲਾ, ਜੀਓ ਪਿੰਡ ਸਭ ਤੁਮਰਾ ਮਾਲਾ, ਅੰਮ੍ਰਿਤ ਨਾਮ ਚਲੈ ਜਪ ਨਾਲਾ, ਨਾਨਕ ਜਾਚੈ ਸੰਤ ਰਵਾਲਾ। ਸੂਹੀ ਮਹੱਲਾ ਪੰਜਵਾਂ, ਤਿਸ ਬਿਨ ਦੂਜਾ ਵੋ ਨਾ ਕੋਈ, ਅਪੇ ਥੰਮੈ ਸੱਚਾ ਸੋਈ, ਹਰ ਹਰ ਨਾਮ ਮੇਰਾ ਆਧਾਰ, ਕਰੁਣ ਕਾਰਨ ਸਮਰੱਥ ਅਪਾਰ, ਰਹਾਓ ਸਭ ਰੋਗ ਮਿਟਾਵੇ ਨਵਾ ਨਿਰੋਆ, ਨਾਨਕ ਰੱਖਾ ਆਪੇ ਹੋਆ। ਸੂਹੀ ਮਹੱਲਾ ਪੰਜਵਾਂ, ਦਰਸ਼ਨ ਕਉ ਲੋਚੈ ਸਭ ਕੋਈ, ਪੂਰੈ ਭਾਗ ਪ੍ਰਾਪਤ ਹੋਈ, ਰਹਾਓ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਨੀ ਦੂਤਾ ਲਾਈ, ਪ੍ਰੇਮ ਬੇਛੋਹਾ ਕਰਤ ਕਸਾਈ, ਨਿਰਦੈ ਜੰਤ ਤਿਸ ਦਇਆ ਨਾ ਪਾਈ, ਅਨਕ ਜਨਮ ਬੀਤਨ ਭਰਮਾਈ, ਕਰਵਾਸ ਨਾ ਦੇਵੈ ਦੁੱਤਰ ਮਾਈ, ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ ਨਾ ਦੀਜੈ ਕਿਰਤ ਪਵਾਈ, ਸੁਣ ਸਾਜਨ ਸੰਤ ਜਨ ਭਾਈ, ਚਰਨ ਸਰਨ ਨਾਨਕ ਗਤ ਪਾਈ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ, ਰਹਾਉ ਅਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ, ਜਲ ਜਾਉ ਏਹੋ ਬਟਪਨਾ ਮਾਇਆ ਲਪਟਾਏ, ਪੀਸਨ ਪੀਸ ਓਟ ਕਾਮਰੀ, ਸੁਖ ਮਨ ਸੰਤੋਖ ਆਇਆ, ਸੋ ਰਾਜ ਨ ਕਿਤੈ ਕਾਜ, ਜਿਤ ਨਹਿ ਤ੍ਰਿਪਤਾਏ, ਨਗਨ ਫਿਰਤ ਰੰਗ ਏਕ ਕੈ, ਓਹੋ ਸੋਭਾ ਪਾਏ, ਪਾਟ ਪਟੰਬਰ ਬੇਥਿਆ ਜਿਹ ਰਚ ਲੋਭਾਏ, ਸਭ ਕਿਛ ਤੁਮਰੈ ਹਾਥ, ਪ੍ਰਭ ਆਪ ਕਰੇ ਕਰਾਏ, ਸਾਸ ਸਾਸ ਸਿਮਰਤ ਰਾਹਾ, ਨਾਨਕ ਦਾਨ ਪਾਏ। ਸੂਹੀ ਮਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਣ ਧਨ, ਤਿਸਕਾ ਪਨਿਹਾਰਾ ਭਾਈ, ਮੀਤ ਸੁਤ ਸਗਲ ਤੇ, ਜੀ ਹੂੰ ਤੇ ਪਿਆਰਾ, ਰਹਾਉ ਕੇਸਾ ਕਾ ਕਰ ਬੀਜ ਨਾ ਸੰਤ, ਚੋਰ ਟੁਲਾਵੋ ਸੀਸ ਨਿਹਾਰੋ, ਚਰਨ ਤਲ ਧੂਰ ਮੁਖ ਲਾਵੋ, ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ ਤਜ ਅਭਮਾਨ ਸਰਣੀ ਪਰੋ, ਹਰ ਗੁਣ ਨਿਧ ਪਾਈ ਅਵਲੋਕਨ ਪੁਨਹੇ ਪੁਨਹੇ ਕਰੋ, ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮਹਿ ਸੰਚੋ, ਬੰਦੋ ਬਾਰ ਬਾਰ ਚਿਤ ਵਾਉ ਮਨ ਆਸਾ ਕਰੋ, ਜਨ ਕਾ ਸੰਗ ਮਾਗੋ, ਨਾਨਕ ਕਉ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ। ਸੂਹੀ ਮਹੱਲਾ ਪੰਜਵਾਂ, ਜਿਨ ਮੋਹਿ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ, ਰਾਖ ਲੇ ਹੋ ਇਹੋ ਬਿਖੇਈ, ਜੀਓ ਦੇਹੋ ਆਪਣਾ ਨਾਉ, ਰਹਾਓ ਜਾਤੇ ਨਾਹੀ ਕੋ ਸੁਖੀ, ਤਾ ਕੈ ਪਾਛੈ ਜਾਓ, ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਓ, ਕਰੋ ਕਿਰਪਾ ਕਰੁਣਾ ਬਤੇ ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪੰਜਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕ ਹੈ ਅਵਰ ਨਹੀਂ ਕੋ ਲੇਖ ਹੈ, ਸੰਤ ਲਾਗ ਮਨਹਿ ਛਾਡ ਦੁਬਦਾ ਕੀ ਕੁਰੀਆ, ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ, ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ, ਵਿੱਚ ਮਨ ਕੋਟ ਵਰੀਆ ਨਿਜ ਮੰਦਿਰ ਪ੍ਰੀਆ, ਤਹ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ, ਕੀਰਤਨ ਜੁਰੀਆ ਬਹੁ ਬਿਦ ਫਿਰੀਆ, ਪਰ ਕੋ ਹਿਰੀਆ ਬਿਖਨਾ ਘਿਰੀਆ, ਅਬ ਸਾਧੂ ਸੰਗ ਪਰੀਆ, ਹਰ ਦੁਆਰਾ ਖਰੀਆ ਦਰਸਨ ਕਰੀਆ, ਨਾਨਕ ਗੁਰ ਮਿਰੀਆ ਬੋਹਰੇ ਨਾ ਫਿਰੀਆ। ਸੂਹੀ ਮਹੱਲਾ ਪੰਜਵਾਂ, ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰੱਖਿਓ ਪਾਸਾਰਾ, ਰਹਾਓ ਬਹੁ ਬਿਧ ਰੂਪ ਰੰਗ ਆਪਾਰਾ, ਪੇਖੈ ਖੁਸੀ ਭੋਗ ਨਹੀਂ ਹਾਰਾ, ਸਭ ਰਸ ਲੈਤ ਬਸ ਨਿਰਾਰਾ, ਵਰਨ ਚਹਿਨ ਨਾਹੀ ਮੁਖ ਨ ਮਾਸਾਰਾ, ਕਹਿਣ ਨਾ ਜਾਏ ਖੇਲ ਤੁਹਾਰਾ, ਨਾਨਕ ਰੇਣ ਸੰਤ ਚਨਾਰਾ। ਸੂਹੀ ਮਹੱਲਾ ਪੰਜਵਾਂ, ਤੋ ਮੈਂ ਆਇਆ ਸਰਨੀ ਆਇਆ, ਭਰੋਸਾ ਆਇਆ ਕਿਰਪਾ ਆਇਆ, ਜਿਉ ਭਾਵੈ ਤਿਉ ਰੱਖੋ ਸਵਾਮੀ, ਮਾਰਗ ਗੁਰਹੇ ਪਠਾਇਆ, ਰਹਾਓ ਮਹਾਂ ਦੁੱਤਰ ਮਾਇਆ, ਜੈਸੇ ਪਵਨ ਚੁਲਾਇਆ, ਸੁਨ ਸੁਨ ਹੀ ਡਰਾਇਆ, ਕਰੋਰੋ ਥਰਮ ਰਾਇਆ, ਗ੍ਰਹਿ ਅੰਧ ਕੂਪਾਇਆ, ਪਾਵਕ ਸਗਰਾਇਆ, ਗਹੀ ਓਟ ਸਾਧ ਆਇਆ, ਨਾਨਕ ਹਰਿ ਧਿਆਇਆ, ਅਬ ਮੈਂ ਪੂਰਾ ਪਾਇਆ। ਰਾਗ ਸੂਹੀ ਮਹੱਲਾ ਪੰਜਵਾਂ, ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ, ਤੁੱਠਾ ਸੱਚਾ ਪਾਤ ਸਾਹੋ ਤਾਪ ਗਇਆ ਸੰਸਾਰਾ, ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ, ਸੱਚਾ ਸਿਰਜਣਹਾਰਾ, ਰਹਾਉ ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾ ਜੀਨੀਆ, ਸੱਚ ਤੇਰਾ ਪਾਸਾਰਾ, ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ, ਹੋਂ ਕੁਰਬਾਣੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆ।

ਤੂੰ ਹੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ ਹੇ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆ ਪ੍ਰਤ ਪਾਲਾ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪ੍ਰਵਾਨ ਮਨ ਤਨ ਤੂੰ ਹੈ ਆਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭੇ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਹੋ ਅਪਾਰ ਅਤ ਉੱਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸੁਰ ਨਾਹੀ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਭਾਵਾ ਨਾਮ ਤੇਰਾ ਸੁਖ ਨਾਨਕ ਮਾਗੈ ਸਾਹਿਬ ਤੁਠੈ ਪਾਵਾ ਸੂਹੀ ਮਹੱਲਾ ਪੰਜਵਾਂ ਵਿਸਰੇ ਨਾਹੀ ਜਿਤ ਤੂੰ ਕਬਹੂ ਸੋ ਥਾਨ ਤੇਰਾ ਕੇਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇਹਾ ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿੰਨ ਸਰਣਾਹੀ ਪਾਇਆ ਰਹਾਉ ਵੇਦ ਪੜੇ ਪੜ ਬ੍ਰਹਮੇ ਹਾਰ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰੇ ਬਿਲਲਾ ਤੇ ਪੀ ਮੋਹੇ ਮਾਈ ਦਾਸ ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਔ ਧੂਤਾ ਤਿੰਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਿਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਨਕ ਦਾ ਮੰਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖਣ ਜੋ ਦੀਸਹ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਜਿਤ ਛੂਟੈ ਸੰਤ ਹੋ ਸਾ ਗੁਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮਜਨ ਇਸਨਾਨਾ ਇਸਕਲ ਮਹਿਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮ੍ਰਿਤ ਸਭੇ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚੋਹਵੰਨਾ ਕੋ ਸਾਜਾ ਗੁਰਮੁਖ ਨਾਮ ਜਪੈ ਉਦਰੈ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੂਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਪ੍ਰਭ ਮਾਨੇ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਵਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇਵਟ ਨਾ ਕੋਈ ਭਗਤਾ ਬਣੇ ਆਈ ਪ੍ਰਭ ਆਪਣੇ ਸਿਉਂ ਜਲ ਥਲ ਮਹੀ ਅਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਦਰੈ ਜਮ ਤਾਕੈ ਨੇੜ ਨਾ ਆਵੈ ਜਨਮ ਜਨਮ ਕਾ ਪਿਛੜਿਆ ਹੋਵੈ ਤਿਨ ਹਰ ਸਿਉਂ ਆਣ ਮਿਲਾਵੈ ਮਾਇਆ ਮੋਹ ਭਰਮ ਭਉ ਕਾਟੈ ਸੰਤ ਸਰਨ ਜੋ ਆਵੈ ਜੇਹ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਾਨਕੀ ਮਹਿਮਾ ਕੇਤਕ ਬਨੋ ਜੋ ਪ੍ਰਭ ਆਪਣੇ ਭਾਣੇ ਕੋਹ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸੂਹੀ ਮਹੱਲਾ ਪੰਜਵਾਂ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪੈ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਧ ਅੰਤਰ ਹੋ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤਦ ਚਿੱਤੇ ਆਇਆ ਉਭਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ ਆਂਧ ਕੂਪ ਤੇ ਕਾੜ ਲੀਏ ਤੁਮ ਆਪ ਭੈ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀ ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ੁਰ ਬੰਧਨ ਕਾਰ ਛਡਾਏ ਆਪਣੀ ਭਗਤ ਪ੍ਰਭਾਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵੇ ਸੂਰਾ ਨਾਨਕ ਦਇਆ ਕਰੀ ਸੁਖਦਾਤਾ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਬ ਕਸ਼ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿਆ ਆਪਣਾ ਖੇਲ ਆਪ ਕਰ ਦੇਖਿਆ ਠਾਕਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟੈ ਕਤੂ ਕਾਚੀ ਦੇਹ ਆਣੀ ਕਿਰਪਾ ਕਰੋ ਪ੍ਰਭ ਕਰਣਾ ਹਾਰੇ ਤੇਰੀ ਬਖਸ਼ ਨਿਰਾਲੀ ਜੀਅ ਜਨ ਸਭ ਤੇਰੇ ਕੀਤੇ ਘਟ ਘਟ ਤੁਹੀ ਤਿਆਈ ਹੈ ਤੇਰੀ ਗਤ ਮੈਂ ਤੇ ਤੂੰ ਹੈ ਜਾਣੇ ਕੁਦਰਤ ਕੀ ਨਾ ਪਾਈ ਹੈ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗਿਆ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਗ ਠਰੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰਨਾਮਾ ਪਰਵਾਣ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦਹੁ ਮਹਿ ਨਾਹੀ ਜਨ ਪਰੋ ਉਪਕਾਰੀ ਆਏ ਜੀਏ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ ਤੇ ਸੱਚਾ ਸੁਖ ਸੱਚੀ ਵੜਿਆਈ ਚਿਸਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਟੋਵਾ ਹਰ ਜਨ ਕਾ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭਾਸ ਬੇਨਤੀ ਤੇਰੇ ਜਨ ਦੇਖਣ ਪਾਵਾ ਸੂਹੀ ਮਹੱਲਾ ਪੰਜਵਾਂ ਪਾ ਬ੍ਰਹਮ ਪਰਮੇਸ਼ਰ ਸਤਿਗੁਰ ਅਪੇ ਕਰਣਾ ਹਾਰਾ ਚਰਨ ਧੂੜ ਤੇਰੀ ਸੇਵਕ ਮਾਗੈ ਤੇਰੇ ਦਰਸ਼ਨ ਕੋ ਬਲੇ ਹਾਰਾ ਮੇਰੇ ਰਾਮ ਰਾਜ ਜਿਉਂ ਰਾਖੇ ਤਿਉਂ ਰਹੀ ਹੈ ਤੁਧ ਭਾਵੈ ਤਾਂ ਨਾਮ ਜਪਾਵੇ ਸੁਖ ਤੇਰਾ ਤਿੱਤਾ ਲਹੀ ਹੈ ਰਹਾਉ
मुक्त भुगत जुगत तेरी सेवा, जिस तू आप कराए हे, तहां बैकुंठ जह कीर्तन तेरा, तू आपे सरदा लाए हे। सिमर सिमर सिमर नाम जीवा, तन मन होए निहाला, चरण कमल तेरे धोए धोए पीवा। मेरे सतगुर दीन दयाला, कुर्बान जायो सवेला सुहावी, जित तुमरा द्वारा आया, नानक कौ प्रभ पै कृपाला, सतगुर पूरा पाया। सूही महला पंजवा, तुद जित आए महा आनंदा, जिस विसरहे सो मर जाए, दयाल हो हे जिस ऊपर करते, सो तू दसदा ते आए। मेरे साहेब तू मैं मान ने माणी, अरदास करी प्रभे अपने आगे, सुन सुन जीवा तेरी बाणी रहाओ। चरण धूड़ ते जन की होवा, तेरे दासन कौ भल जाई, अमृत बचन हृदय और धारी, तो कृपा ते संग पाई। अंतर की गत तुद पह सारी, तुद जेवड़े अवर न कोई, जिसनु लाए लह सो लागे, भगत तुहारा सोई। दोए कर जोड़े मांगो एको दाना, साहेब तुठै पावा, सास सास नानक आराधे आठ पहर गुण गावा। सूही महला पंजवा, जिसके सिर ऊपर तू स्वामी, सो दुख कैसा पावै, बोल न जाने माया मदमाता, मरना चीत न आवै। मेरे राम राय तू संता का संत, तेरे तेरे सेव को पौकिच नाही, जम नहीं आवै नेरे रहाओ। जो तेरा रंग राते स्वामी, तिनका जन मन दुख नासा, तेरी बख्श न मेटै कोई, सतगुर का दिलासा। नाम त्यायन सुख फल पायन, आठ पहर आराधे, तेरी शरण तेरा परवासै, पंच जुसलै साधे। ज्ञान ध्यान किछु कर्म न जाना, सा न जाना, तेरी सब ते वड्डा सतगुरु नानक, जिन कल राखी मेरी। सूही महला पंजवा, सगल त्याग गुर सरणी आया, राख राख नहारे, जित तू लावे तित हम लागे, क्या एह जंत विचारे। मेरे राम जी तू प्रभ अंतर जामी, कर कृपा गुरदेव दयाला, गुण गावा नित स्वामी रहाओ। आठ पह प्रभ अपना त्याई, गुर प्रसाद पाओ तरिया, आप त्याग होइया सवरेणा, जीव त्या यो मरिया। सफल जन्म तिसका जग पीतर, साध संग ना जापे, सगम नोर तिसके पूर्ण, जिस दया करे प्रभ आपे। दीन दयाल कृपाल प्रभ स्वामी, तेरी शरण दयाला, कर कृपा अपना नाम दीजै, नानक सादर वाला। राग सूही अष्टपदिया महला पहला, कर पहला एक ओंकार सतगुर प्रसाद। सब अवगुण मैं गुण नहीं कोई, क्यों कर कंत मिलावा होई, ना मैं रूप ना बंके नैना, ना कुल ढंग न मीठे बैना रहाओ। सहज सिगार कामन करे आवै, ता सोहा गण जंकंत पावै, ना तिस रूप न रेख्या काई, अंत न साहिब सिमरिया जाई, सुरत मत नाही चतुराई, करे कृपा प्रभ लाभ पाई। खरी सियाणी कंत न पाणी, माया लागी परम पुलाणी, हो मैं जाय तकंत समाई, तो कामन प्यारे नव निध पाई। अनक जन्म विसर दुख पाया, कर कहले हो प्रीतम प्रभ राया, भणत नानक सो हैपी हो सी, जै प्यावै प्यारा तैरावे सी। सूही महला पहला, करुनावा एक ओहकार सतगुर प्रसाद। कच्चा रंग कुसुम का थोरड़िया, दिन चार जियो, विण नावै भ्रम भुलिया, ठग मुठी कूड़ियार जियो। सच्चे सी तीर त्या, जन्म ना दूजी वार जियो, रंगे काकिया रंगिया, जो रते रंग लाए जियो। रंगण वाला सेविया, सच्चे स्यों चित लाए जियो, रहाओ चारे कुंडा जे पवे, बिन भागा तन नाहे जियो। अवगण मुठी जे फिरे, बतक थाए न पाहे जियो, गुर राके से उबरे, सब दरते मन माहे जियो। चिटके चिट्टे जिनके कपड़े, मैले चित कठोर जियो, तिनमुख नाम ना उपजै, दूजै व्यापे चोर जियो। भूल ना बूझे अपना, से पसुआ से टोर जियो। नित नित खुशियां मन करे, नित नित मंगै सुख जियो, करता चित ना आवै, फिर लगे दुख जियो। सुख दुख दाता मन वसै, तित तन कैसी भुख जियो। बाकी वाला तलबिया, सिर मारे जंदार जियो, लेखा मंगै देवना, पुछै कर विचार जियो। सच्चे की लवे उबरै, बक्से बक्सन हार जियो, अनको की जै मित्रा, खाक रला मर जाए जियो। बहु रंग देख देख पुलाया, पुल पुल आवै जी, अंचाए जियो। नद प्रभु ते छुट्टी है, नरी नदरी मेल मिलाए जियो, गाफल ज्ञान वे हूणिया, गुर बिन ज्ञान न पाल जियो। खिंचो ताने वे गुच्चिया, बुरा भला दोए नाल जियो, बिन शब्द पैरत्या, सब जो ही जमकाल जियो।
जिन कर कारण धारिया सबसे देह आधार जियो, सुखियो मनो विसारिया सदा सदा दातार जियो, नानक नाम ना विसरै निधारा आधार जियो। सूही महला पहला काफी कर दसवां, एक ओंकार सतगुर प्रसाद, पानस जन्म दुलंब गुरमुख पाया, मन तन होए चुलंब जे सतगुर पाया, चला जन्म सवार वखुर सचुलै, पत पाए दरबार सतगुरु शब्द पै रहाओ, मन तन सच सलाहे साचे मन पाया, लाल रता मन मान्या गुरु पूरा पाया, हौ जीवा गुण सार अंतर तू वसै मन माह सहज रस रसै, मूर्ख मन समझाए आखो के तड़ा, गुरमुख हर गुण गाए रंग रंगे तड़ा, नित नित हृदय समाल प्रीतम अपना, जे चलहे नुन गुण नाहल नाही दुख संतापना, मनमुख भरम पुलाना नाते सुरंग है, मरसी होए विडाना मन तन भंग है, गुर की कार कमाए लाह करे आणिया, गुरबाणी निर्वाण शब्द पछाणिया, एक नानक की अरदास जे तुद भावसी, मैं दीजै नाम निवास हर गुण गावसी। सूही महला पहला जियो आनन लोहा पाए पन कढ़ाइया, त्यों साकत जूनी पाए पवै पवाइया, बिन बूझे सब दुख दुख कमावना, हो मैं आवै जाए परम भुलावना, रहा गुरमुख तू गुरमुख रखन हार हर नाम ते आइया, मेल हे तुझे रजाए सब दुख कमाइया, तू कर कर वेखे आप देह सो पाइया, तू देखे थाप ओ थाप दर भी नाइया, दे ही होव खाक पवन उड़ाइया, इहो किथै करु ओ ताक महल न पाइया, देहो दिवी अंध घोर कब मुहाइया, गर्भ मुसै कर चोर किस रुआइया, गुरमुख चोर न लाग हर नाम जगाइया, शब्द निवारी आग जोत दी पाइया, लाल रतन हर नाम गुर सुरत बुझाइया, सदा रह निकाम जे गुरमत पाइया, रात दिहै हर नाव मन वसाइया, नानक मेल मिलाए जे तुद पाइया, सूही महला पहला मनहोना नाम विसार, एहन से त्याइया, ज्यों राखे कृपा तार तिवै सुख पाइया, मैं अंधले हर नाम लकटी टोहनी, रहो साहिब की टेक ना मोहै मोहनी, रहाओ जह देखो तेह नाल गुर देखा लिया, अंतर बाहर पाल शब्द निहालिया, सेवी सतगुर पाए नाम निरंजना, तुद भावै तिवै रजाए परम पाओ पंजना, जन्मत ही दुख लागै मरणा आए कै, जन्म मरण परवान हर गुण गाए कै, हो ना ही तू हो भे तुद ही साजिया, आपे थाप उथाप शब्द निवाजिया, देही पसम रलाए ना जापी कह गया, आपे रहे असमाय सो विस्माद भया, तू ना ही प्रभ दूर जाने सब तू है, गुरमुख वेख है दूर अंतर पी तू है, मैं दीजै नाम निवास अंतर सांत होए, गुण गावे नानक दास सतगुर मत दे राग। सूही महला तीजा करु पहला अष्टपदियां, एक ओंकार सतगुर प्रसाद, नामै ही ते सब किछ हुआ, बिन सतगुर नाम न जापै, गुर का शब्द महारस मीठा, बिन चाखे साध न जापै, कोडी बदला जन्म गवाया, चीनस नाही आपै, गुरमुख होवै ता एको जाणै, हो मैं दुख न संतापै, बलिहारी गुर अपने विट हो, जिन साचे सिउ लबलाई, शब्द चीने आत्म परगासिया, सहज रहया समाई, रहाओ गुरमुखे गावै गुरमुखे, बूझै गुरमुखे शब्द बिचारे, जियो पिंड सब गुरते बुझै गुरमुख कारज सवारे, मनमुखे अंधा अंधु कमावै, बेख खट्टे संसारे, माया मोहे सदा दुख पाए, बिन गुर अत प्यारे, सोई सेवक जे सतगुर सेवे, चलै सतगुर पाए, साचा शब्द सिफत है साची, साचा मन वसाए, सच्ची बाणी गुरमुख आखै, होमै विच हो जाए, आपे दाता कर्म है साचा, साचा शब्द सुनाए, गुरमुख काले गुरमुख खट्टे, गुरमुख नाम जपाए, सदा अलिपत साचा रंगराता, गुर कै सहज सुभाए, मन मुख सदी कूड़ो बोलै, बिख बीजै बिख खाए, जमकाल भादा तृष्णा धादा, बिन गुर कवन छुड़ाए, सच्चा तीर्थ जित सत सर नावन, गुरमुख आप बुझाए, अठ सठ तीर्थ गुर शब्द दे खाए, तित नातै मल जाए, सच्चा शब्द सच्चा है निर्मल, नामल लगै ना लाए, सच्ची सिफत सच्ची सालाह पूरे गुर ते पाए, तन मन सब किच हर तिस केरा, दुरमत कहन न जाए, हुक्म होवै ता निमल होवै, होमै विच हो जाए, गुर की साखी सहजे चाखी, तृष्णा अग्न बुझाए, गुर कै शब्द रह साच, गुर कै शब्द राता, सहजे माता सहजे रहया समाए।
ਹਰ ਕਾ ਨਾਮ ਸਤਿਗੁਰ ਜਾਣੈ ਗੁਰ ਕੈ ਭਾਏ ਪਿਆਰੇ, ਸੱਚੀ ਵੜਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੇ, ਏਕੋ ਸੱਚਾ ਸਭ ਹੈ ਵਰਤਾ ਵਿਲਾ ਕੋ ਵਿਚਾਰੇ, ਆਪੇ ਮੇਲ ਲੈ ਤਾਂ ਬਖਸੇ ਸੱਚੀ ਭਗਤ ਸਵਾਰੇ, ਸਭੋ ਸੱਚ ਸੱਚ ਸੱਚ ਵਰਤਾ ਗੁਰਮੁਖ ਕੋ ਹੀ ਜਾਣੈ, ਜੰਮਣ ਮਰਨਾ ਹੁਕਮੋ ਵਰਤਾ ਗੁਰਮੁਖ ਆਪ ਵਿਛਾਣੈ, ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿੱਚੋਂ ਆਪ ਗਵਾਏ, ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ, ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ, ਹਰ ਕੀ ਭਗਤ ਸਦਾ ਰੰਗ ਰਾਤਾ ਹੋ ਮੈਂ ਵਿੱਚ ਹੋ ਜਾਲੇ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤਿਬ ਜੀ ਸੱਚ ਸਮਾਣੀ ਰਹਾਓ, ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ, ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ, ਕਾਇਆ ਅੰਦਰ ਆਪੇ ਵਸੈ ਲਖਨਾ ਲਖਿਆ ਜਾਈ, ਮਨ ਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ, ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ, ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪੱਟਣ ਬਾਜਾਰਾ, ਇਸ ਕਾਇਆ ਅੰਦਰ ਨਾਮ ਨੌ ਨਿਦ ਪਾਈਐ ਗੁਰ ਕੈ ਸ਼ਬਦ ਵਿਚਾਰਾ, ਕਾਇਆ ਅੰਦਰ ਧੁਲ ਤੁਲਾਵੈ ਆਪੇ ਧੋਲਣ ਹਾਰਾ, ਇਹ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ, ਮੋਲ ਕਿਤਿ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ, ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋ ਸਰ ਭਰਮ ਭੁਲਾਈ, ਜਿਸਨੂੰ ਦੇ ਸੋਈ ਜਨ ਪਾਵੈ ਹੁਰ ਕਿਆ ਕੋ ਕਰੇ ਚਤੁਰਾਈ, ਕਾਇਆ ਅੰਦਰ ਭਉ ਭਾਉ ਵਸੈ ਗੁਰਪ੍ਰਸਾਦੀ ਪਾਈ, ਕਾਇਆ ਅੰਦਰ ਬ੍ਰਹਮਾ ਵਿਸ਼ਨੁ ਮਹੇਸਾ ਸਭ ਓਵਤ ਜਿਤੁ ਸੰਸਾਰਾ, ਸੱਚਾ ਆਪਣਾ ਖੇਲ ਰਚਾਇਆ ਆਵਾ ਗੁਣ ਪਾਸਾਰਾ, ਪੂਰਾ ਸਤਿਗੁਰੇ ਆਪੇ ਦਿਖਾਇਆ ਸੱਚੇ ਨਾਮ ਨਿਸਤਾਰਾ, ਸਾ ਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸਵਾਰੀ, ਵਿਣ ਨਾ ਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ, ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੁਨੀਆ ਨਾ ਸਾ ਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ ਰਾਹੋ, ਦੁਨੀਆ ਘੇਰੀ ਦੋਸਤੀ ਮਨਮੁਖ ਦਜ ਮਰਨ, ਜਮਪੁਰ ਬਧੇ ਮਾਰੀਏ ਵੇਲਾ ਨਾ ਲਹਨ, ਗੁਰਮੁਖ ਜਨਮ ਸਖਾਰਤਾ ਸੱਚਾ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ, ਗੁਰ ਕਾ ਸ਼ਬਦ ਵਿਸਾਰਿਆ ਦੂਜੈ ਭਾਏ ਰਚਨ, ਤਿਸਨਾ ਭੁਖਨਾ ਉਤਰੈ ਅੰਧਨ ਜਲਤ ਫਿਰਨ, ਦੁਸਤਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ, ਆਪੇ ਡੁੱਬੇ ਕੁਟੁੰਬ ਸਿਉ ਸਗਲੇ ਕੁੱਲ ਡੋਬਨ, ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ, ਏ ਮਨ ਜੈਸਾ ਸੇਵੇ ਤੈਸਾ ਹੋਵੇ, ਤੇ ਇਹ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛ ਕਹਿਣਾ ਕਿਛੂ ਨਾ ਜਾਏ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਓਏ ਅੰਮ੍ਰਿਤ ਭਰੇ ਭਰਪੂਰ ਹੈ ਹੈ ਉਹਨਾਂ ਤਿਲ ਨਾ ਤਮਾਏ, ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ, ਸੇਵਟ ਭਾਗੀ ਜੇ ਉਹਨਾਂ ਮਿਲ ਰਹੇ ਅੰਦਨ ਨਾਮ ਲੈਣ, ਦੇਸੀ ਰਿਜੁਕ ਸੰਭਾਹੇ ਜਿਨ ਉਪਾਏ ਮੇਦਨੀ, ਇਹ ਕੋ ਹੈ ਦਾਤਾਰ ਸੱਚਾ ਆਪ ਧਣੀ, ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ, ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸਮਾਲ, ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹਿ ਹੋਮੈ ਸਬਦ ਜਲਾਏ, ਸੋ ਸਹੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ, ਨਦ ਕਰੇ ਨਾ ਵੀਸਰੈ ਗੁਰਮਤਿ ਵਿਚਾਰ, ਸਤਿਗੁਰ ਮੇਲੇ ਤਾਂ ਮਿਲ ਰਹਾਂ ਸਾਚ ਰੱਖ ਉਰ ਧਾਰ, ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ, ਫਿਰ ਸਾ ਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋ ਬਾਵੰਤੀ ਨਾਰ, ਮਨ ਮੁਖ ਮਨ ਨਾ ਭਿੱਜੀ ਅਤ ਮੈਲੇ ਚਿਤੇ ਕਠੋਰ, ਸੱਪੈ ਦੁੱਧ ਪੀਆਈਐ ਅੰਦਰ ਵਿਸ ਨਿਕੋਰ, ਆਪ ਕਰੇ ਕਿਸੀ ਆਪ ਕੀ ਆਪੇ ਬਖਸਣਹਾਰ, ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ, ਸੱਚਾ ਸਾਹੋ ਸੱਚੇ ਬਣਜਾਰੇ ਉਥੈ ਕੂੜੇ ਨਾ ਟਿਕਨ, ਉਹਨਾ ਸੱਚ ਨਾ ਪਾਵੇ ਦੁਖੀ ਮਾਹੇ ਪਚਾਨ, ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ, ਪਿਆ ਕਿਰਤ ਕਮਾਵਨਾ ਕੋਏ ਨਾ ਮੇਟਣ ਹਾਰ, ਸੰਤਾ ਸੰਗਤ ਮਿਲ ਰਹਿ ਤਾਂ ਸੱਚ ਲੱਗੈ ਪਿਆਰ, ਸੱਚ ਸਲਾਹੀ ਸੱਚ ਮਨ ਦਰ ਸੱਚੈ ਸੱਚਿਆਰ, ਗੁਰ ਪੂਰੇ ਪੂਰੀ ਮਤ ਹੈ ਹਨਿਸ ਨਾਮ ਤੇ ਆਏ, ਹੋਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ, ਗੁਰੂ ਸਾਲਾਹੀ ਆਪਣਾ ਨਿਵ ਨਿਵ ਲਾਗਾ ਪਾਏ, ਤਨ ਮਨ ਸੋਭੀ ਆ ਗਏ ਧਰੀ ਵਿੱਚੋਂ ਆਪ ਗਵਾਏ,
खिंचो तान वे गुचिया एक सुस्यों लवलाए हुमै मेरा छड तू ता सच रह समाए। सतगुर नो मिले से पायरा सच्चा शब्द लगाने सच्चे मिले से ना विछड़े दर सच्चा देसाने से भाई से सजना जो सच्चा से वन अवगण वेकण पलरन गुण की साज करन गुण की साज सुख उपजै सची भगत करेन सच वणन जे गुर शब्द स्यों लाह नाम लैन सुवेना रूपा पाप कर कर संचिया चलै न चलद्या नाल विण नावै नाल न चल सी सब मुठी जमकाल मन का तो सा हरे नाम है हिदर खो संभाल एहो खर्च अखुट है गुरमुख निबह नाल ए मन मूलो भुलिया जासे पत गवाए हो जगत मोहे दूजा व्याप्या गुरमति सच त्याए हर की कीमत ना पवै हर जस लेखन न जाए गुर कै शब्द मन तन रपै हर स्यों रह समाए सो सोहो मेरा रंगुला रंगे सहस पाए कामन रंग ता चढ़ै जा पिर कै अंक समाए चिरी विछुने पी मिलन जो सतगुर से वन अंतर नव निद नाम है खान खर्चन ना निखुट हर गुण सहज रवन ना ओए जन्मे ना मरे ना ओए दुख सहन गोरे राके से उबरे हर स्यों केल करन सज्जन मिले न विछड़े जे अंधन न मिले रहन एसो जग मह विले जानिए है नानक सच लहन सूही महला तीजा हर जी सूखम अगम है कित भिद मिलिया जाए गुर कै शब्द भ्रम कटिया चिंत वसै मन आए गुर मुखे हर हर नाम जपन हो तिन कै बलिहारण मन हर गुण सदा रवन रहाओ गुर सरवर मान सरोवर है वडभागी पुरख लहन सेवक गुरमुख खोज आसे हंसले नाम लहन नाम त्यायन रंग स्यों गुरमुख नाम लगन तोरे पूर्व होवै लिखिया गुर पाणा मन लैन वड भागी कर खोजिया पाया नाम निदान गुर पूरा वेखा लिया प्रभ आत्म राम पछान सबना का प्रभ एक है दूजा वो न कोय गुर प्रसादी मन वसै तित घट पर घट होए सब अंतर जमी ब्रह्म है ब्रह्म वसै सब थाए मंदा किसनो आखिया शब्द वेखो लिवलाए बुरा भला तिच राखदा जिचुर है दोह माहे गुरमुख एक बुझिया एक समाहे समाए सेवा सा प्रभ भावसी प्रभ भावसी जो प्रभ पाए थाए जन नानक हर आराध्या गुचरनी चित लाए राग सूही अष्टपतिया महला चौथा घर दूजा एक ओहकार सतगुर प्रसाद कोई आण मिलावै मेरा प्रीतम प्यारा हो तिस पहे आप वेचाई दर्शन हर देखण कहताई कृपा करे ता सतगुर मेले हर हर नाम त्याई रहाओ जे सुख देहे ता तुझे अराधी दुख भी तुझे त्याई जे भुख देहे ता इति राजा दुख विच सुख मनाई तन मन काट काट सब अरपी विच अग्नि आप जलाई पखा फेरी पानी ढोवा जो देवे सो खाई नानक गरीब टह पया द्वारा हर मेल लहो वड़ियाई अखी घाड़ तरी तरी चरना तल सम धरती फिर मत पाई जे पास बहाले ता तुझे अरादी जे मार कढ़े पीते आई जे लोक सलाहे ता तेरी उपमा जे निंदा ता छोड़ ना जाए जे तुद वल रहा ता कोई कहो आखो तुद विसरया मर जाई वार वार जाई गुर ऊपर पै पैरी संत मनाई नानक बेचारा पया देवाना हर तो दर्शन कहताई चखड़ झागी मीहों वरसा पी गुर देखण जाए सुमुंद सागर होवै बहु खारा गुर सिख लंग गुर पह जाए ज्यों पुराणी जल बिन है मरता त्यों सिख गुर बिन मर जाए ज्यों धरती सोभ करे जल बरसै त्यों सिख गुर मिल बिकसाई सेवका होए सेवक वरता कर कर बिनो बुलाई नानक की बेनती हर पह गुर मिल गुर सुख पाई तू आपे गुर चेला है आपे गुर विच दे तुझे त्याई जो तुद सेवे सो तू है होवे तुद सेवक पैजर खाई भंडार भरे भगती हर तेरे जिस पावै ते सो देवाई जिस तू देहे सोई जन पाए हो जन पाए हो निफल सब चतराई सिमर सिमर सिमर गुरे अपनाया सोया मन जागाई एक दान मंगै नानक वेचारा हर दासन दास कराई जे गुर चेके ता मीठा लागै जे बक्से ता गुर वड़ियाई गुरमुख बोले सो थाए पाए मन मुख किश थाए न पाई पाला ककर वर्फ वसै गुर सिख गुर देखण जाई सब दिन स रैन देखो देखो गुर अपना विच अखी गुर पैर तराई अनेक उपाव करी गुर कारण गुर भावै सो थाए पाई रैन दिन स गुर चन अरादी दया करो मेरे साई
ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮੇਰ ਤਿਰਤ ਅਗਾਈ, ਨਾਨਕ ਕਾ ਪ੍ਰਭਪੁਰ ਰਹਿਓ ਹੈ ਜਤ ਕਤ ਤਤ ਗੋਸਾਈ। ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਹ ਲਾਇਆ ਪ੍ਰੀਤਮੇ ਆਪਣਾ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਮੈਂ ਹਰ ਹਰ ਨਾਮ ਵੈਸਾਹੋ, ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮਥਾਹੋ ਰਹਾਓ। ਹੋਂ ਸਤਿਗੁਰ ਵੇਖ ਵਿਕਸਿਆ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲਿਓ ਨ ਪਾਇਆ ਮੁਖ ਦੁਆਰ। ਸਤਿਗੁਰ ਬਿਰਹੀ ਨਾਮ ਕਾ ਜੇ ਮਿਲਿਆ ਤਾਂ ਤਨ ਮਨ ਦੇ ਹੋ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ ਹੋ। ਸੁਤਿਆਂ ਗੁਰ ਸਾ ਲਾਹੀਆ ਉੱਠਦਿਆਂ ਪੀ ਗੁਰ ਆ ਲਾਓ। ਕੋਈ ਐਸਾ ਗੁਰਮੁਖ ਜੇ ਮਿਲਿਆ ਹੋ ਤਾਂ ਕੇ ਧੋਵਾ ਪਾਓ, ਕੋਈ ਐਸਾ ਸੱਜਣ ਲੋੜ ਲੋਹ ਮੈਂ ਪੀਤਮ ਦੇ ਮਿਲਾਏ। ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ, ਸਤਿਗੁਰ ਸਾਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ। ਹੋਂ ਤਿਸ ਬਿਨ ਘੜੀ ਨਾ ਜੀਵ ਹੋ, ਬਿਨ ਦੇਖੇ ਮਰ ਜਾਓ। ਜਿਉ ਮਛਲੀ ਬਿਨ ਪਾਣੀਆਂ ਰਹਿ ਨਾ ਕਿਤੇ ਹੋ ਪਾਏ, ਤਿਉ ਹਰ ਬਿਨ ਸੰਤ ਨਾ ਜੀਵੇ, ਬਿਨ ਹਰ ਨਾਮ ਮੈਂ ਮਰ ਜਾਏ। ਮੈਂ ਸਤਿਗੁਰ ਸੀਤੀ ਪਿਰ ਹੜੀ, ਕਿਉ ਗੁਰ ਬਿਨ ਜੀਵਾ ਮਾਓ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੈ ਮਾਏ। ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਾਹਾਂ ਲਿਵਲਾਏ, ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ। ਜਿਸ ਪ੍ਰਾਪਤ ਸੋ ਲਹਿ ਗੁਰ ਚਰਣੀ ਲਾਗੈ ਆਏ, ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ, ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ। ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾਸ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਰਜ ਰਹਿਓ ਵਿਖਿਆ ਕੈ ਸੰਗਾ, ਮਨੇ ਬਿਆਪਤ ਅਨਕ ਤਰੰਗਾ। ਮੇਰੇ ਮਨ ਅਗਮ ਅਗੋਚਰਤ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ। ਮੋਹ ਮਗਨ ਮੈਂ ਰਹਿਆ ਬਿਆਪੇ, ਅਤਿ ਤ੍ਰਿਸ਼ਨਾ ਕਬੂ ਨਹੀਂ ਧਰਾਪੇ। ਬਸੇ ਕ੍ਰੋਧ ਸਰੀਰ ਚੰਡਾਰਾ, ਗਿਆਨ

ਅਨਾਥਾ ਨਾਥ ਭਗਤ ਪਹਿ ਮੇਟਨ ਸਾਧ ਸੰਗ ਜਮਦੂਤਾਂ ਭੇਟਨ ਜੀਵਨ ਰੂਪ ਅਨੂਪ ਦਿਆਲਾ ਰਵਨ ਗੁਣਾ ਕਟਿਆ ਜਮਜਾਲਾ ਅੰਮ੍ਰਿਤ ਨਾਮ ਰਸਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰ ਫਲਾ ਸੋਈ ਜਨ ਪਾਏ ਸੋਈ ਜਨ ਪਾਏ ਧਾਰ ਅਨਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਿ ਮਦੇ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਰਾਗ ਸੂਹੀ ਮਹਲਾ ਪੰਜਵਾਂ ਅਸ਼ਟਪਦੀਆ ਕਰੁਨਾਵਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਜਿਨ ਡਿੱਠਿਆ ਮਨ ਰਹਿਸਿਆ ਕਿਉ ਪਾਈਆ ਤਿਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ ਤਿਨ ਸਿਉ ਪ੍ਰੀਤ ਨਾ ਟੁੱਟੇ ਕਬਹੁ ਨਾ ਹੋਵੈ ਭੰਗ ਜੀਓ ਪਾ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜੀਓ ਆਇ ਮਿਲਹੋ ਸੰਤ ਸੱਜਣਾ ਨਾਮ ਜਪੇ ਮਨ ਮਿਤ ਜੀਓ ਰਹਾਉ ਦੇਖੈ ਸੁਣੇ ਨਾ ਜਾਣੇ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਤੰਦ ਜੀਓ ਨਾਮ ਧਿਆਵੇ ਸੇ ਜਿਨ ਚਲੇ ਗੁਰ ਪੂਰੇ ਸੰਬੰਧ ਜੀਓ ਹੁਕਮੇ ਜੁਗ ਮੈਂ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਰਤਾ ਵਿਸਰੈ ਵਿ ਤਿਸੇ ਵਿਛੋੜਾ ਸੋਗ ਜੀਓ ਆਪਣੇ ਪ੍ਰਭਾਣਿਆਂ ਦਰ ਗਹਿ ਪੈਦਾ ਜਾਏ ਜੀਓ ਐਥਾ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ ਆਦੁਰ ਦਿੱਤਾ ਪਾ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਂ ਥਨੰਤਰ ਰਵ ਰਹਿਆ ਸਰਬ ਜੀਆ ਪ੍ਰਤ ਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ ਮਨ ਤੇ ਕਬੂਨਾ ਵਿਸਰੈ ਜੇ ਆਪੇ ਹੋਏ ਦਿਆਲ ਜੀਓ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਓ ਤਾ ਕਾ ਅੰਤ ਨਾ ਪਾਈਐ ਉੱਚਾ ਗਮ ਅਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖਵਾਰ ਜੀਓ ਸਾਚੋ ਨੇ ਹੋ ਤਿਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜੀਓ ਗੁਣ ਸਾਜੀ ਤਿਨ ਸੰਗ ਬਸੇ ਆਠ ਪਹਿ ਪ੍ਰਭ ਜਾਪ ਜੀਓ ਰੰਗਰਤੇ ਪਰਮੇਸਰੈ ਬਿਨਸੇ ਸੰਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ ਤੂੰ ਸਮਰੱਥ ਤੂੰ ਸਰਮੈ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿਜੀ ਕਾਢੀਆ ਜਿਨ੍ਹਾਂ ਨੇ ਹੋ ਦੂਜਾਣੇ ਲੱਗਾ ਝੂਰ ਮਰਹੋ ਸੇ ਵਾਢੀਆ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਏਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਧਾਨਾ ਦੂਜਾ ਵੇਖਾਲ ਏਹਾ ਪਾਇ ਮੂਹ ਦਾਵਤਣੀ ਨਿਤ ਹਿਰਦੈ ਰਖਾ ਸਮਾਲ ਭਾਵ ਜੁਲਾਈ ਪੰਦ ਤੋ ਨੈਣੀ ਦਰਸ ਦੇਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਕਿੱਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹੂ ਹੂੰ ਕਹਿ ਨਾ ਸੱਕਾ ਗੁਣ ਤੇਰਿਆ ਸਹੀਆ ਤਉ ਅਸੰਖ ਮੰਹੋਂ ਹਬ ਵਧਾਣੀਆ ਹਿਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆ ਜੈ ਡਿੱਠੇ ਮਨ ਧੀਰੀ ਐ ਕਿਲ ਵਿਖ ਮੰਜਨ ਦੂਰੇ ਸੁਖਿਓ ਵਿਸਰੈ ਮਾਓ ਮੈਂ ਜੋ ਰਹਿਆ ਭਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹੇ ਬਾਦ ਅਹੰਕਾਰ ਸਰਪੁਨਿਆ ਸੁਖ ਨ ਪਾਇਨ ਮੂਲ ਨਾ ਬਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾਂ ਸੁਖ ਨਾਹੇ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕਉ ਪੈ ਦਿਆਲ ਤਿਨ ਸਾਧੂ ਸੰਗ ਪਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਇਆ ਖੋਜੇ ਕੋਟ ਅਸੰਕ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੇ ਵਿਸੁਰ ਨਾਹੀ ਦਾ ਤਾਰੇ ਆਪਣਾ ਨਾਮ ਦੇ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਵੇ ਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਇਓ ਕੁਚੱਜੀ ਮਾਵਣ ਡੋਸਰੇ ਹੋ ਕਿਉਂ ਸਹੋ ਰਾਵਣ ਜਾਓ ਜੀਓ ਇੱਕ ਦੂ ਇੱਕ ਚੜੰਦੀਆ ਕੌਣ ਜਾਣਾ ਮੇਰਾ ਨਾਉ ਜੀਓ ਜਿਨੀ ਸਖੀ ਸਹੋ ਰਾਵਿਆ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮਾਇਓ ਨਾ ਆਵਨੀ ਹੋ ਕਹਿ ਜੀ ਦੋਸਤ ਰਹੋ ਜੀਓ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿਨਾ ਤੇਰਾ ਨਾਉ ਜੀਓ ਇੱਕ ਤੋਂ ਟੋਲਣਾ ਅੰਬੜਾ ਹੋ ਸਦ ਕੁਰਬਾਨ ਹੈ ਤੇਰਾ ਜਾਓ ਜੀਓ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੋ ਇੰਨੀ

टोली हौ ए नी टोली भुलिया सो तिस कंथना बैठी पास जियो अंबर कुंजा कुलिया बग बैठे आए जियो सा तन चली साहुरा क्या मोह देसी अगै जाए जियो सुती सुती चाल थिया भुली वाटड़ी आस जियो तै सह नाल हो मुतिया स दुखा कु तरी आस जियो तुद गुण सब मैं सब अवगणा एक नानक की अरदास जियो सब राती सो हागणी मैं डोहागण काई रात जियो सूही महला पहला सोच जी जा तू ता मैं सब को तू साहिब मेरी रास जियो तुद अंतर हों सुख वसा तू अंतर सा बास जियो भाणै तख्त बढ़ाइया भाणै पीख उदास जियो भाणै थल सिर सर वह कमल फुलै आकाश जियो भाणै पवजल लंघिया भाणै मंज प्रयास जियो भाणै सो सोह रंगला सितरता गुणतास जियो भाणै सोह पीहावला हों आवरण जान मोयास जियो तू सोह अगम अतोल वाहो कह कह टह पई आस जियो क्या मागो क्या कह सुनी मैं दर्शन भूख प्यास जियो गुर शब्दी सोह पाया सचो नानक की अरदास जियो सूही महला पंजवां गुणवंती जो दिसै गुर सिखड़ा तिस निव निवला गो पाए जियो आखा बिरथा जी की गुर सज्जन देह मिलाए जियो सोई दस उपदेसड़ा मेरा मन अनत ना काहू जाए जियो एहो मन तैं कू डे एहो मन तैं कू डेवसा मैं एहो मन तैं कू डेवसा मैं मार्ग देहो बताए जियो हो आरा आया दूर हो चल कै मैं तक्की तो सरनाए जियो मैं आसा रखी चित मह मेरा सबो दुख गवाए जियो इत मार्ग चले भाईड़े गुर कह सुकार कमाए जियो त्यांगे मत इमन की मतड़ी विसारे दूजा भाव जियो इओ पावे हर दसा बड़ा नह लगै तत्ती वाहो जियो हो आप हो बोलना जानदा मैं कहया सब हुक्माओ जियो हर भगत खजाना बख्सिया गुरे नानक की अपसाओ जियो मैं बोहड़ना तृष्णा भुखड़ी हो रजा तिरत अगाए जियो जो गुर दिसै सिखड़ा तिस निव निव लागो पाए जियो राग सूही छंत महला पहला घर पहला एक ओहंकार सतगुर प्रसाद भर जो बन मैं मत पैयड़ै घर पाहुणी बलराम जियो मैली अवगण चित बिन गुर गुण ना समावनी बलराम जियो गुण सा ना जानी भरम पुलाणी जो बन बाद गवाया वर घर दर दस नहीं जाता पिरका सहज ना पाया सतगुर पूछना मार्ग चाली सूती रहन वेहानी नानक बाल तन राडे पा बिन फिर तन कुमलाणी बाबा मैं वर देह मैं हर वर भावै तिसकी बलराम जियो रब रहा जुग चार तेरे पवन बाणी जिसकी बलराम जियो तेरे पवन कंतर वै सोहा गण अवगण वंती दूरे जैस जैसी आसा तैसी मनसा पूर रहा पर पूरे हर की नार सो सर्व सुहागण रान ना मै लै वैसे नानक मैं वर साचा भावै जुग जुग प्रीतम तैसे बाबा लगन गणाए हम पी अवैया साहुरै बलराम जियो साह हुक्म न जाए सोना टल्लै जो पर करै बलराम जियो किरत पया करतै कर पाया मेट न सकै कोई जाई नाओ नरह नेह केवल रब रहा तेहो लोई माए नेरा सिरोए विछुन्नी बाली बालै हे ते नानक साच शब्द सुख मेली गुर चरणी प्रभ चेते बाबल दित्री दूर न आवे कर पैया बलराम जियो रहसी वेख कह दूर पिर रावी कर सोहिया बलराम जियो साचे पिर लोड़ी प्रीतम जोड़ी मत पूरी प्रधाने संजोगी मेला थान सुहेला गुणमती गुर ज्ञाने सत संतोख सदा सच पल्लै सच बोलै पिर पाए नानक विछड़ना दुख पाए गुर मत अंक समाए राग सूही महला पहला छंत कर दूजा एक ओंकार सतगुर प्रसाद हम कर साजन आए साचा मेल मिलाए सहज मिलाए हर मन पाए पंच मिले सुख पाया साई वस्तु प्राप्त हुई जिस सेती मन लाया अंधन मेल पया मन मान्या कर मंदर सोहाय पंच शब्द तुन अनहद बाजे हम कर साजन आए आवो मीत प्यारे मंगल गावो नारे सच मंगल गावो ता प्रभ पावो सोहला जुग चारे अपने कर आया थान सोहाया कारज शब्द सवारे ज्ञान महारस नेत्री अंजन त्रे पवन रूप देखाया सखी मिल हो रस मंगल गावो हम कर साजन आया मन तन अमृत पिन्ना अंत प्रेम रतन्ना अंतर रतन पदार्थ मेरा परम तत्व विचारो जंत भेख तुम सबले उदाता सिर सिर देवन हारो तू जान ज्ञानी अंतर जामी आपे कारण कीना सुनो सखी मन मोहन मोहया तन मन अमृत पीना
आत्म राम संसारा साचा खेलो तुम्हारा सच खेलो तुम्हारा अगम अपारा तुद बिन कौन बुझाए सिद्ध साधक सियाने केते तुझ बिन कवन कहाए काल बेकाल पै देवाने मन राख्या गुरे ठाए नानक अवगुण शब्द जलाए गुण संगम प्रभु पाए राग सूही महला पहला कर तीजा एक ओंकार सतगुर प्रसाद आवो सजना हों देखा दर्शन तेरा राम करे अपना खड़ी तका मैं मन चाव कनेरा राम मन चाव कनेरा सुन परम मेरा मैं तेरा परवासा दर्शन देख पै नहीं केवल जन्म मरण दुख नासा सगली जोत जाता तू सोई मिलिया पाए सुभाए नानक साजन कौ बल जाइया सच मिले करे आए करे आयड़े साजना तन तन खरी सरसी राम हर मोहड़ी साच शब्द ठाकुर देख रहंसी राम गुण संग रहंसी खरी सरसी जा रावी रंग रातै अवगण मार गुणी कर छाया पूरा पुरख बिधाता तस्कर मार वसी पचायन अदल करे विचारे नानक राम नाम निस्तारा गुरमत मिले प्यारे वर पायड़ा बालड़िए आसा मनसा पूरी राम पेरे रावेड़ी शब्द रली रव रह नह दूरी राम प्रभ दूर न होई घट घट सोई तिसकी नार सबाई आपे रसिया आपे रावे ज्यों तिस दी बड़ियाई अमर अडोल अमोल अपारा गुर पूरा सच पाइया नानक आपे जोग सजोगी नद करे लवलाइया फिर उचड़िया मारड़िया तिहु लोहा सिरता जा राम हो बिसम पई देख गुणा अनहद शब्द अगाजा राम शब्द विचारी करनी सारी राम नाम निशानो ना बिना खोटे नहीं ठाहर ना व्रतन परवानो पत मत पूरी पूरा परवाना ना आवै ना जासी नानक गुरमुख आप पछाणै सब प्रभ जैसे अविनासी एक ओ अहंकार सतगुर प्रसाद राग सूही छंत महला पहला कर चौथा जिन किया तिन देखिया जग तंदड़ा लाया दान तेरा कट चांदना तन चंदो दीपाया चंदो दीपाया दान हर का दुख अंधेरा उठ गया गुण जंग लाड़े नाल सोह परख मुनिया लया विवाह हुआ सो बिसीती पंच सब दी आया जिन किया तिन देखिया जग तंदड़ा लाया हों बलिहारी साजना मीता अवरीता इहो तन जिन स्यों गाड़िया मन लियड़ा दीता लिया ता दिया मान जिन स्यों से सज्जन क्यों विस रहे जिन दिस आया होहे रलिया जी से ती गह रहे है सगल गुण अवगण ना कोई होहे नीता नीता हों बलिहारी साजना मीता अवरीता गुणा को होवे वासला कटवास लई जै जे गुण होवन साजना मिल साज करीजै गुण है केरी छोड़ अवगण चलिया पहे पटंबर कर अटंबर अपना पेड़ मलिया जिथे जाए बहिया भला कहिया झोल अमृत पीजै गुणा का होवे वासला कट वास लीजै आप करे किसी आख्या होर करे ना कोई आखण ताको जाइया जे भूलड़ा होई जे होए भूला जाए कहिए आप करता क्यों भुलै सुने देखे बाज कहिया दान अणमंग्या दिवै दान दे दाता जग बेदाता नानका सच सोई आप करे किसी आखे होर करे ना कोई सूही महला पहला मेरा मन राता गुण रवै मन पावै सोई गुर की पौड़ी साच की साचा सुख होई सुख सहज आवै साच पावै साच की मत क्यों टलै स्नान दान सुग्ञान मजन आप अछल्यों क्यों छलै पर पंच मोह बेकार थाके कूड़ कपट ना दोई मेरा मन राता गुण रवै मन भावै सोई साहिब सो सलाहिया जिन कारण किया मैल लागी मन मैलिया किने अमृत पिया मथ अमृत पिया इहो मन दिया गुर पह मोल कराया अपना प्रभ सहज पछाता जा मन साचा लाया तिस नाल गुण गावा जे तिस भावा क्यों मिलै होए पराया साहिब सो सलाहिया जिन जगत हो पाया आए गया कि ना आयो क्यों आवै जाता प्रीतम सिंह मन मान्या हजेती राता साहिब रंग राता सच की बाता जिन बिंब का कोट ओ सारिया पंच पूना एको आप सिरिंदा जिन सच का पिंडू सवारिया हम अवगण यारे तू सुन प्यारे तुद पावे सच सोई आवन जाना ना थिया साची मत होई अंजन तैसा अंजिया जैसा पिर पावे समझै सूझै जानिया जे आप जान आवै आप जान आवै मार्ग पावे आपे मनुआ ले वे कर्म सुकर्म कराए आपे कीमत कौन अपे वे तंत मंत पा खंड ना जाना राम हृदय मन मानिया अंजन नाम तिसै ते सूझै गुर सबदी सच जानिया साजन होवे न आपने क्यों पर कर जाही साजन राते सच के संगे मनमाही
मन माहे साजन कर हेर लिया करम धर्म सबाया अठ सठ तीत पुन पूजा नाम साचा पाया आप साजे थापे वेख तिसै भाणा पाया साजन रंग रंगी लड़े रंग लालू बनाया अंधा आगू जे थिया क्यों पादुर जाणै आप मुसै मत होछिया क्यों राह पछाणै क्यों राहे जावै महल पावै अंध की मत मत अंधली विण नाम हरके कछना कछना सूजै अंध बूढ़ो तंदली दिन रात चानण चा उपजै शब्द गुर का मन वसै कर जोड़ गुर पह कर बेनंती राहु पादुर गुर दसै मन परदेसी जे थिया सब देश पर आया किस पह खोलो गंठड़ी दुखी पर आया जगत सवाया कौन जाना बिद मेरिया आवने जावने खरे डरावने तोरना आवै फेरिया ना वे हुने ऊने चूने ना गुर शब्द सुनाया मन परदेसी जे थिया सब देश पर आया गुर महली करे अपने सो भरपुर लीना सेवक सेवा ता करे सच शब्द पतीना शब्द पतीजा अंक पीजा सो महल महला अंतरे आप करता करे सोई प्रभु आप अंत निरंतरे गुर शब्द मेला ता सो हेला बाजंत अनहद बीना गुर महली करे अपने सो भरपुर लीना कीता क्या सा लाहिया कर वेखै सोई ताकि कीमत ना पवै जे लोचै कोई कीमत सो पावै आप जान आवै आप भुल ना भुले जय जय कार करे तुद पावे गुर का शब्द अमुले हीनो नीच करो बेनंती साच ना छोड़ो पाई नानक जिन कर देखिया देवै मत साई राग सूही छंत महला तीजा कर दूजा एक ओंकार सतगुर प्रसाद सुख सुहलड़ा हर त्यावहो गुरमुख हर फल पावहो गुरमुख फल पावहो हर नाम त्यावहो जन्म जन्म के दुख निवारे बलिहारी गुर अपने विट हो जिन कार्य सब सवारे हर प्रभ कृपा करे हर जापहो सुख फल हर जन पावहो नानक कह सुनो जन पाई सुख सुनरा हर त्यावहो सुन हर गुण पीने सहज भाए गुरमत सहज नाम त्याए जिनको तुर लिखिया तिन गुर मिलिया तिन जन्म मरण पाओ भागा अंदरो दुरमत दूजी खोई सो जन हल विलागा जिनको कृपा किन्नी मेरा स्वामी तिन अंदन हर गुण गाए सुन मन पीने सहज भाए जुग मह राम नाम निस्तारा गुर ते बुझै शब्द विचारा गुर शब्द विचारा राम नाम प्यारा जिस कृपा करे सो पाए सहजे गुण गावे दिन राति केलविक सब गवाए सब को तेरा तू सब ना का हो तेरा तू हमारा जुग मह राम नाम निस्तारा साजन आए उठे करमाही हर गुण गावे तृप्त अगाही हर गुण गाए सदा तृप्तासी फिर भूख न लाग आए दह दिस पूज होवे हा जन की जो हर हर नाम ते आए नानक हर आपे जोड़ वे छोड़े हर बिन को दूजा नाही साजन आए उठे कर माही एक ओंकार सतगुर प्रसाद राग सूही महला तीजा कर तीजा भगत जना की हा जियो राखै जुग जुग रखदा आया राम सो भगत जो गुरमुख होवै होमै शब्द जलाया राम होमै शब्द जलाया मेरे हर पाया जिसती साची बाणी सची भगत करहे दिन राती गुरमुख आख वखाणी भगता की चाल सची अत निर्मल नाम सच्चा मन पाया नानक भगत सोहे नर साचै जिनी सचो सचो कमाया हर भगता की जात पत है भगत हर कै नाम समाणे राम हर भगत करहे विच हो आप गवावे जिन गुण अवगुण पछाणे राम गुण अवगुण पछाणे हर नाम वखाणे पै भगत मीठी लागी अंदन भगत करहे दिन राती करही मह बैरागी भगती राते सदा मन निर्मल हर जियो वेखे सदा नाले नानक से भगत हर कै दर साचे अंदन नाम संभाले मन मुख भगत करहे बिन सतगुर भगत न होई राम हो मैं माया रोग व्या पहे मर जन्मे दुख होई राम मर जन्मे दुख होई दूजै पाए परज विगोई बिन गुर तत् न जाने भगत विहुणा सब जग भरमे अंत गै पछतान्या कोट मदे किन्ना पछाणिया हर नामा सच सोई नानक नाम मिलै बड़ियाई दूजै पाए पत खोई भगता कै कर काज साचा हर गुण सदा वखाणे राम भगत खजाना आपे दिया काल कंट कुमार समाणे राम काल कंट कुमार समाणे हर मन भाणे नाम निधान सच पाया सदा खुट कदे ना निखुटै हर दिया सहज सुपाया हर जन उचे सदही उचे गुर कै शब्द सुहाया नानक आपे बख्श मिलाए जुग जुग सोभा पाया सूही महला तीजा शब्द सच्चा सच सोहेला जिथे सच्चे का हो विचारो राम होमै सब किल विख काटे साच रखे और तारे राम
सच रखे और तारे दुत्तर तारे फिर भवजर तरुण न होई सच्चा सतगुर सच्ची बाणी जिन सच विखा लिया सोई साचे गुण गावे सच समावे सच वेखै सब सोई नानक साचा साहिब साची नाई सच निस्तारा होई साचा सतगुर सच बुझाया पत राखै सच सोई राम साचा भोजन पाओ सच्चा है सच्चा नाम सुख होई राम साचा नाम सुख होई मरै न कोई गर्म न जूनी वासा ज्योति ज्योत मिलाई सच समाई सच नाय प्रगासा जिनी सच जाता से सच्चे होए अंदन सच ध्यायन नानक सच नाम जिन हृदय वसिया ना बिछड़ दुख पायन सच्ची बाणी सच्चे गुण गावे तितकर सोहला होई राम निर्मल गुण साचे तनु मन साचा विच साचा पुरख प्रभ सोई राम सब सच वरतै सचो बोलै जो सच करै सो होई जह देखा तह सच पसरिया वरना दूजा कोई सच्चे उपजै सच समावै मर जन मह दूजा होई नानक सब किश आपे करता आप करावै सोई सच्चे भगत सोहे दरबारे सचो सच वखाणे राम घट अंतरे साची बाणी साचो आप पछाणे राम आप पछाणे ता सच जाने साचे सोजी होई सच्चा शब्द सच्ची है सोभा साचे ही सुख होई साच रते भगत एक रंगी दूजा रंग ना कोई नानक जिसको मस्तक लिखिया तिस सच प्राप्त होई सूही महला तीजा जुग चारे तांजे पवै बिन सतगुर सुहाग न होई राम निहचुल राज सदा हर केरा तिस बिन अव न कोई राम तिस बिन अव न कोई सदा सच सोई गुरमुख एको जाना जानिया धन फिर मेला बाहो आर गुरमति मन मानिया सतगुर मिलिया ता हर पाया बिन हर नावे मुक्त न होई नानक कामण कंता रावे मन मानिया सुख होई सतगुर सेव धन बालड़िए हर वर पावे सोई राम सदा हो वे सोहागनी फिर मैला वेस न होई राम फिर मैला वेस न होई गुरमुख बुझै कोई हुमै मार पछाणिया करणी कार कमावे शब्द समावे अंतर एक हो जाणिया गुरमुख प्रभ रावे दिन राती अपना साची सोभा होई नानक कामण पिर रावे अपना रव रहा प्रभ सोई गुर की कार करे तन बालड़िए हर वर दे मिलाए राम हर कै रंग रती है कामण मिल प्रीतम सुख पाए राम मिल प्रीतम सुख पाए सच समाए सच वरतै सब थाई सच्चा सिंगार करे दिन राती कामण सच समाई हर सुखदाता सबद पछाता कामण लिया कंठ लाए नानक महली महल पछाणा गुरमती हर पाए सा तन बाली तोर मेली मेरे प्रभ आप मिलाई राम गुरमति कट चानन होआ प्रभ रब रहे सब थाई राम प्रभ रब रहे सब थाई मन वसाई पूर्व लिखिया पाया सेज सुखाली मेरे परम भाणी सच सिंगार बनाया कामण निर्मल हो मैं मल खोई गुरमत सच समाई नानक आप मिलाई करता नाम नवै निध पाई सूही महला तीजा हर हरे हर गुण गावो हर गुरमुखे पाए राम अंधनो शब्द रवो अनंद सद बजाए राम अनंद सद बजाए हर जीव कर आए हर गुण गावो नारी अंधन भगत करे गुर आगै सातन कंत प्यारी गुर का शब्द वस्या कट अंतर सेजन शब्द सुहाए नानक तिन कर सद ही सोहला हर कर कृपा करे आए भगता मन आनंद पया हर नाम रहे लबलाए राम गुरमुखे मन निर्मल हुआ निर्मल हर गुण गाए राम निर्मल गुण गाए नाम मन वसाए हर की अमृत बाणी जिन मन वस्या सही जन निस्तरे कट कट शब्द समाणी तेरे गुण गावे सह समावे सबदे मेल मिलाए नानक सफल जन्म तिन केरा जे सतगुर हर मार्ग पाए संत संगत सिउ मेल पया हर हर नाम नाम समाए राम गुर कै शब्द सद जीवन मुक्त पए हर कै नाम लिवलाए राम हर नाम चितुलाए गुर मेल मिलाए मनुआ रता हर नाले सुखदाता पाया मोह चुकाया अंदर नाम संभाले गुर सब दे राता सहजे माता नाम मन वसाए नानक तिन कर सत ही सोहला जे सतगुर सेव समाए बिन सतगुर जग परम पुलाया हर का महल न पाया राम गुरमुखे इक मेल मिलाया तिनके दुख गवाया राम तिनके दुख गवाया जा हर मन पाया सदा गावे रंगराते हर के भगत सदा जन निर्मल जुग जुग सद ही जाते साची भगत करे दर जापे कर दर सच्चा सोई नानक सच्चा सोहला सची सच बाणी सब दे ही सुख होई सूही महला तीजा जे लोड़ है वर बालड़िए तागो चरणी चित लाए राम
सदा होवे सोहागणी। हर जीव मरै न जाए राम, हर जीव मरै न जाए गुर कै सहज सुभाए। सा तन कंद प्यारी, सच सजन संजम सदा है निर्मल गुर कै शब्द सिगारी। मेरा प्रभ साचा सत ही साचा, जिने आपे आप हो पाया। नानक सदा पिर रावे अपना, जिन गुर चरनी चितु लाया। पिर पायड़ा बालड़िए अंधन सहजे माती राम, गुरमति मन अनंत भया। तित तन मैलु न राती राम, तित तन मैलु न राती। है प्रभ राती मेरा प्रभ मेल मिलाए। अंधन रावे है प्रभ अपना, विचों आप गवाए। गुरमत पाया सहज मिलाया, अपने प्रीतम न राती। नानक नाम मिलै बड़ियाई, प्रभ रावे रंग राती। फिर रावे रंग रातड़िए, रातड़िए फिर का महल तिन पाया राम। सो सोहत निर्मल दाता, जिन विचों आप गवाया राम। विचों मोह चुकाया जा, हर पाया हर कामण मन पाणी। अन दिन गुण गावे नित साचे, कथे अगत कहानी। जुग चारे साचा एको वर्तै, बिन गुर किन न पाया। नानक रंग रवै रंग राती, जिन हसी ती चित लाया। कामण मन सुहलार साजन मिले प्यारे राम। गुरमति मन निर्मल हुआ, हर राखे और तारे राम। हर राखे और तारे अपना कार्य सवारे, गुरमति हर जाता। प्रीतम मोहे लिया मन मेरा, पाया कर्म विधाता। सतगुर सेवे सदा सुख पाया, हर वस्या मन मुरारे। नानक मेल ले गुरे अपने, गुरे अपने गुर कै शब्द सवारे। सूही महला तीजा सुहलरा, हर राम नाम गुर सब दी विचारे राम। हर मन तनो गुरमुख पीजा, राम नाम प्यारे राम। राम नाम प्यारे सब कुल उदारे, राम नाम मुख बाणी। आवन जान रहे सुख पाया, कर अनंद सुरत समाणी। हर हर एको पाया है प्रभ नानक कृपा तारे। सुहलरा हर राम नाम गुर सब दी विचारे। हम नीवी प्रभ अतुचा क्यों कर मिलिया जाए राम। गुर मेली बहु कृपा तारी, हर कै सब दे सुभाए राम। मिलो शब्द सुभाए आप गवाए, रंग सुर लिया माणे। सेज सुखा लीजा प्रभ पाया, हर हर नाम समाणे। नानक सोहागण सावट पागी, जे चला सतगुर पाए। हम नीवी प्रभ अत ऊचा क्यों कर मिलिया जाए राम। कट कटे सबना विच एको एको राम, पधारो राम। एक ना प्रभ दूर वसै, एक ना मन आधारो राम। एक ना मन आधारो से जनहारो, बड़ भागी गुर पाया। घट घट है प्रभ एको स्वामी, गुरमुख लख लखाया। सहजे आनंद हुआ मन मान्या, नानक ब्रह्म विचारो। घट कटे सबना विच एको एको राम, पधारो राम। गुर सेवन सतगुर दाता, हर हर नाम समाया राम। हर धूड़ देव हो मैं पूरे, गुर की हम पापी मुक्त कराया राम। पापी मुक्त कराया भगवाए, निज कर पाया विवास, निज कर पाया वासा। विवेक बुद्धि सुख रैन विहानी, गुरमत नाम प्रगासा। हर हर आनंद पया दिन राती, नानक हर मीठ लगाए। गुर सेवन सतगुर दाता, हर हर नाम समाए। राग सूही महला चौथा, छंत कर पहला। एक ओंकार सतगुर प्रसाद, सतगुर पुरख मिलाए। अवगुण वेकणा गुण रवा, बलराम जियो। हर हर नाम त्याय गुरबाणी, नित नित चवा बलराम जियो। गुरबाणी सद मीठी लागी, पाप वेकार गवाया। होमै रोग गया पाहु पागा, सहजे सहज मिलाया। काया सेज गुर शब्द सुखाली, ज्ञान तत् कर भोगो। अंधन सुख माने नित लिया, नानक तुर संजोगो। सत संतोख कर पाओ, कुड़म कुड़मा ही आया बलराम जियो। संचना कर मेल गुरबाणी गा वहिया, बलराम जियो। बाणी गुर गाई परम गत पाई, पंच मिले सोहाया। गया क्रोध ममता तना ठिपा, खंड परम गवाया। होमै पीर गई सुख पाया, रोग तपह श्रीरा। गुर प्रसादी ब्रह्म पछाता, नानक गुणी गहीरा। मन मुख बिछड़ी दूर, महल न पाए भल गई बलराम जियो। अंतर ममता कूर कूड वे हाजे, कूड ले बलराम जियो। कूड कपट कमावै, महा दुख पावै, बिन सतगुर मग न पाया। उजड़ पंथ प्रमै गावाई, खिन खिन तके खाया। आपे दया करे प्रभु दाता, सतगुर पुरख मिलाए। जन्म जन्म के बिछड़े जन मेले, नानक सहज भाए। आया लगन गणाई, हृदय तन ओ माहिया, बलराम जियो। पंडित पादे अन पति, बह वाचाइया बलराम जियो। पति वाचाई मन भजी बधाई, जब साजन सुने करे आए। गुणी ज्ञानी बह मत पकाया, फेरे तत दिवाए। वर पाया पुरख अगम अगोचर, सद नवतन बाल सखाई। नानक कृपा कर कै, मेले बिछड़ कदे न जाई। सूही महला चौथा, हर पहलरी लाभ पर, विरती करम दृढ़ाया बलराम जियो।
ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜਿਓ ਧਰਮ ਦ੍ਰਿੜ ਹੋ ਹਰ ਨਾਮ ਤੇ ਆਵ ਹੋ ਸਿਮਰਿਤ ਨਾਮ ਦ੍ਰਿੜ ਆਇਆ ਸਤਿਗੁਰ ਗੁਰੂ ਪੂਰਾ ਆਰਾਧ ਹੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲਿਆ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹੋਮੈ ਮਹਿਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਬਜਾਏ ਹਰ ਤੀਜੜੀ ਲਾ ਮਨ ਚਾਵ ਪਾਇਆ ਬੈਰਾਗੀਆ ਬਲਰਾਮ ਜੀਓ ਸੰਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਜਨਾ ਵਡਭਾਗੀ ਪਾਇਆ ਹਰ ਕਥਿਆ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪਿਆ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥਰੀ ਲਾ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪਰ ਪਾਇਆ ਅੰਦੁਨ ਹਲ ਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਜੀ ਵਾਹਦਾਈ ਹੈ ਪਰਵੇ ਠਾਕੁਰ ਕਾ ਜੁਰ ਚਾਇਆ ਤਨ ਹਿਰਦਾ ਨਾਮ ਵਿਗਾਸੀ ਜੋ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਿਨਾਸੀ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦਾ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭਾਏ ਮਿਲਿਆ ਸਨ ਸੁਭਾਏ ਅੰਦਨ ਭੋਗ ਭੋਗਿਆ ਸਗੋ ਸੋਭੈ ਸਬਦ ਰਹਿਣ ਮਿਲਾਏ ਵੱਡਾ ਭਾਗ ਗੁਰ ਪੂਰਾ ਪਾਈ ਅੰਦਰ ਨਾਮ ਤੇ ਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰਸਨ ਨਿਰਮਲ ਨਾਏ ਨਿਰਮਲ ਜਨ ਮਿਲਾਏ ਮਹਿਲ ਗਵਾਏ ਭੇ ਪਵਿੱਤ ਸੀਰਾ ਦੁਰਮਤ ਮਹਿਲ ਗਈ ਪ੍ਰਮ ਭਾਗਾ ਹੁਮ ਮੈਂ ਬਿੰਠੀ ਪੀਰਾ ਨਦ ਪ੍ਰਭੂ ਸਤਸੰਗਤ ਪਾਈ ਨਿਜਕਰ ਹੋਆ ਵਾਸਾ ਹਰ ਮੰਗਲ ਰਸ ਰਸਨ ਨਰਸਾਏ ਨਾਨਕ ਨਾਮ ਪ੍ਰਗਾਸ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸਭ ਨਿਸਤਾਰੇ ਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਟ ਕਟ ਚਾਨਣ ਕਰ ਮੰਦਰ ਸੋਹਾਇਆ ਤਨ ਮਨ ਅਰਪ ਸੀ ਗਾਰ ਬਣਾਏ ਹਾਂ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹਿ ਸੋਈ ਪਰ ਕੀ ਜਾ ਨਾਨਕ ਅੰਕ ਸਮਾਇਆ ਹਾਂ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣ ਆਇਆ ਵੀ ਆਹਣ ਆਇਆ ਗੁਰਮੁਖ ਹਰ ਪਾਇਆ ਸਾ ਤਨ ਕੰਤ ਪਿਆਰੀ ਸੰਜਨਾ ਮਿਲ ਗਣ ਮੰਗਲ ਗਾਏ ਹਰ ਜੀਓ ਆਪ ਸਵਾਰੀ ਸਵਰ ਨਰ ਗਣ ਗੰਧਰਵ ਮਿਲ ਆਏ ਪੂਰਵ ਜੰਝ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੂਹੀ ਛੰਤ ਮਹੱਲਾ ਚੌਥਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਹੋ ਸੰਤ ਜਨਹੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਆ ਕਰਵਾ ਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਪਰੇ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਇਹਨੇ ਸਜਪੀ ਸਦਾ ਸਾਲਾਹੀ ਸਾਚ ਸ਼ਬਦ ਲਿਵਲਾਈ ਅੰਦਨ ਸਹਿਜ ਰਹਿ ਰੰਗਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੇ ਅਵ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸੱਚ ਪਾਈਆ ਸਹਿਜ ਸਮਾਈਆ ਤਿਸ ਬਿਨ ਅਵ ਨਾ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭਾਵਾ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਇਹਨਿਸ ਨਾਮ ਧਿਆਏ ਇਹੋ ਜੱਗੋ ਦੁੱਤਰ ਮਨ ਮੁਖ ਪਾਰ ਨਾ ਪਾਈ ਰਾਮ ਅੰਤਰੇ ਹੁਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮਗ ਦੁਖ ਪਾਵੈ ਝੋਟਾ ਖਾਵੈ ਅੰਤ ਗੈ ਪਛਤਾਇਆ ਬਿਨ ਨਾਵੈ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਅਗੈ ਸਾਥ ਨਾ ਜਾਏ ਹਾਂ ਪੂਜੋ ਆਪਣੋ ਸਤਿਗੁਰ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁੱਤ ਤਰੀਐ ਰਾਮ ਸਤਿਗੁਰ ਪਾਏ ਚਲੋ ਜੀਵ ਤਿਆ ਮਰੀਐ ਰਾਮ ਜੀਵ ਤਿਆ ਮਰੀਐ ਭੋਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵ ਲਾਵੈ ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ ਹੋਂ ਮਨ ਤਨ ਦੇਵਾ ਸਤਿਗੁਰ ਹੈ ਮੈਂ ਮੇਲੇ ਪ੍ਰਭ ਗੁਣਤਾ ਸੇ ਤਨ ਧਨ ਗੁਰੂ ਵਡ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਆਸੇ ਵਡ ਭਾਗੀ ਹਰ ਪਾਇਆ ਜੋ ਨਾਨਕ ਨਾਮ ਵੇਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਤਸਾਹਾ ਕਰੇ ਆਵ ਹੋਚਰੀ ਵਿੱਚ ਛੁਨਿਆ ਮਿਲੋ ਸ਼ਬਦ ਗੁਰੂ ਪ੍ਰਭਨਾਹਾ ਹੋ ਤੁਝ ਬਾਝੋ ਖਰੀ ਓੜੀਣੀਆ ਜੋ ਜਲ ਬਿਨ ਮੀਨ ਮਰਾਹਾ ਵਡ ਭਾਗੀ ਹਰ ਤਿਆਇਆ ਜੋ ਨਾਨਕ ਨਾਮ ਸਮਾਹਾ
ਮਨ ਦਹ ਦਿਸ ਚਲ ਚਲ ਭਰਮਿਆ ਮਨ ਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਧਨ ਧਰ ਦੱਬਿਆ ਫਿਰੇ ਵਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨੁ ਨਾਵੈ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਾ ਪ੍ਰੇਮ ਬਾਣੀ ਮਨ ਮੇਰਿਆ ਮਨ ਮਾਰਿਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੋਧ ਬੋਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨੋ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਹਿਸ ਵੇ ਜਨ ਹੋ ਮੈਂ ਵਿਖਿਆ ਜਿਨ ਮਿਲ ਨਾ ਦਿੱਤੀਆ ਦੇਹ ਕੰਚਨ ਵੇ ਵੰਨਿਆ ਇਨ ਮਾ ਹੋ ਮੈਂ ਵਮਾਰ ਵੇ ਗੁਤਿਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸਜੁਤਿਆ ਜਨ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੁ ਮੈਂ ਛੁੱਟਿਆ ਵਸੇ ਆਣੇ ਹੋ ਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਭੋਂਦਿਆ ਦੁੱਖ ਰਹਿਣ ਵੇ ਹਾਣੀਆਂ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੋਦਿਆ ਜਨ ਨਾਨਕ ਪ੍ਰਭ ਦੇ ਹੁਮਤੀ ਛੱਡ ਆਸਾ ਨਿਤ ਸੁਖ ਸੋਦਿਆ ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ ਪ੍ਰਭ ਸਿਜੜੀਐ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲੇ ਹੋ ਮਿਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪਰ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕ ਤੁਸੇ ਜੈ ਹੈ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮਿਲਈ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹੋਂ ਗੁਰ ਵਿਟ ਹੋਂ ਕੋਲ ਕੁਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੈ ਦੇਈ ਗੁਰ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮਿਲਈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਇ ਦੇਖ ਭੁਲਾਨਾ ਸੁਣ ਬਾਬਰੇ ਨੇ ਉਹ ਕੂੜਾ ਲਾਇਓ ਕੁਸਮ ਰਗਾਨਾ ਕੂੜੀ ਦੇਖ ਭੁੱਲੋ ਅੜਲ ਹੈ ਨ ਮੁੱਲੋ ਗੋਬਿੰਦ ਨਾਮ ਮਜੀਠਾ ਥੀ ਵੇ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਵਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਬਰੇ ਸੇਵ ਠਾਕੁਰ ਨਾਥ ਨਾਥ ਪੁਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨਿਚਲ ਹਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈ ਹੈ ਸੁਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਕਹਿ ਰਹੀ ਹੈ ਇਹੋ ਮਨ ਦੀਜਾ ਸੰਕਨਾ ਕੀਜਾ ਗੁਰਮੁਖਤਾ ਜਬ ਉਹ ਮਾਣਾ ਨਾਨਕ ਦੀਨ ਭਗਤ ਪਵਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਬਰੇ ਕਿਆ ਕੀ ਚਾ ਕੂੜਾ ਮਾਨੋ ਸੁਣ ਬਾਬਰੇ ਹਬ ਵੈਸੀ ਗਰਭ ਗੁਮਾਨੋ ਨਿਚੁਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਆ ਭੋਜਲ ਉਤਰੀਆ ਜੇ ਥੀਵੈ ਕਰਮ ਲਿਖਿਆ ਸਾ ਗੁਰੂ ਸੇਵੀ ਜੈ ਅੰਮ੍ਰਿਤ ਪੀਜੈ ਚਿਸ ਲਾਭ ਹੈ ਸਹਿਜ ਧਿਆਨੋ ਨਾਨਕ ਸਰਨ ਪਿਆ ਹਰਦੁਆਰੈ ਹਉ ਬਲ ਬਲ ਸਤ ਕੁਰਬਾਨੋ ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਬਰੇ ਥੀਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸਨ ਪਾਈਐ ਥਿਓ ਨਿਮਾਣਾ ਸਦ ਕੁਰਬਾਨਾ ਸਗਲਾ ਆਪ ਮਿਟਾਇਆ ਹੋ ਤਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵੇਚ ਆਇਆ ਨਾਨਕ ਦੀਨ ਸਰਨ ਸੁਖ ਸਾਗ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤਿਸਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੁਛ ਹੈ ਘਰ ਤਿਸਕੈ ਬਲਰਾਮ ਜੀਓ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭੋਜਲ ਪਾਰੇ ਉਤਾਰਾ ਭੋਜਲ ਪਾਰੇ ਉਤਾਰਾ ਆਦ ਜੁਗਾਲ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦਨ ਮੰਤਨ ਪੀਵਾ ਹਰ ਆਪੇ ਲਏ ਮਿਲਾਏ ਕਿਉਂ ਵੇ ਛੋੜਾ ਥੀ ਵਹੀ ਬਲਰਾਮ ਜੀਓ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀ ਵਹੀ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸੋਚੇ ਸਿ ਜਣਹਾਰਾ ਜਿਸ ਤੇ ਖਾਲੀ ਕੋਈ ਨਾ ਹੀ ਐਸਾ ਪ੍ਰਭੂ ਹਮਾਰਾ ਸਮਝਣਾ ਮਿਲ ਮੰਗਲ ਗਾਇਆ ਦਿਨ ਰਹਿਣ ਆਪਸ ਤੁਮਾਰੀ ਸਫਲ ਦਰਸ ਭੇਟਿਆ ਗੁਰ ਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹਿਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਬਨਾ ਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਸੁਆਮ ਪ੍ਰੀਤਮ ਸੁਆਮੀਆ ਸੁਭਦੇਵ ਸਾਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਸੁਣ ਪੈ ਬਿਨਾ ਸੇ ਸਗਲ ਨਾਨਕ ਪ੍ਰਭ ਪੁਰਖ ਕਰਣਾ ਹਾਰੇ ਉਪਜਾ ਤਤ ਗਿਆਨ ਸਹੁਰੈ ਪਈਆ ਇੱਕ ਹਰ ਬਲਰਾਮ ਜੀਓ ਬ੍ਰਹਮ ਹੈ ਬ੍ਰਹਮ ਪਿਲਿਆ ਕੋਈ ਨਾ ਸਾਖਿਆ ਭਿੰਨ ਕਰ ਬਲਰਾਮ ਜੀਓ ਬਿਸਮ ਪੇਖਿਆ ਬਿਸਮ ਸੁਣਿਆ ਬਿਸਮਾਦ ਨਦਰੀ ਆਇਆ ਜਲ ਥਲ ਮਹੀ ਅਲਪੂਰਨ ਸਵਾਮੀ ਕੱਟ ਕੱਟ ਰਹਿਆ ਸਮਾਇਆ ਜਿਸ ਦੇ ਬੁਝਿਆ ਤੇ ਸਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲ ਨਾ ਜਾਹੀ ਲੱਖਣੇ ਨਾਨਕ ਤੇ ਦਹਿ ਤੇ ਆਏ
ਰਾਗ ਸੂਹੀ ਛੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਜੰਦੁਰ ਜਾਗੇ ਹਰ ਰੰਗ ਜਾਗੇ ਪਾਵ ਭਾਗੇ ਪੰਤ ਭਾਗੇ ਮਿਲੇ ਸੰਤ ਪਿਆਰਿਆ ਕੋਈ ਚੰਨ ਲਾਗੇ ਪਰਮ ਭਾਗੇ ਕਾਜ ਸੰਗਤ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸਵਾਮੀ ਜੀਓ ਪਿੰਡ ਪ੍ਰਭਾਗੈ ਅਨਹਦ ਸਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖਨਾ ਸਹਿਸ ਬਜੈ ਮਨ ਕਣਾ ਮਨ ਤਨ ਨ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭਾਵਾ ਬਿਨਵੰਤ ਨਾਨਕ ਦਇਆ ਧਾਰ ਹੋ ਸਦਾ ਹਰ ਗੁਣ ਗਾਵਾ ਗੁਰ ਮਿਲ ਸਾਗੁਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿੱਟੇ ਆਵਣ ਜਾਣਾ ਭਾਏ ਭਗਤ ਸਭਾਏ ਹਰ ਜਪ ਆਪਣੇ ਪ੍ਰਭਾਵਾ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨੋਹੀ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾ ਤਤ ਸੋਈ ਪਤਿਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭੂ ਤਿਆਇਆ ਸਗਲ ਇੱਛਾ ਪੁੰਨਿਆ ਹੋ ਤਾਪ ਬਿਨਸੇ ਸਦਾ ਸਰ ਸੇ ਪਰਤ ਮਿਲੇ ਚਿਰੀ ਵਿਛੁੰਨਿਆ ਮਨ ਸਾਂਤ ਆਈ ਬਜੀ ਵਧਾਈ ਮਨੋ ਕਦੇ ਨਾ ਵੀਸਰੈ ਬਿਨਵੰਤ ਨਾਨਕ ਸਤਿਗੁਰ ਦਿਰੜਾਇਆ ਸਦਾ ਭਜ ਜਗਦੀਸਰੈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈਰਾਗਰੋ ਮੈਂ ਜਿਹੀ ਕਣਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੋ ਸਾਰਨਾ ਜਾਣਾ ਤੇਰੀ ਰਾਮ ਸਾਰਨਾ ਜਾਣਾ ਤੂੰ ਵਡਦਾਨਾ ਕੈ ਕਰ ਮਹਿਰਮਤ ਸਾਈਂ ਕਿਰਪਾ ਕੀ ਜੈ ਸਾਧਮਤ ਦੀਜੈ ਅੱਠ ਪਹਿਰ ਤੁਧ ਧਿਆਈ ਗਰਵ ਨਾ ਕੀਜੈ ਰੇਣ ਹੋ ਵੀਜੈ ਤਾਗਤ ਜੀ ਰੇ ਤੇਰੀ ਸਭ ਉਪਰ ਨਾਨਕਾ ਠਾਕੁਰ ਮੈਂ ਜਿਹੀ ਕਣਚੇਰੀ ਰਾਮ ਤੁਮ ਗੋਹਰਤ ਗਹਿਰ ਗੰਭੀਰਾ ਤੁਮ ਪਿਰ ਹਮ ਬਹਰੀਆ ਰਾਮ ਤੁਮ ਵੱਡੇ ਵੱਡੇ ਵਡ ਊਚੇ ਹੋ ਇਤਨੀ ਕਲਹੁਰੀਆ ਰਾਮ ਹੋ ਕਿਛ ਨਾਹੀ ਏਕ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਿਖ ਪ੍ਰਭ ਜੀਵਾ ਸਰਵ ਰੰਗ ਰਸਮਾਨਾ ਚਰਨ ਹੇ ਸੰਨੀ ਦਾਸ ਹੇ ਦਾਸੀ ਮਨ ਮੋਲੈ ਤਨ ਹਰੀਆ ਨਾਨਕ ਠਾਕੁਰ ਸਰਵ ਸਮਾਣਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਜੂ ਤੂੰ ਜਾਣਾ ਹੈ ਜਾਣਾ ਇਹ ਸੋ ਜਾਣਾ ਰਾਮ ਸੋਈ ਜਾਣਾ ਸੋਈ ਪਛਾਣਾ ਜਾ ਕੁ ਨਦਰ ਸਰਿੰਦੇ ਮਨਖ ਮਨਮੁਖ ਭੁੱਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਪਾਣੀ ਸਾਹਿਬ ਗੁਣਵੰਤੀ ਤਿੰਨ ਹੀ ਸਭ ਰੰਗਮਾਣਾ ਨਾਨਕ ਕੀ ਕਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋਂ ਵਾਰੀ ਵੰਨਿਆ ਕੋਲੀ ਵੰਨਿਆ ਪਰ ਤੂੰ ਪਰਬਤ ਮੇਰਾ ਉੱਲਾ ਰਾਮ ਹੋਂ ਬਲ ਜਾਈ ਲੱਖ ਲੱਖ ਲੱਖ ਵਰੀਆ ਜਿਨ ਪਰਮ ਪਰਦਾ ਖੁੱਲਾ ਰਾਮ ਮਿੱਟੇ ਅੰਧਾਰੇ ਤਜੇ ਬੇਕਾਰੇ ਠਾਕਰ ਸਿਉ ਮਨਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੁੱਲਾ ਕਹੋ ਨਾਨਕ ਕਹੋ ਨਿਰਭਉ ਹੋਈ ਸੋ ਪਰਮ ਮੇਰਾ ਓਲਾ ਸੂਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀਏ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸਕਾ ਦੀਆ ਸਰਬ ਗੁਣਾ ਪਰ ਪੂਰੇ ਅੰਤਰ ਜਾਮੀ ਸਰੂਪ ਮੇਰਾ ਸੋ ਪ੍ਰਭ ਮੇਰਾ ਸੋ ਮੇਰਾ ਸਰਬ ਰਹਿਆ ਪਰ ਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਦ ਕੁਰਬਾਣਾ ਐਸਾ ਗੁਰਵਡ ਭਾਗੀ ਪਾਈਏ ਚਿੱਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵੇਖ ਉਤਰੇ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਤਿਆਈਐ ਬੋਹੜੇ ਜੋਨ ਨਾ ਆਈਐ ਗੁਰਚਰਨੀ ਲਾਗੇ ਭਰਮ ਭਉ ਪਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਵਸ ਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹੈ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਭਉ ਭਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਹ ਤਿਨਹੀ ਮਿਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪਿਆ ਮਿਲ ਸਤਿਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨ ਹੋ ਪੁਨੀ ਇੱਚ ਸਭਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰਨ ਆਵੈ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਮ ਨੋਰਥ ਪੂਰੇ ਸਗਮ ਨੋਰਥ ਪਾਏ ਸਾਂਤ ਸਹਿਜ ਆਨੰਦ ਕਨੇਰੇ ਗੁਰਚਰਨੀ ਮਨ ਲਾਏ ਪੂਰ ਰਹਿਆ ਕਟ ਕਟ ਅਵਨਾਸੀ ਥਾਂ ਥਨੰਤਰ ਸਾਈ ਕਹੋ ਨਾਨਕ ਕਾਰ ਸਗਲੇ ਪੂਰੇ ਗੁਰਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇਤਰ ਦੇਖੇ ਦਰਸ ਤੇਰਾ ਰਾਮ ਲੱਖ ਚੇਵਾ ਦੇ ਹੋ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਹਰ ਅਰਾਧੇ ਜੰਪ ਪੰਥ ਸਾਧੇ ਦੁਖ ਨਾ ਵਿਆਪੈ ਕੋਈ ਜਲ ਥਲ ਨਹੀਂ ਪੂਰਨ ਸਵਾਮੀ ਜਤ ਦੇਖਾ ਤਤ ਸੋਈ ਭਰਮ ਮੋਹ ਬੇਕਾ ਨਾਠੇ ਪ੍ਰਭ ਨੇਰ ਹੂੰ ਤੇ ਨੇਰਾ ਨਾਨਕ ਕਹੋ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ
ਕੋਟ ਕਰਨ ਦੀ ਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀ ਹੈ ਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਮਲ ਹੋਵੈ ਕਟੀਏ ਕਾਲ ਕੀ ਫਾਸੀ ਰਾਮ ਕਟੀਆ ਜਮ ਫਾਸੀ ਸਿਮਰੇ ਅਪਨਾਸੀ ਸਗੋ ਮੰਗਲ ਸੁ ਗਿਆਨਾ ਹਰ ਹਰ ਜਪ ਜਪਿਆ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਾਲ ਮਨ ਦੁਖ ਜਾਰੇ ਪ੍ਰਭੂ ਚੇਤਾਰੇ ਮਨ ਕੀ ਦੁਰਮਤ ਨਾਸੀ ਕੋ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀਏ ਅਵਿਨਾਸੀ ਕਰੋੜ ਹਸਤ ਤੇ ਟਹਿਲ ਕਮਾਵੇ ਚਰਨ ਚਲਹੇ ਪ੍ਰਭ ਮਾਰਗ ਰਾਮ ਪਵ ਸਾਗਰ ਨਾਵ ਹਰ ਸੇਵਾ ਜੋ ਚੜ੍ਹੈ ਤਿਸ ਤਾਰਗ ਰਾਮ ਪਵ ਜਲ ਤਰਿਆ ਹਰ ਹਰ ਸਿਮਰਿਆ ਸਗਮ ਨੋਰਥ ਪੂਰੇ ਮਹਾਂ ਬੇਕਾਰ ਗਹਿ ਸੁਖ ਉਪਜੇ ਬਾਜੇ ਅਨਹ ਤੂਰੇ ਮਨ ਬਾਂਸ਼ਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰਾ ਮਾਰਗ ਇਹੋ ਵਰ ਇਹ ਵੜਿਆ ਇਹੋ ਤਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਾਰਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕਿੰਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜੱਪੇ ਹਰ ਮੰਦਰ ਸਾਜਾ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤਿ ਮਿੱਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਬਚਲ ਨੀਵ ਰਖਾਈ ਜਨ ਨਾਨਕ ਪ੍ਰਭ ਭੈ ਦਿਆਲਾ ਸਰਬ ਕਲਾ ਬਣੇ ਆਈ ਆਨੰਦਾ ਵਜੇ ਨਿਤ ਵਾਜੇ ਪਾ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਭਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤੁਨ ਹਰਿਆ ਸਰਬ ਸੁਖਾ ਤਿਸੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰ ਮਹਿ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਪਾਗਾ ਛਾਇਆ ਪ੍ਰਭ ਛਤਰਪਤ ਕਿੰਨੀ ਸਗਲੀ ਤਪ ਤੇ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਟਾਠਾ ਕਾਰ ਜਾਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬਲਾਇਆ ਸਾਚ ਤਨ ਪੁੰਨ ਫੱਲਿਆ ਸੋ ਪ੍ਰਭ ਆਪਣਾ ਸਦਾ ਧਿਆਇਆ ਸੋਤ ਬੈਸਤ ਖੱਲਿਆ ਗੁਣ ਨਿਦਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬੰਨਿਆ ਬਲ ਤਾਲ ਬਨ ਤਾਲ ਬੰਨਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂਤੀ ਆਏ ਸਾਚਾ ਸਗਲ ਇੱਛਾ ਪਾਈਆ ਸਤਿਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਧਾਈਆ ਕਰੀ ਨਦਰ ਸੁਆਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤਨਾਮ ਜਪਿਆ ਜੀਓ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਪੈ ਸਾਗਰ ਤਰਿਆ ਹਰ ਹਰ ਰਾਮ ਧਿਆਏ ਰਾਮ ਬੋ ਹਿਤਰਾ ਚਰਨ ਅਰਾਧੇ ਮਿਲ ਸਤਿਗੁਰ ਪਾਰ ਲਗਾਏ ਰਾਮ ਗੁਰਸਬ ਦੀ ਤਰੀਐ ਭੋੜ ਨਾ ਮਰੀਐ ਚੁੱਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੁੱਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਜਨਾ ਹਰ ਮੰਤਰ ਦਿਰੜਾਇਆ ਸਾਜਨ ਵਸਗਤ ਕੀ ਨੇ ਰਾਮ ਆਪਣਾ ਨਾਮਨ ਆਗਿਆ ਧਰਿਆ ਸਰਬਸ ਠਾਕੁਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਆਨੰਦ ਵਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵੜ ਪਾਗਣ ਸਦਾ ਸੋਹਾਗਣ ਰਾਮ ਨਾ ਗੁਣ ਚੀਨੇ ਕੋਹ ਨਾਨਕ ਰਵੇ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਆਨੰਦ ਵਿਨੋਦ ਪਏ ਨਿਤ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣਾ ਪ੍ਰ ਆਪ ਸਿਗਾਰੀ ਸੁਭਾਵੰਤੀ ਨਾਰੇ ਰਾਮ ਸਹਿਸ ਪਾਏ ਪੇ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਜੀ ਲੀਏ ਜਨ ਆਪਣੇ ਰਾਮ ਨਾਮ ਔਰ ਧਾਰਿਆ ਮਾਨ ਮੁਹੰਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੁ ਨਾਨਕ ਪੈਸਾ ਗੁਰ ਧਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਹੋ ਨਿਤ ਸਕੀ ਹੋ ਸਗਮ ਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕ ਓਂਕਾਰ ਤੇ ਆਏ ਰਾਮ ਜਬ ਏਕ ਪ੍ਰਭੂ ਅਨੇਕ ਰਵਿਆ ਸਰ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਅ ਪੂਰੇ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸਨ ਨਾਨਕ ਬਿਗਸੇ ਆਪ ਲੈ ਮਿਲਾਏ ਸੂਹੀ ਮਹੱਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਬਤ ਸੁਖ ਪਾਇਆ ਰਾਮ ਮਨ ਇੱਛੇ ਸਹੀ ਫਲ ਪਾਏ ਕਰਤਾ ਵਸਾਇਆ ਰਾਮ ਕਰਤਾ ਵਸਾਇਆ ਸਰਬ ਸੁਖ ਪਾਏ ਪੁੱਤ ਪਾਈ ਸਿੱਖ ਬਿਗਾਸੇ ਗੁਣ ਗਾਵੇ ਪੁੰਨ ਪਰਮੇਸ਼ਵਰ ਕਾਰਜ ਆਇਆ ਰਾਸੇ ਪ੍ਰਭੇ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਨ ਇਹੋ ਥਾਨ ਸੁਹਾਇਆ ਕਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਪਦ ਹਰ ਨਾਮ ਅਰਾਧੇ ਕਟੀਆ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਨਾਮ ਧਿਆਏ ਸਗੋ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ
ਸੰਤ ਸਜਨ ਸੁਖ ਮਨ ਹਿਰਲਿਆ ਦੁਖ ਦਰਦ ਭਰਮ ਨਾਸੀ ਸਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਤ ਬਲ ਜਾਸੀ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ਪਾ ਬ੍ਰਹਮ ਖਸਮਾ ਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪ ਕਰੇ ਪ੍ਰਤ ਪਾਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨੇ ਅਬਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ੁਰ ਹਰ ਕਥਾ ਨਿਤ ਸੁਣਿਆ ਰਾਮ ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਧੁਨਿਆ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ ਨਿਤ ਹੋਵੈ ਹਰ ਨਾਮ ਅਰਾਧੇ ਮੈਲ ਸਭ ਕਾਢੇ ਕਿਲਵਿਕ ਸਗਲੇ ਖੋਵੈ ਤਹ ਜਨਨਾ ਮਰਨਾ ਆਵਣ ਜਾਣਾ ਬੋਹੜੇ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ੁਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਐ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆਇਆ ਹਰ ਕੰਮ ਕਰਾਵਣ ਆਇਆ ਰਾਮ ਤਰ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਭਇਆ ਜਗ ਅੰਤਰ ਲਾਤੇ ਸਗਲ ਵੇ ਸੂਰੇ ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿੱਧ ਹਿਰਧ ਦੀਨੇ ਕਰਤੇ ਤੋਟ ਨਾਇਆ ਵੈ ਕਾਹੀ ਰਾਮ ਖਾਤ ਖਰਚ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਹੀ ਰਾਮ ਦਾਤ ਸਵਾਈ ਨਿਕਟ ਨਾ ਜਾਈ ਅੰਤਰ ਜਾ ਮੀਂਹ ਪਾਇਆ ਕੋਟ ਬਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜਾ ਆਇਆ ਸੰਤ ਸਹਿਜ ਆਨੰਦ ਕਨੇਰੇ ਬਿਨਸੀ ਭੂਕ ਸਬਾਹੀ ਨਾਨਕ ਗੁਣ ਗਾਵੇ ਸੁਆਮੀ ਕੇ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ ਜਿਸ ਕਾ ਕਾਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨੇ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਅੱਠ ਸੱਠ ਤੀਨ ਤੀਰਥ ਪੁੰਨ ਕਰਿਆ ਮਹਾ ਨਿਰਮਲ ਚਾਰਾ ਪਤਦ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ ਗੁਣੇ ਦਾਨ ਮੇਰਾ ਪ੍ਰਭ ਕਰਤਾ ਉਸਤਦ ਕੌਣ ਕਰੀ ਜੈ ਰਾਮ ਸੰਤਾ ਕੀ ਬੇਨਾਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬੇਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉੱਚਰ ਰਸਨਾ ਸਦਾ ਗਾਈਐ ਅੰਧਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤੁਨ ਅੰਮ੍ਰਿਤ ਪੀ ਜੈ ਬਿਨਵੰਤ ਨਾਨਕ ਇਛ ਪੁੰਨੀ ਪੇਕ ਦਰਸੁਨ ਜੀ ਜੈ ਰਾਗ ਸੂਹੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੋਰਾ ਕੌੜਾ ਬੋਲਣਾ ਜਾਣੈ ਪੂਰਨ ਭਗਵਾਨ ਹੈ ਉਹ ਗੁਣ ਕੋ ਨਾ ਚਿਤਾਰੇ ਪਤਤ ਪਾਵਨ ਹੈ ਬਿਰਧ ਸਦਾਏ ਇੱਕ ਤਿਲ ਨਹੀਂ ਪੰਨੈ ਕਾਲੇ ਘੜ ਘੜ ਵਾਸੀ ਸਰਮ ਨਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਪੇ ਜੀ ਹਰ ਦਰਸਨ ਦੇਖ ਪਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗਛਾਰਾ ਪ੍ਰਭ ਪੇਕ ਜੀਵਾ ਠੰਡੀ ਥੀਵਾ ਤਿਸ ਜੇ ਵੜਿਅਵ ਨ ਕੋਈ ਆਦਿ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀ ਅਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਪਵ ਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ੁਰ ਤੇਰਾ ਅੰਤ ਨ ਪਾਰਾ ਵਾਰਾ ਹਉ ਨਿਮਕਨਾ ਛੋਡਾ ਜੀ ਹਪ੍ਰੀਤਮ ਪ੍ਰਾਂਤ ਆਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਅਪਾਰੋ ਸਾਚਾ ਅਗਮ ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿਜ ਸੁਖ ਆਨੰਦ ਕਨੇਰੇ ਹੋਂ ਮੈਂ ਬਿੰਠੀ ਗਾਠੇ ਸਭ ਕੈ ਮਦ ਸਭ ਹੂੰ ਤੇ ਬਾਹਰ ਰਾਗ ਦੁੱਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹ ਪ੍ਰੀਤਮ ਮਨੇ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨਿਹ ਚਲ ਸੋ ਕਰ ਪਾਇਆ ਸਭ ਅਧਰੁਭ ਡਿਠੇ ਜੀਓ ਤਾਂ ਚਰਨ ਕਮ ਚਿਤ ਲਾਇਆ ਪ੍ਰਭ ਅੰਨਾ ਸੀ ਹੋਂ ਤਿਸਕੀ ਦਾਸੀ ਮਰੈ ਨਾਇਆ ਵਹਿ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਵਡਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵੇਸ ਦੋਹਾ ਗਣੀ ਪਰ ਪਿਰ ਰਾਵਣ ਜਾਏ ਪਿਰ ਛੋਡਿਆ ਕਰੇ ਆਪਣਾ ਮੋਹੀ ਦੂਜੈ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧ ਹੋ ਵਧਿਆ ਰੋਗ ਸੁਧ ਪਤਾਰ ਹੈ ਛੋਡਿਆ ਫਿਰ ਲੱਗਾ ਜੋ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਹਰ ਰਾਤੀ ਸਾਧ ਸਿਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ ਆਗਿਆਕਾਰੀ ਸਾ ਸੁਹਾਗਣ ਆਪ ਮੇਰੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹ ਵੀਏ ਨਿਮਾਣੀਏ ਸੋ ਸੋਹ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁਲਪੀ ਛੁੱਟੀ ਨਾਲ ਪੌੜੀ
ਆਪੇ ਤਖਤ ਰਚਾਇਉਨ ਆਕਾਸ ਪਤਾਲਾ ਹੁਕਮੇ ਧਰਤੀ ਸਾਜਿਨ ਸੱਚੀ ਧਰਮਸਾਲਾ ਆਪ ਉਪਾਏ ਖਪਾਇਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹਿਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸਲੋਕ ਮਹਲਾ ਤੀਜਾ ਸੁਹਪਤਾ ਸੁਹਾਗਣੀ ਜਾਮਨ ਲਹਿ ਸਚਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀਤਾ ਅਗਲਾ ਦੂਜਾ ਨਾਹੀ ਥਾਉ ਐਸ ਸਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਇਹਨੇ ਸਲਾਗੈ ਪਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸਚਮੁਖ ਉਜਲਾ ਖਸਮੈ ਮਾਹਿ ਸਮਾਏ ਮਹਲਾ ਤੀਜਾ ਲੋਕਾ ਵੇ ਹੋਂ ਸੁਹਵੀ ਸੁਹਾ ਵੇਸ ਕਰੀ ਵੇਸੀ ਸੋਹ ਨ ਪਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸੋ ਪਾਇਆ ਜਿਨੀ ਗੁਰਕੀ ਸਿੱਖ ਸੁਣੀ ਜੋ ਤਿਸ ਪਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਤ ਸਾਜਿਨ ਬਹੁਪਿਤ ਸੰਸਾਰਾ ਸੰਸਾਰਾ ਤੇਰਾ ਹੁਕਮਨਾ ਜਾਪੀ ਕੇ ਤੁਰਾ ਸੱਚੇ ਲਖ ਅਪਾਰਾ ਇੱਕ ਨਾਨੋ ਤੂੰ ਮਿਲ ਲਹਿ ਗੁਰ ਸ਼ਬਦ ਵਿਚਾਰਾ ਸਚ ਰਤੇ ਸਿ ਨਿਰਮਲੇ ਹੁਮੈ ਤਜ ਵਿਕਾਰਾ ਜਿਸ ਤੂੰ ਮਿਲੇ ਸੁਧ ਤੁਧ ਮਿਲੈ ਸੋਈ ਸੱਚਿਆਰਾ ਸੋਕ ਮਹਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮਹਿ ਝੂਠ ਸਭ ਭਿੰਸ ਜਾਏ ਜਿਉ ਟਿਕਾਨਾ ਬਿਰਖ ਕੈ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਟ ਸੱਚੜਾਉ ਉਲਟੀ ਸਕਤ ਸਿਵੈ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੈ ਪਾਏ ਮੁੰਦ ਇਆਣੀ ਦੁਮਣੀ ਸੁਹੈ ਵੇਸ ਲੁਭਾਏ ਸ਼ਬਦ ਸੱਚੈ ਰੰਗ ਲਾਲ ਕਰ ਪੈ ਪਾਏ ਸਿਘਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾ ਪਈ ਗੁਰਸਾਧ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮਕਠੌਰ ਨਾ ਪਾਇਨੀ ਫਿਰ ਆਵੈ ਜਾਈ ਜੋ ਤਿਸ ਪਾਵੈ ਸੋ ਥੀਐ ਸਭ ਚੱਲੈ ਰਜਾਈ ਸਲੋਕ ਮਹੱਲਾ ਤੀਜਾ ਸੁਹਾ ਵੇਸ ਕਾਮਣ ਕੋ ਲਖਣੀ ਜੋ ਪ੍ਰਭ ਛੋਟ ਪਰ ਪੁਰਖ ਤਰੇ ਪਿਆਰ ਉਸ ਸੀਲਾ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੈ ਪਤਾਰ ਸੁਹਾ ਵੇਸ ਸਭ ਉਤਾਰ ਤਰੇ ਗਲ ਪਹਿਰਾ ਖਿਮਾ ਸਿਗਾਰ ਪਈਆ ਸੋਹਰਾ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਸਾਰ ਉਹ ਰਲਾਈ ਕਿਸੈ ਦੀ ਨ ਰਲੈ ਜਿਸ ਰਾਵੇ ਜਿਸ ਰਾਵੈ ਸਿਰਜਣ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਭਰ ਤਾਰ ਮਹਲਾ ਪਹਿਲਾ ਸੂਹਾ ਰੰਗ ਸੁਪਨਾ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਟ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆ ਛਾਰ ਪੌੜੀ ਇਹੋ ਜਗ ਆਪ ਉਪਾਇਨ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਈਐਨ ਮੋਹ ਝੂਠ ਗੁਮਾਨ ਆਵੈ ਜਾਇ ਪਵਾਈਐ ਮਨਮੁਖ ਅਗਿਆਨ ਇੱਕ ਨਾ ਅਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮਹਲਾ ਤੀਜਾ ਸੁਹਵੀਏ ਸੁਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹੈ ਵੇਸ ਫਿਰ ਕਿਨਾ ਨਾ ਪਾਇਓ ਮਨਮੁਖ ਦਜ ਮੋਈ ਗਾਵਾਰ ਸਤਿਗੁਰ ਮਿਲਿਆ ਸੁਹੈ ਵੇਸ ਗਇਆ ਹੁਮੈ ਵਿੱਚ ਹੁਮਾਰ ਮਨ ਤਨ ਰਤ ਲਾਲ ਹੋਆ ਰਸਨਾ ਰਤੀ ਗੁਣ ਛਾ ਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਓਰ ਧਾਰ ਮਹਲਾ ਤੀਜਾ ਮੁੰਦੇ ਸੁਹਾ ਪਰ ਹਰਹੋ ਲਾਲ ਕਰੋ ਸਿਗਾਰ ਆਵਣ ਜਾਣਾ ਵੀਸਰੈ ਗੁਰ ਸ਼ਬਦ ਦੀ ਵਿਚਾਰ ਮੁੰਦ ਸੁਹਾਵਣੀ ਸੋਹਣੀ ਜਿਸ ਕਰ ਸਹਿਜ ਪਤਾਰ ਨਾਨਕ ਸਾਤਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ ਹੁਮੈ ਮੇਰਾ ਘਰ ਮੋਹੇ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁੱਜਈ ਦੂਜੈ ਪਰ ਮਿੱਤਾ ਫਿਰ ਵੇਲਾ ਹੱਥ ਨਾ ਆਵੇ ਜਮਕਾਲ ਵਸ ਕਿੱਤਾ ਜੀਹ ਤੁਰ ਲਿਖ ਪਾਇਨ ਸਰਮ ਕਰਮ ਕਵਿਤਾ ਸਲੋਕ ਮਹਲਾ ਤੀਜਾ ਸਤੀਆ ਇਹ ਨਾ ਆਖੀਐਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਐਨ ਜੇ ਬਿਹੇ ਚੋਟ ਮਰਨ ਮਹਲਾ ਤੀਜਾ ਭੀ ਸੋ ਸਤੀਆ ਜਾਣੀਐਨ ਸੀਲ ਸੰਤੋਖ ਰਹਨ ਸੇਵਨ ਸਿਆਹੀ ਆਪਣਾ ਨਿਤ ਉੱਠ ਸੰਭਾਲਨ ਮਹਲਾ ਤੀਜਾ ਕੰਤਾ ਨਾਲ ਵੇਹ ਲਿਆ ਸੇਤੀ ਅਗ ਜਲਾਹ ਜੇ ਜਾਣੇ ਪਿਰੇ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਥ ਨਾ ਜਾਣਨੀ ਸੇ ਕਿਉਂ ਅੱਗੇ ਜਲਾਹੇ ਭਾਵੈ ਜੀਵੋ ਕੈ ਮੁਰੋ ਮਰੋ ਦੂਰੋਂ ਹੀ ਭਜ ਜਾਹੇ ਪੌੜੀ ਤੁਧ ਦੁੱਖ ਸੁਖ ਨਾਲ ਉਹ ਪਾਇਆ ਲੇਖ ਕਰਤਾ ਲਿਖਿਆ ਨਾਵੈ ਜੇਵਰ ਹੋਰ ਦਾਤ ਨਾਹੀ ਤਿਸ ਰੂਪ ਨਾ ਰੇਖਿਆ ਨਾਮ ਅਖੁੱਟ ਨਿਦਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ
ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚਲਨ ਜਾਣਿਆ ਸੀ ਕਿ ਕਹੇ ਵਿਥਾ ਚਲਨ ਸਾਰ ਨਾ ਜਾਣਨੀ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਨ ਤਨ ਸੰਚੀਐ ਪਲਕੇ ਚੱਲਣ ਹੋਏ ਨਾਨਕ ਨਾਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਜ ਸਾਰ ਮਹੱਲਾ ਦੂਜਾ ਮਨ ਹਟ ਤਰਫ ਨਾ ਜੇਪੇ ਹੀ ਜੇ ਬਹੁਤਾ ਕਾਲੇ ਤਰਫ ਜਿਨੈ ਸਤ ਭਾਓ ਦੇ ਜਨ ਨਾਨਕ ਸਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਇਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ ਸਤਿਗੁਰੇ ਏਕ ਦੇਵੇ ਖਾ ਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨਾ ਪਾਉ ਤਿਨ ਨਾਹੇ ਪਾਉ ਮੁਚ ਪਾਉ ਨਿਬਵੇ ਆਹਾ ਨਾਨਕ ਇਹੋ ਪਟੰਤਰਾ ਤਿਤ ਦੀ ਬਣ ਗਿਆ ਮਹੱਲਾ ਦੂਜਾ ਤੁਰਦੇ ਕਹੋ ਤੁਰਦਾ ਪਿਲੈ

तू सुमरत दा तार हो मैं गर्भ नवारिया काम क्रोध अहंकार लभ लोभ पर जालिया ना मिलै आधार अहनस नवत निर्मला मैला कबहुना होए नानके बिद छुटिया नदर तेरी सुख होए महला पहला इको कंत सुबाइया जिती दरकड़िया नानक कंतै रतिया पुछै बातड़िया महला पहला सबे कंतै रतिया मैं दुहागण कित मैं तन अवगण एतड़े खसम ना फेरे चित महला पहला हो बलिहारी तिन कौ सिफत जना दै वात सब राती सुहागणी इक मैं दुहागण रात पौड़ी दर मंगत जाचै दान हर दीजै कृपा कर गुरमुख लेहो मलाए जन पावै नाम हर अनहद शब्द विजाए ज्योति ज्योत धर हिरदय हर गुण गाए जय जय शब्द हर जग मह वरतै आप हर सेती प्रीत कर सलूक महला पहला जिनी न पायो प्रेम रस कंत न पायो साओ सुनै कर का पहुना ज्यो आया त्यो जाओ महला पहला सौ अलामे दिनै के राती मिलन सहंस सिफत सलाहन छड कै करंगी लगा हंस फिट वेहया जीवया जित खाए बधाया पेट नानक सच्चे नाम विण सबो दुश्मन हित पौड़ी ढाडी गुण गावै नित जन्म सवारिया गुरमुख सेव सलाहे सच्चा उरतारिया घर दर पावै महल नाम प्यारिया गुरमुख पाया नाम हौ गुर को वारिया तू आप सवारै आप सिरजन हारिया सलूक महला पहला दीवा बलै अंधेरा जाए बेद पाठ पापा मत पापा खाए उगवै सूर न जापै चंद जय ज्ञान प्रगास अज्ञान मिटंत बेद पाठ संसार की कार पढ़ पढ़ पंडित करह विचार बिन बूझे सब होए कुवार नानक गुरमुख उतरस पार महला पहला सबदै साधना आयो नाम न लगो प्यार रसना फिक्का बोलना नित नित होए कुवार नानक पै किरत कमावना कोय न मिटण हार पौड़ी जे प्रभ सलाहे अपना सो सोभा पाए होमै बिचो दूर कर सच मन वसाए सच बाणी गुण उचरै सच्चा सुख पाए मेल भया चिरी बचुनिया गुरपुरख मलाए मन मैला इव सुध है हर नाम त्याए सलोक महला पहला अकाया कूमल फुल गुण नानक गुप समाल इनी फुली रौ करे अवरे कै चुनिया ढाल महला दूजा नानक तिना बसंत है जिन कर वसिया कंत जिनके कंत दिसा पुरी से एहन सफिरै जलंत पौड़ी आपे बख्से दया कर गुर सतगुर बचनी अंदन सेवी गुण रवा मन सच्चै रचनी मे प्रभ मेरा बेअंत है अंत किने न लखनी सतगुर चरणी लग्या हर नाम नित जपनी जो इच्छै सो फल पाए सी सब करै बिच जचनी सलोक महला पहला पहल बसंता आगमन पहला मौल्यो सोए जित मौल्य सब मौली है तिसे न मौल्यो कोए महला दूजा पहल बसंता आगमन तिसका करो विचार नानक सो सलाहिया जे सबसे दे आधार महला दूजा मिलै मिलया ना मिलै मिलै मिलया जे होए अंतरात्मा जो मिलै मिलया कहिए सोए पौड़ी हर हर नाम सलाही है सच कर कमावै दूजी कर लग्या फिर जोनी पावै नाम रत्या नाम पाईए नामे गुण गावै गुर कै शब्द सलाही है हर नाम समावै सतगुर सेवा सफल है सेव है फल पावै सलूक महला दूजा किसी ही कोई कोए मन माणी एक तू क्यों ना मरी जय रोए जा लग चित ना आवही महला दूजा जा सुख ता सहुरावियो दुख भी संभाल्यो ए नानक कहे सियाणीए यो कंत मलावा होए पौड़े हो क्या सलाही किरम जंत वड्डी तेरी वड्याई तू अगम दयाल आगम है अप लहे मलाई मैं तुझ बिन बेली को नहीं तू अंत सिखाई जो तेरी शरणागति तिन लहे चढ़ाई जो तेरी शरणागति तिन लहे चढ़ाई नानक वे परवाहो है तिस तिल ना तमाई राग सूही बाणी श्री कबीर जियो तथा सबना भगता की कबीर के को ओंकार सतगुर प्रसाद अवतर आए कहा तुम कि ना राम को नाम ना कबूले ना राम ना जपो कबन मत लागे मर जाए बे कहो क्या करो अभागे रहा दुख सुख करके कूटंब जीव आया मरती बार एक सर दुख पाया कंठ गहन तब करन पुकारा कह कबीर आगे ते ना सुमारा सूही कबीर जियो थर हर कंपै बाला जियो ना जानो क्या करसी पियो रैन गई मत दिन भी जाए
ਭਵਰ ਗਏ ਬਗ ਬੈਠੇ ਆਏ, ਭਵਰ ਗਏ ਬਗ ਬੈਠੇ ਆਏ, ਰਹਾਉ ਕਾਚਿਆ ਕਰਵੈ ਰਹਿ ਨ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤੀ ਸੀ ਗਾਰਾ, ਕਿਉ ਰਲੀਆ ਮਨ ਬਾਜ ਪਤਾਰਾ, ਕਾਗ ਉਡਾ ਬਤ ਪੂਜਾ ਪਿਰਾਨੀ, ਕਹਿ ਕਬੀਰੇ ਕਥਾ ਸਰਾਨੀ, ਸੂਹੀ ਕਬੀਰ ਜੀਓ, ਅਮਲ ਸਰਾਨੂੰ ਲੇਖਾ ਦੇਣਾ ਆਏ, ਕਠਨ ਦੂਤ ਜੰਮ ਲੈਣਾ, ਕਿਆ ਤੈ ਕੱਟਿਆ ਕਹਾ ਗਵਾਇਆ, ਚੱਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰ ਗਹਿਕਾਇਆ, ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਬੇਰਾਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹਿ ਨਿਵਾਜ ਸਰਾਏ ਗੁਜਾਰੋ, ਸਾਧ ਸੰਗ ਜਾ ਕਉ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਬੇਸਾਰ ਮਾਟੀ ਸੰਗ ਰੂਲੇ, ਸੂਹੀ ਕਬੀਰ ਜੀਓ ਲਲਿਤ, ਥਾਕੇ ਨੈਣ ਸਰਬਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਕੀ ਸਭ ਮਤ ਥਾਕੀ, ਏਕ ਨਾ ਥਕ ਸਮਾਇਆ, ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਤਾ ਜਨਮ ਗਵਾਇਆ, ਰਹਾਉ ਤਬ ਲਗ ਪ੍ਰਾਣੀ ਤਿਸੈ ਸਰੇਵੋ, ਜਬ ਲਗ ਘਟ ਮਹਿ ਸਾਸਾ, ਜੇ ਘਟ ਜਾਏ ਤਾਂ ਭਾਉ ਨਾ ਜਾਸੀ, ਹਰ ਕੇ ਚਰਨ ਨਿਵਾਸਾ, ਜਿਸ ਕੋ ਸ਼ਬਦ ਵਸਾਵੈ ਅੰਤਰ ਚੂਕੈ ਤਿਸੈ ਪਿਆਸਾ, ਹੁਕਮੈ ਬੂਝੈ ਚੌਪੜ ਖੇਲੈ, ਮਨ ਜਾਣ ਜਣ ਢਾਲੇ ਪਾਸਾ, ਜੋ ਜਨ ਜਾਨ ਭਜੈ ਅਭਗਤ ਕਹੋ, ਤਿਨ ਕਾ ਕਛੂ ਨਾ ਨਾਸਾ, ਕਹੋ ਕਬੀਰ ਤੇ ਜਨ ਕਬਹੁ ਨਾ ਹਾਰੈ, ਢਾਲ ਜੋ ਜਾਨੈ ਪਾਸਾ, ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿਨ ਹੋ ਲੀਆ ਓ ਬਾਰੀ, ਰਹਾਉ ਨਉ ਡਾਡੀ ਦਸ ਮੁਨਸਪ, ਧਾਵੈ ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸ ਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ, ਸੰਤਾਂ ਕਹੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ, ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਏਕੋ, ਓਅੰਕਾਰ ਸਤਿਗੁਰ ਪ੍ਰਸਾਦ, ਸਹਿ ਕੀ ਸਾਰ ਸੁਹਾਗਨ ਜਾਣੈ, ਤਜ ਅਭਮਾਨ ਸੁਖ ਰਲੀਆ ਮਾਨੈ, ਤਨ ਮਨ ਦੇਹ ਅੰਤਰ ਰੱਖੈ, ਅਬਰਾ ਦੇਖ ਨ ਸੁਣੈ ਅਪਾਕੈ, ਸੋ ਕਤ ਜਾਨੈ ਪੀਰ ਪਰਾਈ, ਜਾ ਕੈ ਅੰਤਰ ਦਰਦ ਨ ਪਾਈ, ਰਹਾਉ ਦੁਖੀ ਦੁਹਾਗਨ ਦੋਏ ਪੱਖਹੀਨੀ, ਜਿਨ ਨਾ ਨਿਰੰਤਰ ਭਗਤ ਨ ਕੀਨੀ, ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ, ਦੁਖੀ ਆ ਦਰਦ ਵੰਦ ਦਰਿਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਨੋ ਤਿਉ ਕਰਗਤ ਮੇਰੀ ਸੂਹੀ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਏਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ, ਰਹਾਉ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੈ, ਸਭ ਘਟ ਭੀਤਰ ਹਟ ਚਲਾਵੈ, ਕਰ ਬੰਦਗੀ ਚਾੜ ਮੈਂ ਮੇਰਾ, ਹਿਰਦੈ ਨਾਮ ਸੰਭਾਰ ਸਵੇਰਾ, ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ, ਸੂਹੀ ਉੱਚੇ ਮੰਦਰ ਸਾਲ ਰਸੋਈ, ਏਕ ਕਰੀ ਫੁਨ ਰਹਿਣ ਨਾ ਹੋਈ, ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ, ਰਹਾਉ ਭਾਈ ਬੰਧ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ, ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋ ਭੂਤ ਭੂਤ ਕਰ ਭਾਗੀ, ਕਹਿ ਰਵਿਦਾਸ ਸਭੈ ਜਗ ਲੂਟਿਆ, ਹਮ ਤੋ ਏਕ ਰਾਮ ਕਹਿ ਛੂਟਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹੇ ਲੋਹੇ ਹੱਥ ਮਰੋਰੋ, ਬਾਬਲ ਹੋਈ ਸੋ ਸੋਹ ਲੋਰੋ, ਤੈ ਸਹਿ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋ ਮਨ ਕੋਏ ਪਾਚੈ ਪੁੱਛਤਾਨੀ, ਰਹਾਉ ਕਾਲੀ ਕੋਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ, ਬਿਰਹਿ ਬਿਹੂਨ ਕਤੇ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਬਿੱਧਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅਲਹੋ ਬੇਲੀ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਕੀ ਬਹੁਤ ਪੇਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੰਭਾਰ ਸਵੇਰਾ, ਸੂਹੀ ਲਲਿਤ ਬੇੜਾ ਬੰਧ ਨ ਸਕਿਓ, ਬੰਧਨ ਕੀ ਵੇਲਾ,
ਭਾਰ ਸਰਬਰ ਜਬ ਉਚਲੈ ਤਬ ਤਰਣ ਦਹੇਲਾ ਹੱਥ ਨ ਲਾਏ ਕੁਸੰਬੜੈ ਜਸ ਜਾਸੀ ਢੋਲਾ ਰਹਾਉ ਇੱਕ ਅਪੀਨੈ ਪਤਲੀ ਸਹਿ ਕੇਰੇ ਬੋਲਾ ਦੁੱਧਾ ਤਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀਓ ਸਹੋ ਅਲਾਏ ਸੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਆ ਸਭ ਕਿਛ ਤੁਝਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਈ ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਅਕਥ ਨ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੁਕਰ ਹੋ ਬੇਗਾਨਾ ਭੌਕਾ ਇਸ ਤਨ ਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥ ਨਾ ਆਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਗੋਚਰ ਲੱਖ ਅਪਾਰਾ ਚਿੰਤਾ ਕਰਹੋ ਹਮਾਰੀ ਜਲ ਥਲ ਮਹੀਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਚਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਜਨ ਦੇਉ ਹੋ ਜਾਚਕ ਤੂੰ ਅਲਖ ਅਭਿਓ ਰਹਾਓ ਮਾਇਆ ਮੋਹ ਤਰਕਟੀ ਨਾਰ ਭੂੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਾਨਣ ਅੰਧਿਆਰ ਚੱਕ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕੋ ਨਾਹੀ ਪੋ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚੈ ਧਾਰਿਆ ਅਵਰ ਨਾ ਸੂਜੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਸ ਬਚਨੀ ਮਨ ਸਹਿਤਿਆ ਨੇ ਹਰ ਕੈ ਰੰਗ ਰਤਾ ਮਨ ਮਾਨੇ ਮਨ ਮੁਖ ਭਰਮ ਭੁੱਲੇ ਬੋਰਾਨੇ ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕਹਿ ਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨ ਸਕੈ ਖਿਨ ਸਤਿਗੁਰ ਬੂਝ ਬੁਝਾਈ ਰਹਾਓ ਮੇਰਾ ਪ੍ਰਭ ਬਿਸਰੈ ਹੋ ਮਰ ਦੁਖਾਲੀ ਸਾਸ ਕਿਰਾਸ ਜਪੋ ਆਪਣੇ ਹਰ ਭਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਅਕਤ ਕਥਾ ਕਹੀਐ ਗੁਰ ਭਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਾ ਕਿਆ ਕਾਰ ਕਮਾਏ ਹਉਮੈ ਮੇਟ ਚੱਲੈ ਗੁਰ ਸ਼ਬਦ ਸਮਾਏ ਮਨਮੁਖ ਵਿਛੜੈ ਖੋਟੀ ਰਾਸ ਗੁਰਮੁਖ ਨਾਮ ਮਿਲੈ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੋ ਢੰਬ ਸਹਿ ਤਸਿਓ ਜਿਤ ਹੁਣ ਕਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੈ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਹਾਰ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁੱਖ ਨਿਵਾਰੇ ਰਹਾਓ ਤੂੰ ਦਇਆਲ ਦਇਆ ਪਤ ਦਾਤਾ ਕਿਆ ਹੀ ਜੰਤ ਵਿਚਾਰੇ ਮੁਕਤ ਬੰਧ ਸਭ ਤੁਝਤੇ ਹੋਏ ਐ ਹੋ ਐਸਾ ਅੱਖ ਵਕਾਣੇ ਗੁਰਮੁਖ ਹੋਵੈ ਸੋ ਮੁਕਤ ਕਹੀਐ ਮਨਮੁਖ ਬੰਧ ਵੇਚਾਰੇ ਗੁਰਮੁਖ ਹੋਵੈ ਸੋ ਮੁਕਤ ਕਹੀਐ ਮਨਮੁਖ ਬੰਧ ਵੇਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੈ ਹਰਨਾਲੇ ਤਿਨਕੀ ਗਹਿਣ ਗਤ ਕਹੀ ਨ ਜਾਈ ਸੱਚਾ ਆਪ ਸਵਾਰੇ ਭਰਮ ਭੁਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨ ਪਾਰੇ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਪਾਗ ਹੋਵੈ ਜਿਸ ਮਸਤਕ ਕਾਲੈ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ
ਅਤੁੱਲ ਕਿਉਂ ਤੋਲਿਆ ਜਾਏ। ਦੂਜਾ ਹੋਏ ਤਾਂ ਸੋਝੀ ਪਾਏ, ਤਿਸ 'ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀਕੂ ਹੋਏ। ਗੁਰਪ੍ਰਸਾਦ ਵਸੈ ਮੰਨਿਆਏ, ਤਾਂ ਕੋ ਜਾਣੇ ਦੁੱਬਦਾ ਜਾਏ ਰਹਾਉ। ਆਪ ਸਰਾਪ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ। ਮਾਇਆ ਕਾ ਰੂਪ ਸਭ ਤਿਸ 'ਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ। ਜਿਸਨੂੰ ਲਾਏ ਲਗੈ ਤਿਸਾਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵਤਾਤ ਹੈ, ਆਪੇ ਆਪ ਬੁਝਾਏ, ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਹੈ ਆਪੇ। ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ। ਸਭ ਮਹਿ ਏਕ ਸਮਾਨਾ, ਸਤਿਗੁਰ ਪਰਚੈ ਹਰ ਨਾਮ ਸਮਾਨਾ। ਜਿਸ ਕਰਮ ਹੋਵੈ ਸੋ ਸਤਿਗੁਰ ਪਾਏ, ਅੰਨ ਦਿਨ ਲਾਗੈ ਸਹਿਤਿਆ ਨਾ ਰਹਾਉ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋਈ ਕਰੇ ਅਭਿਮਾਨਾ। ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਕਿਆਨਾ। ਆਪੇ ਗੁਰਚੇਲਾ ਹੈ ਆਪੇ, ਆਪੇ ਗੁਣੀ ਨਦਾਨਾ। ਜਿਉ ਆਪ ਚਲਾਏ ਤਿਵੈ ਕੋਈ ਚਾਲੈ, ਜਿਉ ਹਰ ਪਾਵੈ ਭਗਵਾਨਾ। ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮਾਂ। ਇੱਕ ਨਾ ਘਰ ਮੈਂ ਦੇ ਵਡਿਆਈ, ਇੱਕ ਭਰਮ ਪਵੈ ਅਭਿਮਾਨਾ। ਬਿਲਾਵਲ ਮਹੱਲਾ ਤੀਜਾ। ਪੂਰਾ ਤਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ। ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮਹਿ ਸਮਾਨਾ। ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਮ ਰਹਾਉ। ਚਉ ਜੁਗਾ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਜਿਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ। ਕਲ ਮਹਿ ਕੀਰਤ ਹਰਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਬੇਦ ਪੁਰਾਣਾ, ਗੁਰਮੁਖ ਜਿਨੀ ਧਿਆਇਆ। ਹਰ ਹਰ ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਓ ਪ੍ਰੀਤ, ਲਾਏ ਚੂਕੈ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਭਾਵੈ, ਮਾਨਤ ਪਾਹੇ ਨਦਾਨਾ। ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਤਿਸ ਜਿਸ ਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ। ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ। ਹੋ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕਉ ਮਿਲਿਆ ਸੁਖ ਪਾਈਐ। ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ, ਸਦਾ ਰੰਗ ਰਾਤੇ ਤੀਰੇ ਚਾਏ। ਹਰ ਜੀਓ ਆਪ ਵਸੈ ਮਨਿਆਏ, ਆਪੇ ਸੋਭਾ ਸਦ ਹੀ ਪਾਏ। ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸਬਦਨ ਗਾਏ। ਨਿਜ ਘਰ ਵਾਸਾ ਹਰ ਗੁਣ ਗਾਏ, ਰੰਗ ਚਲੂਲੈ ਹਰ ਰਸ ਪਾਏ। ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ। ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ। ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ। ਬਿਲਾਵਲ ਮਹੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨਿਆਈ। ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚਿਆ ਗੁਰ ਤੇ ਸੋਭਾ ਪਾਈ। ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ, ਅੰਦਨ ਅਨੰਦ ਹੋਵੈ ਮਨ ਮੇਰੈ। ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ। ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਵਜਾਈ। ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨਾ ਮਰੈ ਨਾ ਜਮ ਭੇਖੈ। ਕਰ ਹੀ ਮੈਂ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ। ਸਦ ਹੀ ਲਾਗਾ ਸਹਿਤਿਆਨ, ਅੰਦਨ ਗਾਵੈ ਇੱਕੋ ਨਾਮ। ਇਸ ਯੁਗ ਮਹਿ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ। ਜੈ ਦੇਖਾ ਤੈ ਰਹਿਆ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ। ਪੂਰੇ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦੇਖਾਇਆ। ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਾਨ ਤਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ। ਘਰ ਤੀਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉ ਕਰਨਾ। ਜਿਉਂ ਨਟੂਆ ਤੰਤ ਵਜਾਏ ਤਾਂਤੀ, ਤਿਉ ਵਾਜੈ ਜੰਤ ਜਨਾ। ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ। ਹਰ ਹਿਰਦੈ ਹਰ ਬਸਨਾ ਰਹਾਉ, ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ। ਰੱਖ ਲੇਵੋ ਜਨੇ ਆਪਣਾ, ਜਿਉਂ ਪ੍ਰਹਿਲਾਦ ਹਣਾਕਸ ਗ੍ਰਸਿਓ। ਹਰ ਰਾਖਿਓ ਹਰ ਸਰਨਾ, ਕਵਨ ਕਵਨ ਕੀ ਗਤ ਮਿਤ ਕਹੀਐ। ਹਰ ਕੀਏ ਪਤਤ ਪਵਨਾ, ਉਹ ਢੋਵੈ ਢੋਰ ਹਾਥ ਚਮ ਚਮਰੇ। ਹਰ ਉਦਰਿਓ ਪਰਿਓ ਸਰਨਾ, ਪ੍ਰਭ ਦੀਨ ਦਿਆਲ ਭਗਤ ਭਵ ਧਾਰਨ। ਹਮ ਪਾਪੀ ਰਾਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਰਿਓ। ਜਨ ਨਾਨਕ ਦਾਸ ਦਾਸਨਾ। ਬਿਲਾਵਲ ਮਹੱਲਾ ਚੌਥਾ।
ਹਮ ਮੂਰਖ ਮੁਗਧ ਗਿਆਨ ਮਤੀ ਸਰਣਾਗਤ ਪੁਰਖ ਅਜਾਨਮਾ ਕਰ ਕਿਰਪਾ ਰੱਖ ਲੇ ਵੋ ਮੇਰੇ ਠਾਕੁਰ ਹਮ ਪਾਥਰਹੀਨ ਅਕਰਮਾ ਮੇਰੇ ਮਾਨ ਭਜ ਰਾਮ ਨਾਮੈ ਰਾਮਾ ਗੁਰਮਤ ਹਰ ਰਸ ਪਾਈਐ ਹੋਰ ਤਿਆਗੋ ਨਿਫਲ ਕੰਮ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਐ ਵੱਡੇ ਕਰਮਾ ਨਾਮਹੀਨ ਧਨ ਨਾਮ ਹਾਂ ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਮਾ ਓਏ ਫਿਰ ਫਿਰ ਜੋਨ ਭਵਾਈ ਹੈ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮਾ ਬਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ ਮੋਹਿ ਵਿਖਿਆ ਬਹੁ ਦੁਰਮਤ ਮੈਲ ਪਰਾ ਤੁਮਰੀ ਸੇਵਾ ਕਰ ਨਾ ਸਕੈ ਪ੍ਰਭ ਹਮ ਕਿਉ ਕਰ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹੋ ਮਤੀ ਜਸ ਕਰਾ ਤੁਮਰੈ ਸੰਗ ਲੱਗੇ ਸੇ ਉਦਰੇ ਜੋ ਸੰਗ ਕਾਸ਼ਟ ਲੋਹਤਰਾ ਸਾਖਤ ਨਰ ਹੋਚੀ ਮਤ ਮਧਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗਹੀਨ ਦੋਹਚਾਰੀ ਓਏ ਜਨਮ ਮੋਏ ਫਿਰ ਮਰਾ ਜਿਨ ਕਹੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਧ ਹੈ ਕਲਯੁਗ ਖੇਵਟ ਗੁਰ ਸ਼ਬਦ ਤਰੋ ਮੇਰੇ ਮਾਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਉ ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉਂ ਪਾਈਐ ਉਪਦੇਸ਼ ਜਨ ਕਰੋ ਸਤ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪਿਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋਚ ਆਖ ਦੇਖੋ ਗੁਰਮਤਿ ਹਰ ਰਸ ਮੀਠਾ ਲਾਗਾ ਤਿਨ ਵਿਸਰੇ ਸਭ ਬਿਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜਹੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਬੈਸਕੋ ਜਪੈ ਹਰ ਮੰਤਰ ਜਪੈ ਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਬਰ ਐਨੀ ਹਰ ਜਨ ਦੇਖੋ ਸਤਿਗੁਰ

कर कृपा प्रभु मिले गुरपुरे चरनी लाया हर

कर कृपा प्रभ मेले, हर गुण गाव हो सदा सुपाई, मन चिंदे

0: ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ, ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਜਸਪ੍ਰੀਤ ਸਿੰਘ ਐਂਡ ਹਰਕੀਰਤ ਕੌਰ, ਸੋ ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਫਰੋਮ ਟੂਡੇ ਔਨਵਰਡਸ, ਯੂ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੋਂਗ ਪਾਰਟਨਰਸ। ਆਲਵੇਜ਼ ਰਿਮੈਂਬਰ, ਧਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ। ਆਈ ਹੋਪ ਯੂ ਗੈਜ਼ ਰਿਮੈਂਬਰ, ਆਈ ਟੋਲਡ ਯੂ ਦ ਡੈਫੀਨੇਸ਼ਨ ਆਫ ਐਨ ਆਈਡਲ ਕਪਲ। ਸੋ ਗੁਰੂ ਸਾਹਿਬ ਸੇਜ਼, ਆਈ ਡੂ ਨੋਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ, ਵਿਚ ਮੀਨਸ ਯੂਰ ਐਕਸ਼ਨਸ, your thoughts, your decisions, they all should resonate. And today you both are holding the palla in front of Guru Sahib, in front of your loved ones. It has a deep meaning behind it. So this is a promise that you both are making today, that we are going to stay together for the rest of our lives. We're going to put our best efforts to make things work. You're promising today that I will become the best version of myself for my partner. This is a commitment that I'm going to stay loyal to my partner for the rest of my life. Ika nari jati hoy, par nari di pand vakhad hai. And also, you both are accepting today that I'm willing to take Jasprit Singh or Harkirat Kaur as my lifelong partner. I hope you both understand this. So, hun main binti karunga, Harkirat Kaur de pita ji, Sardar Ranjit Singh ji, agge aunge, ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਭਾਈ ਸਾਹਿਬ, ਭਾਈ ਦਰਬਾਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉੱਥੋਂ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ। ਸੋ ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ।

So now, you both had made your promises, so there's no looking back now. Only moving forward together as a couple. ਅੱਜ ਤੋਂ ਬਾਅਦ ਇਹ ਪ੍ਰਣ ਕਰਨਾ ਹੈ, ਇੱਕ ਦੂਜੇ ਦਾ ਸਾਥ ਦੇਣਾ ਹੈ, ਇੱਕ ਦੂਜੇ ਦਾ ਅੰਗ ਸੰਗ ਸਹਾਈ ਹੋਣਾ ਹੈ। ਸੋ ਆਓ ਹੁਣ ਸਤਸੰਗ ਜੀ, ਲਾਵਾਂ ਦੀ ਜੋ ਮਰਿਆਦਾ ਹੈ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜੀ ਨੇ ਕਿ ਹੁਣ ਨਮਸਕਾਰ ਕਰਕੇ ਖੜ੍ਹੇ ਹੋ ਜਾਣ। ਸੋ ਜਸਪ੍ਰੀਤ ਸਿੰਘ ਅਤੇ ਹਰਕੀਰਤ ਕੌਰ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ, ਪ੍ਰੇਮ ਦੇ ਨਾਲ ਪਾਠ ਸਰਵਣ ਕਰਨਾ। ਆਫਟਰ ਲਿਸਨਿੰਗ ਦੋਨਾਂ ਨੇ

ਸੰਗਤ ਜੀ, ਲਾਵਾਂ ਦਾ ਪਾਠ ਸਰਵਣ ਕਰਦੇ ਹਾਂ। ਪਾਠ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ ਆਪ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ। ਇਕਾਗਰਤਾ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बिछड़िया मिले प्रभु हर दरगह का बसीठ, हर नामो मंत्र दृढ़ाएं दा

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਬੈ ਅਰਦਾਸ ਜੀਉ ਪਿੰਡਾ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੀ ਤੁਮ

ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਵਾਗੀ ਅਕਾਰੀ ਤੁਮ

ਕੁਰਬਾਨੀ ਗਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਿਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਹਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਇੱਥੋਂ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਪਰਿਆਤ ਰੱਖਣ, ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਸਤ ਸੰਗਤ ਜੀ, ਦੋਨੋਂ ਹੀ ਪਰਿਵਾਰ, ਬੜਿਆਲਾ ਪਰਿਵਾਰ, ਦਿਆਲ ਪਰਿਵਾਰ, ਗੁਰਦੁਆਰਾ ਸਾਹਿਬ ਦੇ ਨਾਲ ਬੜਾ ਥਾਹ ਪ੍ਰੇਮ ਰੱਖਦੇ ਨੇ। ਸਰਦਾਰ ਜਸਵਿੰਦਰ ਸਿੰਘ ਜੀ ਬੜਿਆਲ, ਉਹਨਾਂ ਦਾ ਵੀ ਜੋ ਮੁੱਖ ਸੇਵਾਦਾਰ ਨੇ ਇੱਥੇ ਦੇ, ਉਹਨਾਂ ਦੇ ਨਾਲ ਬੜਾ ਪ੍ਰੇਮ ਹੈ। ਅਤੇ ਖਾਸ ਤੌਰ 'ਤੇ ਜੋ ਜਸਪ੍ਰੀਤ ਸਿੰਘ ਦੇ ਨਾਨਾ ਜੀ ਨੇ, ਸਰਦਾਰ ਹਰਦੀਪ ਸਿੰਘ ਜੀ ਧਾਮੀ ਅਤੇ ਸਾਡੀ ਬੀਬੀ ਸਤਵੰਤ ਕੌਰ ਧਾਮੀ, ਜੋ ਕਿ ਰੋਜ਼ਾਨਾ ਸਤਿਗੁਰਾਂ ਦੀ ਸੇਵਾ ਵਾਸਤੇ ਸ਼ਾਮ ਨੂੰ ਹਾਜ਼ਰੀ ਭਰਦੇ ਨੇ, ਸਾਡਾ ਬੜਾ ਸਨੇਹ ਹੈ ਉਹਨਾਂ ਦੇ ਨਾਲ ਅਤੇ ਬੜਾ ਮਾਣ ਸਤਿਕਾਰ ਸਾਨੂੰ ਅਕਸਰ ਹੀ ਬਖਸ਼ਦੇ ਨੇ। ਸੋ ਉਹਨਾਂ ਨੂੰ ਵੀ ਵਧਾਈਆਂ ਸਾਡੇ ਸਾਰਿਆਂ ਵੱਲੋਂ। ਅਤੇ ਸਾਡੇ ਕੋਲ ਪੰਥ ਦੇ ਮਹਾਨ ਢਾਡੀ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ, ਉਹ ਵੀ ਪਹੁੰਚੇ ਨੇ, ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਸਨਮੁੱਖ ਹੋਣਗੇ। ਉਹਨਾਂ ਤੋਂ ਉਪਰੰਤ ਸਰੀ ਨਿਊਟਨ ਤੋਂ ਮੈਂਬਰ ਆਫ ਪਾਰਲੀਮੈਂਟ ਸੁੱਖ ਧਾਲੀਵਾਲ, ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜੀਓ ਆਇਆ, ਉਹ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਉਸ ਤੋਂ ਬਾਅਦ 'ਚ ਸਰਦਾਰ ਬਲਵੀਰ ਸਿੰਘ ਜੀ ਚੰਗਿਆੜਾ, ਉਹ ਵੀ ਆਪ ਜੀ ਦੇ ਨਾਲ ਦੋ ਦੋ ਮਿੰਟਾਂ ਵਾਸਤੇ ਹਾਜ਼ਰੀ ਭਰਨਗੇ। ਸੋ ਆਓ ਪੰਥ ਦੇ ਮਹਾਨ ਢਾਡੀ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ, ਕੇਵਲ ਇੱਕ ਕਵਿਤਾ ਆਪ ਸਮੂਹ ਸੰਗਤਾਂ ਦੇ ਸਨਮੁੱਖ ਰੱਖਣਗੇ ਜੀ। ਸਾਰੇ ਗੱਜੋ ਜੀ ਕੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਡਿਆਲ ਪਰਿਵਾਰ ਅਤੇ ਦਿਆਲ ਪਰਿਵਾਰ, ਉਹਨਾਂ ਦੇ ਹੋਣ ਹਰ ਬੱਚੇ ਕਾਕਾ ਜਸਪ੍ਰੀਤ ਸਿੰਘ, ਹਰਕੀਰਤ ਕੌਰ, ਪਤੀ ਪਤਨੀ ਦੇ ਰੂਪ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਜੇ ਨੇ। ਫਤਿਹ ਪ੍ਰਵਾਨ ਕਰੋ ਜੀ, ਆਖੋ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਵਡਿਆਲ ਪਰਿਵਾਰ ਗੁਰਦੁਆਰਾ ਸੁੱਖ ਸਾਗਰ ਸਾਹਿਬ ਦੇ ਨਾਲ ਜੁੜੇ ਹੋਏ ਨੇ ਅਤੇ ਦਿਆਲ ਪਰਿਵਾਰ ਹੈ ਜਿਹੜਾ ਗੁਰੂ ਕੇ ਪਿਆਰਿਓ ਸਰਦਾਰ ਸਾਡੇ ਵੱਡੇ ਵੀਰ ਜਰਨੈਲ ਸਿੰਘ ਜੀ, ਜੋ ਗੁਰਦੁਆਰਾ ਸਾਹਿਬ ਦਾ ਸਮੇਸ਼ ਦਰਬਾਰ ਉੱਥੇ ਸੇਵਾ ਕਰਦੇ ਨੇ, ਚਾਹੇ ਇਹਨਾਂ ਦੇ ਪੰਜਾਬ ਦੇ ਵਿੱਚ ਗੜ ਸ਼ੰਕਰ ਹੋਈਏ, ਉੱਥੇ ਵੀ ਬੜਾ ਪਿਆਰ ਕਰਦੇ ਨੇ, ਇੱਥੇ ਵੀ। ਇਸੇ ਤਰ੍ਹਾਂ ਸਾਡਾ ਵੀਰ ਰਣਜੀਤ ਸਿੰਘ, ਜਿਨ੍ਹਾਂ ਦੀ ਹੋਣ ਹਾਰ ਬੱਚੀ ਏ ਹਰਕੀਰਤ ਕੌਰ, ਬੀਬਾ ਰਵਿੰਦਰ ਕੌਰ, ਅੱਜ ਇਹਨਾਂ ਦੀ ਇਹ ਲਾਡਲੀ ਧੀ ਗੁਰੂ ਕੇ ਪਿਆਰਿਓ ਨੂੰਹ ਰਾਣੀ ਬਣ ਕੇ ਵਡਿਆਲ ਪਰਿਵਾਰ ਦੇ ਵੱਲ ਜਾ ਰਹੀ ਏ। ਸਰਦਾਰ ਜਸਵਿੰਦਰ ਸਿੰਘ ਜੀ, ਭੈਣ ਜੀ ਹਰਨੀਤ ਕੌਰ, ਉਹਨਾਂ ਦੀ ਨੂੰਹ ਰਾਣੀ ਬਣ ਕੇ ਜਾ ਰਹੀ ਆ। ਮੈਂ ਅਰਦਾਸ ਬੇਨਤੀ ਕਰਦਾ, ਜਦੋਂ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੇ ਸਾਹਮਣੇ ਹੋਵੇ, ਉਹਨਾਂ ਨੂੰ ਮਾਣ ਮਹਿਸੂਸ ਹੋਵੇ। ਜਿਹੜੀ ਸਾਨੂੰ ਨੂੰਹ ਰਾਣੀ ਮਿਲੀ ਆ, ਉਹ ਧੀਆਂ ਤੋਂ ਵੀ ਵੱਧ ਕੇ ਹੈ। ਜਦੋਂ ਕਾਕਾ ਜਸਪ੍ਰੀਤ ਸਿੰਘ ਦਿਆਲ ਪਰਿਵਾਰ ਦੇ ਗ੍ਰਹਿ ਵਿਖੇ ਹੋਵੇ, ਸਰਦਾਰ ਰਣਜੀਤ ਸਿੰਘ ਜੀ, ਅਰਵਿੰਦਰ ਕੌਰ, ਇਹ ਵੀ ਮਾਣ ਮਹਿਸੂਸ ਕਰਨ, ਜਿਹੜਾ ਸਾਨੂੰ ਇਹ ਲਾਲ ਮਿਲਿਆ, ਜਵਾਈ ਮਿਲਿਆ, ਪੁੱਤਾਂ ਤੋਂ ਵੱਧ ਕੇ ਮਿਲਿਆ ਏ। ਆਓ ਇੱਕ ਬਾਪ ਧੀ ਨੂੰ ਤੋਰਨ ਲੱਗੇ, ਜੋ ਅਰਦਾਸ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਦਾ ਸਮੇਸ਼ ਦੁਆਰ ਦੇ ਸਮੁੱਚੇ ਸੇਵਾਦਾਰ ਸਾਰੇ ਇੱਥੇ ਹਾਜ਼ਰੀ ਭਰਦੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਬਾਪ ਦੀ ਜੋ ਅਰਦਾਸ ਹੈ ਆਪਦੀ ਬੱਚੀ ਧੀ ਦੇ ਲਈ, ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

0: सतगुरु महाराज कृपा करन, काका जसप्रीत सिंह अते बेटी हरकीरत कौर धन पिर एह न आखियन बहने इकट्ठे हुए एक जोत दोई मूर्ति धन पिर कहिए सोई। महाराज दो भावे शरीर ने धड़कन एक बनावे, इको ही रिश्ता है पति पत्नी का, ना चतराइया नाल ना पढ़ाइया नाल चलता, यह चलता जे परमात्मा कृपा करे। ये रिश्ता प्यार ते विश्वास के नाल चलता। ये रिश्ते दे संदर्भ विच यही गल्लां ने, एक दूजे नूं जानना, एक दूजे तो आपदी जिंदगी नूं नशर करना। मैं दोनों परिवारों नूं वधाई दिना, अज पूरा सिख भाईचारे दे सिर कट दोनों परिवार ने, अते सारे ही सिद्ध करज ने भी, बिजनेसमैन समाजिक तौर पर विचरण वाले धार्मिक खेत्र दे विच सारे पहुँचे हुए सी, मैंबर पार्लीमेंट सुखधारीवाल जी, महान प्रचारक बलबीर सिंह जी चंगियाड़ा, सारे इत्थे आए हुए ने। मैं सारे का धन्यवाद जी। आओ अगला प्रोग्राम सरवण करिए। वाहिगुरू जी का खालसा, वाहिगुरू जी की।
1: बहुत बहुत धन्यवाद पंथ की महान शख्सियत ज्ञानी रशपाल सिंह जी पमाल और उन्होंने साथी सिंघां दा, जिन्होंने बहुत ही प्यार वाली कविता गा करके संगत दे नाल वधाइया सांझा कीतिया ने। आओ हुण मैंबर ऑफ पार्लीमेंट फ्रॉम सरी न्यूटन सुख धालीवाल आपस में संगत दे नाल केवल दो मिनटां दे विच विचार सांझे करनगे जी। वाहिगुरू जी का खालसा, वाहिगुरू जी की फतिह।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਸਟ ਆਫ ਆਲ ਬਿਹਾਫ ਆਫ ਮਾਈਸੈਲਫ ਐਂਡ ਆਲ ਆਫ ਯੂ ਆਈ ਵਾਂਟ ਟੂ ਕੰਗ੍ਰੈਚੁਲੇਟ ਹਰਕੀਰਤ ਐਂਡ ਜਸਪ੍ਰੀਤ ਔਨ ਯੂਅਰ ਮੋਸਟ ਇੰਪੋਰਟੈਂਟ ਡੇ ਇਨ ਯੂਅਰ ਲਾਈਫਸ ਟੁਗੈਦਰ। ਵੈਲਕਮ ਟੂ ਦ ਬਿਊਟੀਫੁਲ ਪਾਰਟਸ ਆਫ ਯੂਰ ਲਾਈਫਸ ਟੁਗੈਦਰ ਐਂਡ ਆਈ ਵਿਸ਼ ਯੂ ਏ ਲਾਈਫ ਟਾਈਮ ਲਵ ਐਂਡ ਹੈਪੀਨੈਸ। ਬੋਥ ਆਫ ਯੂਅਰ ਫੈਮਿਲੀਜ਼ ਬਿਨ ਪਿਲਰ ਆਫ ਸਟਰੈਂਥ ਐਂਡ ਇੰਸਪੀਰੇਸ਼ਨ ਟੂ ਮੀ ਐਂਡ ਆਈ ਪ੍ਰੇ ਟੂ ਗੁਰੂ ਜੀ ਦੈਟ ਗੁਰੂ ਜੀ ਬੀ the pillar of strength in your lives and you achieve every success that you aspire for. Chardi kala chro tusi jithe bachyan nu pyar ode naal naal dona parivaran nu vi jehda hai bahut hi satkarjog saadi pehn arvinder te mera chota veer ranjit te smooth dial parivar nu jehdi hai oh vi bahut bahut mubarakbad ਇਸੇ ਤਰ੍ਹਾਂ ਭੈਣ ਹਰਨੀਤ ਔਰ ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਵੀਰ ਜੀ ਜਸਵਿੰਦਰ ਸਿੰਘ ਅਤੇ ਸਮੂਹ ਬਡਿਆਲ ਪਰਿਵਾਰ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਅਤੇ ਚੜ੍ਹਦੀ ਕਲਾ। ਮੈਨੂੰ ਅੱਜ ਰਣਜੀਤ ਕਹਿੰਦਾ ਸੀ, ਕਹਿੰਦਾ ਜੇ ਇਹਦੇ ਫਰੈਂਡ ਆਏ ਸੀਗੇ ਇੰਡੀਆ ਤੋਂ ਐੱਸ ਪੀ ਦਲਜੀਤ ਸਿੰਘ ਖੱਕ, ਕਹਿੰਦਾ ਵੀ ਮੈਂ ਨਾ ਜੇ ਉੱਥੇ ਰਹਿੰਦਾ ਤਾਂ ਮੈਂ ਵੀ ਹੁਣ ਨੂੰ ਐੱਸ ਪੀ ਬਣਿਆ ਹੋਣਾ ਸੀ। ਮੈਂ ਕਿਹਾ ਰਣਜੀਤ ਮੈਨੂੰ ਵੀ ਤਾਂ ਤੇਰੇ ਵਰਗੇ ਭਰਾ ਜਿਹੜੇ ਆ ਉਹ ਚਾਹੀਦੇ ਆ। ਐਨੀ ਟਾਈਮ ਆਈ ਬਿਨ ਟੂ ਹੁਸ਼ਿਆਰਪੁਰ ਅਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਟਾਈਮ ਵੀ ਜਦੋਂ ਸਰਦਾਰ ਜਰਨੈਲ ਸਿੰਘ ਹੋਣੀ ਗੜ ਸ਼ੰਕਰ ਹੁੰਦੇ ਨੇ ਤਾਂ ਮੈਨੂੰ ਆਪਣੇ ਪਿੰਡ ਜਾਂ ਘਰ ਜਿਹੜਾ ਉਹ ਸੱਦ ਕੇ ਪਿਆਰ ਨਹੀਂ ਦਿੱਤਾ। ਸੋ ਮੈਂ ਬਹੁਤ ਵਡਭਾਗੀ ਹਾਂ। ਔਰ ਸਿਮੀਲਰਲੀ ਭਾਈ ਜਸਵਿੰਦਰ ਯੂਨੋ ਗੁਰੂ ਸਾਹਿਬ ਮੂਹਰੇ ਮੈਂ ਮਤਲਬ ਤੁਹਾਡੇ ਪਰਿਵਾਰ ਔਰ ਸਮੂਹ ਤੁਹਾਡੀ ਇਨਫੈਕਟ ਐਕਸਟੈਂਡਡ ਜਿਹੜਾ ਪਰਿਵਾਰ ਹੈਗਾ ਸਿਰ ਝੁਕਦਾ ਕਿ ਜੇ ਅੱਜ ਅਸੀਂ ਸਾਡੀ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਜਾਂ ਚੂਜਦੇ ਨਿਸ਼ਾਨ ਅੱਜ ਹੈ ਤਾਂ ਤੁਹਾਡੇ ਵਰਗੇ ਪਰਿਵਾਰ ਜਿਹੜੇ ਨੇ ਉਹ ਜਿਹੜਾ ਬੜੀ ਵੱਡੀ ਉਹਨਾਂ ਦੀ ਦੇਣ ਹੈਗੀ ਆ ਸਾਡੇ ਲਈ, ਬੜੀ ਮਾਣ ਇੰਸਪੀਰੇਸ਼ਨ ਹੈਗੀ। ਜੇ ਅਸੀਂ ਇਹ ਜਿਹੜੇ ਪਰਿਵਾਰ ਹੈਗੇ ਆ, ਚਾਹੇ ਉਹ ਦਿਆਲ ਪਰਿਵਾਰ ਆ ਚਾਹੇ ਉਹ ਬੜਿਆਲ ਪਰਿਵਾਰ ਆ, ਦੀਜ਼ ਆਰ ਦਾ ਫੈਮਿਲੀਜ਼ ਦੈਟ ਗਿਵ ਮੀ ਸਟਰੈਂਥ ਦੈਟ ਗਿਵ ਮੀ ਐਨ ਇੰਸਪੀਰੇਸ਼ਨ ਟੂ ਬੈਟਰ ਇਨ ਪਬਲਿਕ ਲਾਈਫ। ਸੋ ਚੜ੍ਹਦੀ ਕਲਾ 'ਚ ਰਹਿਣ, ਬਹੁਤ ਬਹੁਤ ਬੱਚਿਆਂ ਨੂੰ ਪਿਆਰ ਔਰ ਤੁਹਾਡਾ ਜਿੱਥੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਔਰ ਭਾਈ ਸਾਹਿਬ ਦਾ ਕਿਉਂਕਿ ਬੜੇ ਸੁਚੱਜੇ ਢੰਗ ਦੇ ਨਾਲ ਇਹ ਸਟੇਜ ਦੀ ਕਾਰਵਾਈ ਕਰਦੇ ਆ। ਗਿਆਨੀ ਸੁਰਿੰਦਰ ਸਿੰਘ ਸੀ ਉਹਨਾਂ ਦਾ, ਗਿਆਨੀ ਹਰਬੰਸ ਸਿੰਘ ਉਹਨਾਂ ਦਾ, ਕੀਰਤਨੀ ਜੱਥਾ ਸਾਡੇ ਕੋਲ ਆਏ ਆ ਹਜ਼ੂਰੀ ਰਾਗੀ ਅਤੇ ਨਾਲ ਹੀ ਭਾਈ ਸਾਹਿਬ ਰਸ਼ਪਾਲ ਸਿੰਘ ਉਹਨਾਂ ਦੀ ਸਮੂਹ ਟੀਮ ਦਾ ਵੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ। ਚੜ੍ਹਦੀ ਕਲਾ ਲਈ ਅਰਦਾਸ ਕਰਦਾ ਬੱਚਿਆਂ ਲਈ ਖਿਮਾ ਦਾ ਜਾਚਕ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਇਹ ਸਨ ਸਰੀ ਨਿਊਟਨ ਤੋਂ ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ ਜੀ, ਜਿਨ੍ਹਾਂ ਨੇ ਸੰਖੇਪ ਦੇ ਵਿੱਚ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਆਓ ਹੁਣ ਸਾਡੇ ਕੋਲ ਸਤਿਕਾਰਯੋਗ ਭਾਈ ਬਲਬੀਰ ਸਿੰਘ ਚੰਗਿਆੜਾ ਆਪ ਸਮੂਹ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਸਰਦਾਰ ਬਲਬੀਰ ਸਿੰਘ ਜੀ ਚੰਗਿਆੜਾ, ਉਹਨਾਂ ਪਾਸੋਂ ਆਪਾਂ ਵਡਮੁੱਲੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸ਼ਾਹਿਦ ਆਲਮ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿਆਲ ਪਰਿਵਾਰ ਤੇ ਬੜਿਆਲ ਪਰਿਵਾਰ ਦੀ ਖੁਸ਼ੀ ਦੇ ਮੌਕੇ ਤੇ ਹਾਜ਼ਰ ਹੋਏ ਗੁਰੂ ਖਾਲਸਾ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜਦੋਂ ਕਿ ਇਸ ਪਾਕ ਪਰੀ ਜੋੜੀ ਦਾ ਸ਼ੁਭ ਆਨੰਦ ਕਾਰਜ ਸਿੱਖ ਧਰਮ ਦੀ ਬਣੀ ਹੋਈ ਮਰਿਆਦਾ ਅਨੁਸਾਰ ਸੰਪੂਰਨ ਹੋਇਆ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਪੰਥ ਦੇ ਸੰਸਾਰ ਪ੍ਰਸਿੱਧ ਢਾਡੀ ਯਾਨੀ ਰਿਸ਼ਪਾਲ ਸਿੰਘ ਜੀ ਪਮਾਲ ਦੇ ਜਥਿਆਂ ਨੇ ਇਤਿਹਾਸ ਦੇ ਪੰਨੇ ਔਰ ਸਾਹਿਬਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਕੀਤਾ। ਕਾਰਜ ਦੀ ਆਰੰਭਤਾ ਹੋਈ, ਅਰਦਾਸ ਕੀਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨੇ ਦਤਾਰ ਪਾਤਸ਼ਾਹ ਦੇ ਚਰਨਾਂ ਵਿੱਚ ਸੋਰਠ ਰਾਗ ਵਿੱਚ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮਨਾਮਾ ਆਪਾਂ ਨੇ ਸਰਵਣ ਕੀਤਾ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ ਅਤੇ ਜਦੋਂ ਆਨੰਦ ਕਾਰਜ ਦੀ ਸਮਾਪਤੀ ਹੋਈ, ਫਿਰ ਸਤਿਗੁਰੂ ਦੀਆਂ ਆਸੀਸਾਂ ਲੈਣ ਲਈ ਦਤਾਰ ਪਾਤਸ਼ਾਹ ਦੇ ਚਰਨਾਂ ਵਿੱਚ ਜਿਸ ਵੇਲੇ ਜੋਦੜੀ ਕੀਤੀ, ਫਿਰ ਬਲਾਵਲ ਰਾਗ ਵਿੱਚ ਪੰਜਵੇਂ ਸਤਿਗੁਰੂ ਦਾ ਆਪਾਂ ਨੇ ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਿੱਖ ਧਰਮ ਗ੍ਰਿਸਤੀਆਂ ਦਾ ਧਰਮ, 1469 ਤੋਂ ਲੈ ਕੇ 1708 ਤੱਕ 10 ਗੁਰੂ ਸਾਹਿਬਾਨ ਵੱਖ ਵੱਖ ਜਾਮਿਆਂ ਵਿੱਚ ਇਸ ਸੰਸਾਰ ਵਿੱਚ ਆਏ, 9 ਗੁਰੂ ਸਾਹਿਬਾਨ ਗ੍ਰਿਸਤੀ ਹੋਏ, ਇੱਕ ਬਾਲਾ ਪ੍ਰੀਤਮ ਗੁਰੂ ਹਰਕਿਸ਼ਨ ਸਾਹਿਬ ਜੀ ਮਹਾਰਾਜ ਹਨ ਜੋ ਬਚਪਨ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਗਏ। ਮੇਰੇ ਮਿੱਤਰ ਹਨ ਕਮਾਲ ਜੀ, ਬੜੀ ਵਾਰੀ ਅਸੀਂ ਵੱਖ ਵੱਖ ਸਟੇਜਾਂ 'ਤੇ ਦੇਸ਼ ਵਿਦੇਸ਼ ਵਿੱਚ ਇਕੱਠੇ ਹੁੰਦੇ ਹਾਂ। ਮੀਰੀ ਪੀਰੀ ਦੇ ਮਾਲਕ ਹਨ ਸਤਿਕਾਰਯੋਗ ਸਾਧ ਸੰਗਤ, 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੀ ਇੱਕ ਸਪੁੱਤਰੀ ਹੈ ਅਤੇ 5 ਸਪੁੱਤਰ ਹਨ, ਬਾਬਾ ਗੁਰਦਿੱਤਾ ਜੀ, ਅਣੀ ਰਾਏ ਜੀ, ਸੂਰਜਮਲ ਜੀ, ਅਟਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ। ਇੱਕ ਸਪੁੱਤਰੀ ਹੈ ਬੀਬੀ ਬੀਰੋ। ਬੀਬੀ ਬੀਰੋ ਦਾ ਦਤਾਰ ਪਾਤਸ਼ਾਹ ਨੇ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੇ ਆਨੰਦ ਕਾਰਜ ਰੱਖਿਆ। ਦੂਸਰੇ ਪਾਸੇ ਵੈਰੀਆਂ ਨੇ ਹੱਲਾ ਬੋਲ ਦਿੱਤਾ, ਅੰਮ੍ਰਿਤਸਰ ਦੀ ਲੜਾਈ ਆਰੰਭ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਬੱਚੇ ਦੇ ਵਿਆਹ ਨੂੰ ਅੱਗੇ ਪਿੱਛੇ ਨਹੀਂ ਕੀਤਾ। ਉਹਨਾਂ ਦਾ ਮਿੱਤਰ ਸੀ, ਫਖਰ ਸੀ, ਮਾਣ ਸੀ ਭਾਈ ਲਗਾ ਦੇ ਉੱਤੇ, ਚਬਾੜ ਪਿੰਡ ਵਿੱਚ ਰਹਿਣ ਵਾਲਾ ਭਾਈ ਲਗਾ ਆਪਣੇ ਬੱਚੇ ਬੀਬੀ ਬੀਰੋ ਨੂੰ, ਮਾਤਾ ਨਾਨਕੇ ਨੂੰ, ਸਾਰੇ ਪਰਿਵਾਰ ਨੂੰ

ਇੱਕ ਨਵਾਂ ਨਗਰ ਵਸਾ ਦਿੱਤਾ ਜਿਸ ਨਗਰ ਦਾ ਨਾਂ ਕਲਿਆਣਪੁਰ। ਕਲਿਆਣਪੁਰ ਦੀ ਧਰਤੀ ਉੱਤੇ ਬੀਬੀ ਰੂਪ ਕੌਰ ਦਾ ਵਿਆਹ ਕੀਤਾ। ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਬੱਚੀ ਦਾ ਡੋਲਾ ਤੋਰਿਆ। ਬਹੁਤ ਵੱਡਾ ਇਤਿਹਾਸ ਹੈ, ਬਹੁਤ ਵੱਡਾ ਆਪਾਂ ਆਪਣੇ ਇਤਿਹਾਸ ਤੇ ਵਿਰਸੇ ਤੇ ਮਾਣ ਕਰਦੇ ਹਾਂ। ਕੌਮਾਂ ਉਹ ਹੀ ਚੜ੍ਹਦੀ ਕਲਾ ਵਿੱਚ ਰਹਿਣੀਆਂ ਜਿਹੜੀਆਂ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੁੜੀਆਂ ਰਹਿਣੀਆਂ। ਬਹੁਤ ਹੀ ਸਤਿਕਾਰਯੋਗ ਪਰਿਵਾਰ ਲੜਕੀ ਬੀਬੀ ਹਰਕੀਰਤ ਕੌਰ ਦਿਆਲ, ਸਪੁੱਤਰੀ ਰਣਜੀਤ ਸਿੰਘ, ਮਾਤਾ ਹਰਵਿੰਦਰ ਕੌਰ, ਸਰਦਾਰ ਜਰਨੈਲ ਸਿੰਘ ਜੀ ਸਾਡੇ ਜੋ ਕਿ ਗੜ ਸ਼ੰਕਰ ਦੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਹਨ। ਗੁਰਦੁਆਰਾ ਸਿੰਘ ਸਭਾ ਗੜ ਸ਼ੰਕਰ ਦੇ ਬੜਾ ਲੰਬਾ ਸਮਾਂ ਇਹਨਾਂ ਦੇ ਬੜੇ ਭਰਾ ਸਰਦਾਰ ਬਿਸ਼ਨ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ, ਬੜੀ ਸੇਵਾ ਕੀਤੀ ਉਹਨਾਂ ਨੇ। ਮਾਣ ਹੈ ਇਸ ਪਰਿਵਾਰ ਦੇ ਉੱਤੇ, ਫਖਰ ਹੈ ਗੜ ਸ਼ੰਕਰ ਵਾਸੀਆਂ ਨੂੰ। ਬੀਬੀ ਜਸਵਿੰਦਰ ਕੌਰ ਇਸੇ ਤਰ੍ਹਾਂ, ਨਾਨਕਾ ਪਰਿਵਾਰ ਪੱਖੋਵਾਲ ਤੋਂ ਹਰਦੇਵ ਸਿੰਘ ਜੀ ਅਟਵਾਲ, ਬੀਬੀ ਅਮਰਜੀਤ ਕੌਰ ਜੀ ਔਰ ਲੜਕਾ ਪਰਿਵਾਰ ਜਸਪ੍ਰੀਤ ਸਿੰਘ ਜੀ ਬੜਿਆਲ, ਜਸਵਿੰਦਰ ਸਿੰਘ ਜੀ, ਬੀਬੀ ਹਰਨੀਤ ਕੌਰ ਜੋ ਕਿ ਮੇਰਾ ਪੁਰਾਣਾ ਪਿੰਡ ਮਰੂਲਾ, ਸਾਡਾ ਵਸੀਮਾ ਇਕੱਠਾ ਬਿਹਾਲੇ ਤੇ ਮਰੂਲੇ ਦਾ, ਇਹ ਪਰਿਵਾਰ ਇਕੱਠੇ ਹੋਏ ਹਨ। ਅਸੀਂ ਸਾਰਿਆਂ ਨੇ ਰਲ ਕੇ ਦਤਾਰ ਪਾਤਸ਼ਾਹ ਦੇ ਚਰਨਾਂ ਵਿੱਚ ਇਸ ਭਾਗ ਭਰੀ ਜੋੜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਮੈਂ ਪਮਾਲ ਸਾਹਿਬ ਬੈਠੇ, ਪਮਾਲ ਸਾਹਿਬ ਜੇ ਕੁਹਾਸੇ ਦੀ ਗੱਲ ਨਾ ਕਰੀਏ ਨਾ ਇਸ ਮੌਕੇ ਤੇ, ਤਾਂ ਕਈ ਵਾਰ ਸੋਚੀਦਾ ਅਸੀਂ ਇਸੇ ਤਰ੍ਹਾਂ ਇੱਕ ਦਿਨ ਨਵਾਂ ਸ਼ਹਿਰ ਬੱਸ ਸਟੈਂਡ ਉੱਤੇ ਖੜੇ, ਧਈਆਂ ਦੇ ਟੋਲੇ ਉਤਰੇ, ਕਿਸੇ ਨੇ ਕਿਸੇ ਪਾਸੇ ਜ਼ਿਮੀਂਦਾਰਾਂ ਦੇ ਜਾਣਾ ਸੀ, ਕਿਸੇ ਨੇ ਕਿਸੇ ਪਾਸੇ ਜਾਣਾ ਸੀ। ਇੱਕ ਟੋਲਾ ਕਹਿੰਦਾ ਬਈ ਅਸੀਂ ਮੁਰਗਾ ਮਾਜਰਾ ਜਾਣਾ, ਮੁਰਗਾ ਮਾਜਰਾ ਕੋ ਨਵਾਂ ਸ਼ਹਿਰ ਸੇ ਬੱਸ ਚਲਤੀ ਹੈ, ਕੌਣ ਸੀ ਬੱਸ ਚਲਤੀ ਹੈ। ਸਾਰੇ ਬੰਦੇ ਸੋਚਾਂ ਚ ਪੈ ਗਏ, ਆਲੇ ਦੁਆਲੇ ਸਿਆਣੇ ਬੰਦੇ ਸੋਚਣ ਬਈ ਮੁਰਗਾ ਮਾਜਰਾ ਕੌਣ ਸਾ ਹੋਇਆ। ਇੱਕ ਪਿੱਛੋਂ ਪੁਰਾਣਾ ਬਜ਼ੁਰਗ ਆਇਆ, ਚਾਦਰ ਲਾਈ, ਉਹ ਆ ਕੇ ਕਹਿੰਦਾ ਉਹ ਭਈਆ ਬੱਸ ਸੁਣ, ਤੂਨੇ ਕੁੱਕੜ ਮਜਾਰੇ ਤੋਂ ਨਹੀਂ ਜਾਣਾ। ਕਹਿੰਦਾ ਮੁਰਗੇ ਤੇ ਕੁੱਕੜ ਵਿੱਚ ਕਿਆ ਫਰਕ ਹੁੰਦਾ ਹੈ। ਕਈ ਵਾਰੀ ਜ਼ਿੰਦਗੀ ਦੇ ਵਿੱਚ ਐਸਾ ਸਮਾਂ ਆ ਜਾਂਦਾ, ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਹੋਲੇ ਮਹੱਲੇ ਲਈ ਬੱਸਾਂ ਚੱਲਦੀਆਂ, ਬੜੀਆਂ ਸਵਾਰੀਆਂ ਚੜ੍ਹਦੀਆਂ ਬੱਸਾਂ ਦੇ, ਮੈਂ ਸਵਾਰੀਆਂ ਚੜ੍ਹ ਗਈਆਂ। ਕੰਡਕਟਰ ਕਹਿੰਦਾ ਵੀ ਆਪਾਂ ਆਪਣੇ ਟਿਕਟ ਲਾ ਲਓ। ਇਹ ਕਹਿੰਦਾ ਮੈਨੂੰ ਜੀ ਆਨੰਦਪੁਰ ਦਾ ਟਿਕਟ ਦੇ ਦਿਓ। ਪਿੱਛੇ ਨਿਹੰਗ ਸਿੰਘ ਬੈਠਾ ਸੀ, ਗੁਰੂ ਦੀਆਂ ਲਾਡੀਆਂ ਫੌਜਾਂ ਨੇ ਦੋ ਸਿੱਟੀਆਂ ਕੰਨਾਂ ਦੇ ਉੱਤੇ ਧਾੜ ਧਾੜ ਕਰਕੇ, ਕਹਿੰਦਾ ਉਹ ਤੂੰ ਖਾਲਸੇ ਦਾ ਜਨਮ ਸਥਾਨ ਵਾ ਕਹੇ ਆਨੰਦਪੁਰ, ਕਹਿ ਤੂੰ ਸ਼੍ਰੀ ਆਨੰਦਪੁਰ ਸਾਹਿਬ ਜਾਣਾ। ਹੱਥ ਜੋੜ ਕੇ ਕਹਿੰਦਾ ਜੀ ਮੈਂ ਸ਼੍ਰੀ ਆਨੰਦਪੁਰ ਸਾਹਿਬ ਜਾਣਾ। ਦੂਜਾ ਨੂੰ ਕਹਿੰਦਾ ਤੂੰ ਕਿੱਥੇ ਜਾਣਾ ਬਈ। ਉਹ ਕਹਿੰਦੇ ਉਹਦੇ ਵੱਲ ਨੂੰ ਦੇਖੇ, ਜਿਹੜੇ ਦੋ ਠੁਕੀਆਂ ਸੀ ਕਦੀ ਕੰਡਕਟਰ ਵੱਲ ਨੂੰ ਦੇਖੇ, ਉਹ ਕਹਿੰਦਾ ਜਾਣਾ ਕਿੱਥੇ। ਉਹ ਕਹਿੰਦਾ ਜੀ ਮੈਂ ਸ਼੍ਰੀ ਗੰਗੂਵਾਲ ਸਾਹਿਬ ਜਾਣਾ। ਨਾ ਕਹਿੰਦਾ ਉਹਦੇ ਚਾਰ ਸਿੱਟੀਆਂ। ਕਹਿੰਦਾ ਆਨੰਦਪੁਰ ਸਾਹਿਬ ਤਾਂ ਆਨੰਦਪੁਰ ਸਾਹਿਬ ਹੋਇਆ, ਖਾਲਸੇ ਦਾ ਜਨਮ ਸਥਾਨ, ਤੂੰ ਐਰੇ ਗੈਰੇ ਦੇ ਨਾਲ ਹੀ ਸਾਹਿਬ ਲਾਈ ਜਾਣਾ। ਗੰਗੂਵਾਲ ਕਿੱਦਾਂ ਗੰਗੂਵਾਲ ਸਾਹਿਬ ਹੋ ਕੇ ਤਾਂ ਸੁੱਖ ਸਾਹਿਬ ਨੂੰ ਆਪਾਂ ਸੁੱਖ ਧਾਲੀਵਾਲ ਸਾਹਿਬ ਮੈਂਬਰ ਪਾਰਲੀਮੈਂਟ ਆ, ਇਹਨਾਂ ਨੂੰ ਸਾਹਿਬ ਕਹਿੰਦੇ ਹਾਂ, ਕਦੀ ਅਸੀਂ ਕਲਰਕ ਨੂੰ ਵੀ ਸਾਹਿਬ ਕਿਹਾ। ਤੀਜਾ ਨੂੰ ਕਹਿੰਦਾ ਤੈਂ ਕਿੱਥੇ ਜਾਣਾ ਪਮਾਲ ਸਾਹਿਬ। ਉਹ ਕਹਿੰਦਾ ਆਲਾ ਦੁਆਲਾ ਦੇਖੇ, ਕਦੀ ਨਿਹੰਗ ਵੱਲ, ਕਦੀ ਕੰਡਕਟਰ ਵੱਲ, ਕਦੀ ਗੰਗੂਵਾਲ ਵਾਲਿਆਂ ਵੱਲ, ਕਦੀ ਆਨੰਦਪੁਰ ਵਾਲਿਆਂ ਵੱਲ। ਕਹਿੰਦਾ ਜਾਣਾ ਕਿੱਥੇ ਹੋ। ਕਹਿੰਦਾ ਜਿੱਥੇ ਮੈਂ ਜਾਣਾ ਜੀ ਉੱਥੇ 14 ਰੁਪਏ 75 ਪੈਸੇ ਲੱਗਦੇ ਆ, ਸ਼ਹਿਰ ਦਾ ਨਾਂ ਨਿਹੰਗ ਸੁਣੂ ਪੁੱਛ ਲਓ। ਕਈ ਵਾਰ ਜ਼ਿੰਦਗੀ ਦੇ ਵਿੱਚ ਐਸੇ ਸਮੇਂ ਆਉਂਦੇ, ਸਤਿਗੁਰੂ ਕਿਰਪਾ ਕਰੇ ਇਸ ਪਾਕ ਭਰੀ ਜੋੜੀ ਨੂੰ ਲੰਬੀ ਉਮਰ ਦਤਾਰ ਪਾਤਸ਼ਾਹ ਬਖਸ਼ਿਸ਼ ਕਰੇ। ਇੱਕ ਗੁਰਬਾਣੀ ਦੀ ਤੁਕ ਦੇ ਉੱਤੇ ਬੱਚੇ ਨੂੰ ਸਿੱਖਿਆ ਦੇ ਕੇ ਮੈਂ ਆਪਣਾ ਵਿਖਿਆਨ ਸਮਾਪਤ ਕਰਨ ਲੱਗਾ। ਧੀਆ ਸਾਡੇ ਹੱਥਾਂ 'ਚ ਜੰਮੀ, ਹੱਥਾਂ 'ਚ ਪਲੀ ਆ। ਕਿਸੇ ਧੀ ਨੇ ਬਾਬੇ ਫਰੀਦ ਦੇ ਕੋਲ ਇੱਕ ਸਵਾਲ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਵਿੱਚ ਹੈ ਕਿ ਮੈਂ ਕਿਹੜਾ ਪਹਿਰਾਵਾ ਪਹਿਨਾ, ਕਿਹੜੇ ਬੋਲ ਬੋਲਾਂ, ਕਿਹੜੇ ਗੁਣਾਂ ਦੀ ਧਾਰਨੀ ਹੋਵਾਂ ਜਿਸ ਨਾਲ ਮੇਰਾ ਪਤੀ, ਮੇਰਾ ਪਰਮੇਸ਼ਰ, ਮੇਰਾ ਸੌ ਮੇਰੇ ਵਸ ਵਿੱਚ ਆ ਸਕੇ। ਸਵਾਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਬੰਤ, ਕਵਣ ਸੋ ਬੇਸੋ ਹੋ ਕਰੀ ਜਿੱਤ ਵਸਾਵੀ ਕੰਤ। ਬਾਬੇ ਫਰੀਦ ਨੇ ਉਸ ਧੀ ਨੂੰ ਕਲਾਵੇ ਵਿੱਚ ਲੈ ਕੇ ਜੋ ਸਿੱਖਿਆ ਬਖਸ਼ਿਸ਼ ਕੀਤੀ ਗੁਰਬਾਣੀ ਵਿੱਚ, ਕਿ ਜਿਹੜੀ ਧੀ ਨਾ ਤਿੰਨਾਂ ਗੁਣਾਂ ਦੀ ਧਾਰਨੀ, ਕਿਹੜੇ ਗੁਣ ਹਨ ਨਿਭਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਜਿਹੜੀ ਨਿਭਕੇ ਚੱਲਦੀ ਹੈ, ਮਿੱਠਾ ਬੋਲਦੀ ਹੈ, ਆਗਿਆਕਾਰ ਹੈ, ਉਸਨੂੰ ਪ੍ਰਮਾਤਮਾ ਸੰਸਾਰ ਦੇ ਸੁੱਖ ਬਖਸ਼ਿਸ਼ ਕਰ ਦਿੱਤਾ। ਤੁਹਾਡੇ ਤੇ ਰਹਿਮਤ ਹੋਈ ਹੈ, ਤੁਹਾਨੂੰ ਪੰਜਵੇਂ ਸਤਿਗੁਰੂ ਦੀਆਂ ਸੀਸਾਂ ਮਿਲੀਆਂ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਪ੍ਰਬੰਧਕਾਂ ਦਾ, ਆਪਣੇ ਮਿੱਤਰਾਂ ਦਾ, ਪਮਾਲ ਸਾਹਿਬ ਦਾ, ਕਮਲਜੀਤ ਸਿੰਘ ਹੋਣਾ ਦਾ,

0: ਹਰਬੰਸ ਸਿੰਘ ਜੀ ਹੋਣਾ ਦਾ ਕੋਟਾਨਕੋਟ ਤੋਂ ਬਾਤ ਕਰਦਾ ਹੋਇਆ ਦਿਆਲ ਪਰਿਵਾਰ ਵੱਲੋਂ ਸਾਰੇ ਹੀ ਆਏ ਹੋਏ ਰਿਸ਼ਤੇਦਾਰਾਂ ਨੂੰ ਜੀ ਆਇਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ
1: ਬਹੁਤ ਬਹੁਤ ਧੰਨਵਾਦ ਸਰਦਾਰ ਬਲਵੀਰ ਸਿੰਘ ਜੀ ਚੰਗਿਆੜਾ ਜਿਨ੍ਹਾਂ ਨੇ ਬਹੁਤ ਹੀ ਪਿਆਰ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਸੋ ਸਾਧ ਸੰਗਤ ਜੀ ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ ਸਾਧ ਸੰਗਤ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ ਆਪ ਜੀ ਚੜ ਕਰਕੇ ਛਕਣਾ ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਕਿਸੇ ਵੀ ਮਾਈ ਭਾਈ ਨੇ ਸੰਗਤ ਦੇ ਵਿੱਚੋਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਨਹੀਂ ਮਾਰਨੀਆਂ ਵਧਾਈਆਂ ਸਾਂਝੀਆਂ ਨਹੀਂ ਕਰਨੀਆਂ ਥੱਲੇ ਚੱਲ ਕਰਕੇ ਕਰ ਸਕਦੇ ਹਾਂ ਪਰ ਮੇਨ ਹਾਲ ਦੇ ਵਿੱਚ ਕਿਰਪਾ ਕਰਕੇ ਇਸ ਗੱਲ ਤੋਂ ਪਰਹੇਜ਼ ਰੱਖਣਾ ਕਿ ਸਤਿਗੁਰਾਂ ਦੇ ਅਸੀਂ ਨਰਾਦਰੀ ਨਹੀਂ ਚਾਹੁੰਦੇ ਸਤਿਗੁਰਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਆਏ ਹਾਂ ਇਸ ਕਰਕੇ ਸਾਰੇ ਜਣੇ ਨੇ ਨਮਸਕਾਰ ਕਰਕੇ ਬੜੇ ਡਿਸਿਪਲਿਨ ਦੇ ਨਾਲ ਬਾਹਰ ਵਾਕਆਊਟ ਕਰਨਾ ਹੈ ਗੱਲਾਂ ਬਾਤਾਂ ਨਾ ਮਾਰਿਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਤੋਂ ਬਹੁਤ ਪਤਵੰਤੀ ਸੱਜਣ ਆਏ ਨੇ ਉਹਨਾਂ ਵੱਲੋਂ ਵੀ ਪਰਿਵਾਰ ਵਾਸਤੇ ਬਹੁਤ ਮਾਣ ਸਤਿਕਾਰ ਅਤੇ ਵਧਾਈਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲਦਿਆਂ ਤੋਂ ਇੱਕ ਨੇ ਅਨੇਕਾਂ ਭੁੱਲਾਂ ਹੋਈਆਂ ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ ਸੋ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਫਤਿਹ ਮਾਇਆ ਕਿਆ ਮਾਤੇ ਤੈ ਉੱਠ ਚੱਲਣਾ ਰਾਚ ਰਹੋ ਤੂੰ ਸੰਗ ਸੁਪਨਾ ਰਹਾਓ ਬਾਲ ਵਾਤਾ ਬਾਰ ਕੰਧ ਭਰ ਜੋਗਨ ਲਾਗ ਦੁਰਗੰਧ ਤ੍ਰਿਤੀਆ ਬੇਵਸਥਾ ਸਿੰਚੇ ਮਾਏ ਦਰਦ ਭਇਆ ਸੋੜ ਚੱਲਿਆ ਪਛਤਾਏ ਤਿਰੰਕਾਲ ਪਾਈ ਦੁਰਲੱਭ ਦੇ ਨਾਮ ਵੀ ਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਗਧ ਤੇ ਪੂਰੀ ਤਿਸੈ ਨਾ ਬੁਝੈ ਜਿਨੇ ਸ੍ਰੀ ਹੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੂੰ ਮੈਂ ਛੁਡਾਵੂ ਛੁਟਕੈ ਬੰਦ ਭਗਤ ਮਿਲਾਵੂ ਨਾਨਕ ਜਗ ਅੰਧ ਰਾਮ ਕਲੀ ਮਹਿਲਾ ਪੰਜਵਾ ਕਰ ਸੰਯੋਗ ਬਣਾਈ ਕਾਸ ਤੇ ਸੰਗ ਰਹੇ ਹੋਇਆ ਨਾਰਾਜ ਕਰਤ ਪਾਰ ਨਿਤ ਸਾਰ ਸੰਭਾਰੈ ਅੰਤ ਕੀ ਵਾਰ ਊਠ ਸਿਧਾਰ ਨਾਮ ਬਿਨਾ ਸਭ ਝੂਠ ਪਰਾਨੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪਰਾਨੀ ਰਹਾਓ ਤੀਰਥ ਨਹਾਏ ਨਾ ਉਤਰ ਸਮੈਲ ਕਰਮ ਧਰਮ ਸਭ ਹੋਮੈ ਫੈਲ ਲੋਕ ਵਿਚਾਰ ਗਤ ਨਹੀਂ ਹੋਏ ਨਾ ਵੀ ਹੁਣੇ ਚਲ ਸੈ ਰੋਏ ਬਿਨਾ ਰਾਮ ਨਾ ਟੂਟ ਚਪਟਲ ਸੋਦੇ ਸਹਿਤ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾਂ ਸੇ ਸੁਖ ਸਮਾਏ ਰੱਖ ਨਾਰੇ ਰਾਖੋ ਆਪ ਜਗਲ ਜਗ ਸੁਖਾਂ ਪ੍ਰਭ ਤੁਮਰੈ ਹਾਥ ਜਿਤ ਲਾਵੈ ਤਿਤ ਲਾਗੈ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹਲਾ ਪੰਜਵਾ ਯੋਗ ਚ ਕਰੈ ਸੋਈ ਸੁਖਮ ਜਾਨਾ ਮਾਨਵ ਸਮਝੋ ਸਾਧ ਸੰਗ ਪਤਿਆਨਾ ਡੋਲਨ ਤੇ ਚੂਕਾ ਠਹਿਰਾਇਆ ਸਤਮਾਏ ਲੇ ਸਤ ਸਮਾਇਆ ਦੂ ਗਿਆ ਸਭ ਰੋਗ ਗਿਆ ਪ੍ਰਭ ਕੀਆ ਗਿਆ ਮਨ ਮੈਂ ਮਾਨੀ ਮਹਾਂਪੁਰਖਾ ਸੰਗ ਪਿਆਰਾ ਅਗਲ ਪਿੱਤਰ ਸਰਵ ਨਿਰਮਲਾ ਜੋ ਵਰਤਾਏ ਜੋਈ ਭਲਾ ਜੈ ਰੱਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅਚੜਤੀ ਜੈ ਸਾਧ ਪਗ ਧਰੈ ਤੈ ਵੈਕੁੰਠ ਜੈ ਨਾਮ ਉਚਰੈ ਸਰਵਨੰਦ ਜਬ ਦਰਜਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਈਐ ਆਪੇ ਖਟਖਟ ਰਿਹਾ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਭੁਲਾਨੇ ਭ੍ਰਮ ਨਾਠੇ ਦੂਰੇ ਨਾਨਕ ਕੋ ਗੁਰ ਭੇਟੇ ਪੂਰੇ ਰਾਮ ਕਰੀ ਮਹਲਾ ਪੰਜਵਾ ਕੋਟ ਜਾਪ ਤਪ ਵਿਸ਼ਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਚੈ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੀ ਨਾਮ ਕੀ ਵੜਿਆਈ ਕੀਮਤ ਕਹਿਣ ਨਾ ਜਾਈ ਰਾਵ ਸੂਰਵੀਰ ਧੀਰਜ ਮਤ ਪੂਰਾ ਸਹਿਜ ਸਮਾਧ ਧੁਨ ਗੈਰ ਗੰਭੀਰਾ ਸਦਾ ਮੁਕਤ ਤਾ ਕੇ ਪੂਰੇ ਕਾਮ ਜਾ ਕੇ ਹਿਰਦੈ ਵਸੈ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਦਰਸੀ ਪੂਰਨ ਨਿਰਯੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾਂ ਕਹਿ ਨਾਮ ਬਚੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਛਪੀਏ ਉਤਰੇ ਚਿੰਦ ਨਾਨਕ ਕਹੋ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੀ ਨਥਾਵੇ ਥਾਓ ਗੁਰਪੂਰੇ ਕੀ ਚਰਣੀ।

ਨਾਮ ਨਿਧਾਨ ਤੇ ਆਏ ਮਨ ਅਟਲ ਤਾਂ ਝੂਟੈ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕੈ ਸੰਗ ਮੰਤਾਂ ਰਪੈ ਹਰ ਕਾ ਰੰਗ ਸੂਰ ਸਿਆਣਪ ਬਹੁ ਚਿਤਰਾਈ ਮਨ ਬਿਨ ਹਰ ਨਾ ਵਹਿ ਜਾਏ ਨਾ ਕਾਈ ਦਇਆ ਧਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟੇਕ ਟਕਾਈ ਰਾਮ ਕਰੀ ਮਹੱਲਾ ਪੰਜਵਾ ਸੰਤ ਕੈ ਸੰਗ ਰਾਮ ਰੰਗ ਕੇਲ ਅਗੇ ਜਮ ਸਿਉਂ ਹੋਏ ਨਾ ਮੇਲ ਐਂ ਬੁੱਧ ਕਾ ਭਇਆ ਵਿਨਾਸ਼ ਦੁਰਮਤ ਹੋਈ ਸਗਲੀ ਨਾਸ਼ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜ ਕੁਸ਼ਲ ਛੇਤੀ ਘਰ ਜਾਹੇ ਪੰਡਿਤ ਰਾਵ ਹਰ ਕਾਜਸ ਨਿਧ ਲੀਆ ਲਾਭ ਪੂਰਨ ਭਏ ਮਨੋਰਥ ਸਾਭ ਦੁੱਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤੇ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਣ ਕਾਹੇ ਜਾਏ ਹਰ ਕੀ ਕਥਾ ਸੁਣਤ ਪਵਿੱਤ ਜੈ ਬਾ ਭਗਤ ਪਾਈ ਗਤ ਮਤ ਸੋ ਪ੍ਰਵਾਨ ਜਿਸ ਹਿਰਦੈ ਵਸਾਈ ਨਾਨਕ ਦੇ ਜਨ ਉਤਮ ਭਾਈ ਰਾਮ ਕਲੀ ਮਹੱਲਾ ਪੰਜਵਾ ਗੋ ਕਰ ਫਕਰੀ ਨਾਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਦੇਈ ਜੋ ਤਿਆਗ ਦੇਈ ਤਬ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਕਤ ਨਹੀਂ ਕਾਈ ਗੁਰ ਪੂਰਾ ਭੇਟਤ ਉਧਾਰ ਰਹਾਉ ਜਬ ਸੁਖੋ ਕੋਈ ਦੇਵੈ ਮਾਨ ਤਾ ਬਾਪ ਉਪਰ ਰੱਖੈ ਗੁਮਾਨ ਜਬ ਸੁਖੋ ਕੋਈ ਮਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਵੇਰ ਆਵੈ ਅੰਤ ਟਗਾਵੈ ਇਕਤ ਠੌਰ ਉਹ ਕਹੀਂ ਨਾ ਸਮਾਵੈ ਹੁਣ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੈ ਸੋ ਭੂਖਾ ਰਹੈ ਇਸ ਸੰਗ ਰਾਚੈ ਸੋ ਕਸੂ ਨਾ ਲਹੈ ਇਸ ਤਿਆਗ ਸਤ ਸੰਗਤ ਕਰੈ ਬੜ ਭਾਗੀ ਨਾਨਕ ਉਹ ਤਰੈ ਰਾਮ ਕਲੀ ਮਹੱਲਾ ਪੰਜਵਾ ਆਤਮ ਰਾਮ ਸਰਬ ਮੈਂ ਪੇਖ ਪੂਰਨ ਪੂਰ ਰਹਿਆ ਪ੍ਰਭ ਏਕ ਰਤਨ ਮੂਲ ਹਿਰਦੇ ਮੈਂ ਜਾਨ ਆਪਣੀ ਬਾਤ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਵੱਡੇ ਭਾਗ ਹੋਵੈ ਤੋ ਪਾਈਐ

0: ਰਾਹੁਆਏ ਬਣਿਓ ਪੂਰਬਲਾ ਭਾਵ ਜਨਮ ਜਨਮ ਕਾ ਸੋਇਆ ਜਾਗ ਗਈ ਗਲਾਨ ਸਾਧ ਕੈ ਸੰਗ ਮੰਤਾ ਰਾਤੋ ਹਰ ਕੈ ਰੰਗ ਰਾਖੀ ਰੱਖਣ ਹਰ ਦਿਆਲ ਨਾ ਕਿਸ ਸੇਵਾ ਨਾ ਕਿਸ ਘਾਲ ਕਰ ਕਿਰਪਾ ਪ੍ਰਭ ਕਿੰਨੀ ਦਇਆ ਮੂਢਤ ਦੁੱਖ ਮੈਂ ਕਾਢ ਲਿਆ ਸੁਣ ਸੁਣ ਬਜੋ ਮਨ ਮੈਂ ਚਾਓ ਆਠ ਪੈਰ ਹਰ ਕੀ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰਪ੍ਰਸਾਦ ਨਾਨਕ ਲਈ ਬੁਲਾਈ ਰਾਮ ਕਲੀ ਮਹੱਲਾ ਪੰਜਵਾ ਕੌਡੀ ਬਤਲੈ ਤਿਆਗੈ ਰਤਨ ਸੋੜ ਜਾਏ ਕਾ ਤਾਹੂੰ ਕਾ ਜਤਨ ਸੋ ਸੰਚੈ ਜੋ ਹੋਸੀ ਬਾਤ ਮਾਇਆ ਮੋਇਆ ਟੇਢੋ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨ ਚੇਤਿਓ ਮਨ ਮਾਹੀ ਰਾਉ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਖਤ ਕੀ ਵਿਧਨ ਨੂੰ ਡੀਠੀ ਕੂੜ ਕਪਟ ਅਹੰਕਾਰ ਰਿਝਾਨਾ ਨਾਮ ਸੁਨਤ ਜਨ ਵਿਸੂਆ ਡਸਾਨਾ ਮਾਇਆ ਕਾਰਨ ਸਦੀ ਹੀ ਝੂਰੈ ਮਨ ਮੁਖ ਕਵੈ ਨਾ ਉਚਿਤ ਕਰੈ ਨਿਰਭਉ ਨਿਰੰਕਾਰ ਦਾ ਧਾਰ ਤਿਸਿਉ ਪ੍ਰੀਤ ਨ ਕਰੈ ਗਵਾਰ ਸਭ ਸਾਂ ਸਿਰ ਸਚਾ ਸਾਹੋ ਬੇਮਤਾਇ ਪੂਰਾ ਪਾਥ ਸਾਹੋ ਮੋਹ ਮਗਨ ਲਪਟਿਓ ਭ੍ਰਮ ਗਿਰਹਿ ਨਾਨਕ ਤਰੀਏ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾ ਰਹਿਣ ਦਿਨ ਚ ਰਹਿਣ ਦਿਨ ਚ ਜਪੋ ਹਰ ਨਾਉ ਆਗੈ ਦਰਗੈ ਪਾਵੋ ਥਾਉ ਸਦਾ ਆਨੰਦ ਨਾ ਹੋਵੀ ਸੋਗ ਕਬੂ ਨ ਵਿਆਪੈ ਹੋਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭੈ ਬਿਸਮਾਦਾ ਪਰਮ ਗਤ ਪਾਵੈ ਹਰ ਸਿਮਰ ਪ੍ਰਾਣੀ ਰਾਉ ਗਨ ਮਿਨਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਤਾਰ ਸਗਲ ਉਪਾਵ ਨ ਚਾਲੈ ਸੰਗ ਭਵ ਜਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨ ਉਤਰੈ ਮੈਲ ਹੋਮੈ ਵਿਆਪੈ ਦੁਬਦਾ ਫੈਲ ਹਰ ਹਰ ਔਕਤ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਰ ਬ੍ਰਹਮ ਦਿਆਲ ਮਨ ਤੇ ਕਹੋ ਨਾ ਵਿਸਰ ਗੋਪਾਲ ਤੇਰੇ ਦਾਸ ਕੀ ਹੋਵਾਂ ਧੂਰ ਨਾਨਕ ਕੀ ਪ੍ਰਭ ਸ਼ਰਧਾ ਪੂਰ ਰਾਮ ਕਲੀ ਮਹੱਲਾ ਪੰਜਵਾ ਤੇਰੀ ਸ਼ਰਨ ਪੂਰੇ ਗੁਰਦੇਵ ਤੁਰ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਰਨ ਪ੍ਰਭ ਤੇਰੋ ਨਾਉ ਏਖਾ ਸ਼ਰਨ ਗਈ ਮਨ ਮੇਰਾ ਤੁਰ ਬਿਨ ਦੂਜਾ ਨਾਹੀ ਠਾਓ ਰਾਓ ਜਬ ਜਬ ਜੀਵਾਂ ਤੇਰਾ ਨਾਉ ਆਗੇ ਦਰਗੈ ਪਾਵੋ ਠਾਓ ਦੁੱਖ ਅੰਧੇਰਾ ਮਨ ਤੇ ਜਾਏ ਦੁਰਮਤ ਵਿੰਚੈ ਰਾਚੈ ਹਰ ਨਾਏ ਚਰਨ ਕਮਲ ਜਿਉਂ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਭਾਗਾ ਨਿਰਭਉ ਮਨ ਵਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਧਨ ਲਾਹੇ ਉਠਣਾ ਆਵੈ ਖੁੱਟ ਭੰਡਾਰ ਨਾਨਕ ਭਗਤ ਸੁਹੈ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾ ਰਤਨ ਜਿਵੇ ਹਰ ਨਾਮ ਸਤਿ ਸੰਦੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੈ ਹੋਤਾ ਮੇਰੇ ਰਾਮ ਕੋ ਭੰਡਾਰੋ ਖਾਤ ਖਰਤ ਕਰੋ ਉਠਣਾ ਆਵੈ ਅੰਤ ਨਹੀਂ ਹਰ ਪਾਰਾਵਰ ਕੀਰਤਨ ਅਨਮੋਲਕ ਹੀਰਾ ਆਨੰਦ ਗੁਣੀ ਗੀਰਾ ਆਨੰਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸੋਨ ਸਮਾਧ ਗੁਫਾ ਤੈ ਆਸਨ ਕੇਵਲ ਬ੍ਰਹਮ ਪੂਰਨ ਤੈ ਬਾਸਨ ਭਗਤ ਸੰਗ ਪ੍ਰਭ ਗੋਠ ਕਰਤ ਤੈ ਹਰਖ ਨ ਸੋਗ ਨ ਜਨਮ ਨਾ ਮਰਤ ਕਰ ਕਿਰਪਾ ਜਿਸ ਆਪ ਦਵਾਇਆ ਸਾਧ ਸੰਗ ਤਿਨ ਹਰ ਧਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾ ਮਹਿਮਾ ਨਾ ਜਾਣੈ ਵੇਦ ਬ੍ਰਹਮੇ ਨਹੀਂ ਜਾਣੈ ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਕਦਮ
1: ਜਾਣ ਜੋਗੀ ਜਤੀ ਵੈਸਨੂ ਰਾਮਦਾਸ ਮਿਤ ਨਹੀਂ ਬ੍ਰਹਮ ਅਵਿਨਾਸ਼ ਕਰਨ ਪਲਾਹ ਕਰੇ ਸਿਵ ਦੇਵ ਤਹਿਲਨੇ ਬੂਝੇ ਅਲਖ ਅਪੇਵ ਪ੍ਰੇਮ ਭਗਤ ਜਸ ਆਪੇ ਦੇ ਜਗ ਮੈਂ ਵਿਰਲੇ ਕੇਈ ਕੇ ਮੋਹੇ ਨਿਰਗੁਣ ਗੁਣ ਕਸ਼ਹੂ ਨਾਏ ਸਰ ਨਿਦਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀਜੇ ਗੁਰਦੇਵ ਗੁਣ ਮਹੱਲਾ ਪੰਜਵਾਂ ਸੰਤ ਕਾ ਲੀਆ ਤਰਤ ਬਿਦਾਰੋ ਸੰਤ ਕਾ ਨਿੰਦਕ ਆਕਾਸ ਤੈ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਦਾਰੋ ਤਤਕਣ ਤਾਲ ਸੋਈ ਸੰਤ ਜੈ ਭਾਵੇ ਰਾਮ ਸੰਤ ਗੋਬਿੰਦ ਕਹਿ ਏਕੈ ਕਾਮ ਰਹਾਓ संत के ऊपर दे प्रभात, संत के संग बसे दिन रात, सा सा संत प्रतपाल, संत का दोखी राजते टाल, संत की निंदा करो ना कोय, जो निंदे तिसका पतन होए, जिसको राखे सिरजनहार, चख मारो सगल संसार, प्रभ अपने का प्या विसास, जियो पिंड सब तिसकी रास, नानक को उपजी प्रतीत, मनमुख हार गुरमुख सदजीत, गोण महला पंजवा, नाम निरंजन नीर नारायण, रसना सिमरत पाप बिलायन, रहाओ नारायण सब माय निवास, नारायण कट कट प्रगास, नारायण कहते नरक ना जाए, नारायण से सगल फल पाए, नारायण मन में आधार, नारायण बोहित संसार, नारायण कहत जम पाग पलायन, नारायण दंत पाने डैन, नारायण सद सद बगसेंद, नारायण कीने सुख आनंद, नारायण प्रगट कीनो प्रताप, नारायण संत को माई बाप, नारायण साध संग नारायण, बारंबार नारायण गान, बस्त गोचर गुर महलई, नारायण ओट नानक दास गही, गोंड महला पंजवा, जाको राखे राखन हार, तिसका अंग करे निरंकार, रहाओ मात घर में अगन न जोहे, काम क्रोध लो मोह न पोहे, साध संग जपे निरंकार, निंदक कह मोह लागे शार, राम कवच दास का सना हो, दूत दोस्त दस पोहित नाहे, जो जो गर्व करे सो जाए, गरीब दास की प्रभ सरनाए, जो जो सरन पया हर राय, सो दास रख्या अपने कंठ लाए, जे को बहुत करे अहंकार, ओह खैन में रुलता खाकू नाल, है पी साचा होवनहार, सदा सदा जाई बलिहार, अपने दास रखे कृपा तार, नानक के प्रभ प्राण आधार, गोंड महला पंजवा, आचरज कथा महा अनूप, प्रात्मा प्रार ब्रह्म का रूप, रहाओ ना हो बूढ़ा ना हो बाला, ना इस दुख नहीं जम जाला, ना हो बिनसे ना हो जाए, आद युगादि रहा समाये, ना इस उषण नहीं इस शीत, ना इस दुश्मन ना इस मीत, ना इस हरख नहीं इस सोग, सबके शिष्का यह करने जोग, ना इस बाप नहीं इस माया, एहो परंपर होता आया, पाप पुन का इस लेप ना लागे, कट कट अंतर सद ही जागे, तीन गुणा एक सकतो पाया, महा माया ताकी है छाया, अशल अशेद अपेद दयाल, दीन दयाल सदा कृपाल, ताकी गतमित कछु ना पाए, नानक ताके बल बल जाए, गोंड महला पंजवा, संतन कै बलहारे जाओ, संतन कै संग राम गुण गाओ, संत प्रसाद किलबक सब गए, संत सरण वरपागी पए, राम जपत कछ बिघन ना व्यापे, गुर प्रसाद अपना प्रभ जापे, रहाओ पार ब्रह्म जब होए दयाल, साधु जन की करे रवाल, काम क्रोध स्तंते जाए, राम रतन वसे मन आए, सफल जन्म ताका परवान, पार ब्रह्म निकट कर जान, पाए भगत प्रभ कीर्तन लागे, जन्म जन्म का सोया जागे, चरण कमल जन का आधार, गुण गोविंद रवो सच व्यापार, दास जना की मनसा पूर, नानक सुख पावे जन तूर, राग गुण अष्टपदिया महला पंजवा, कर दूजा एक ओंकार सतगुर प्रसाद, कर नमस्कार पूरे गुरदेव, सफल मूर्त सफल जाकी सेव, अंतर जामी पुरख विदाता, आठ पैर नाम रंगराता, गुर गोविंद गुरु गोपाल, अपने दास को राखन हार, रहाओ पातशाह साह उमराओ पतियाए, दुष्ट अहंकारी मार पचाए, निंदक कै मुख कीनो रोग, जय जयकार करे सब लोग, संतन कै मन महा आनंद, संत जपह गुरदेव भगवंत, संगत के मुख उजल पए, सगल थान निंदक के गए, सास जन सदा सलाहे, पार ब्रह्म गुर वे परवाहे, सगल पै मिटे जाकी सरन, निंदक मार पाए सब तरन, जानकी निंदा करे न कोई, जो करे सो दुखिया होए, आठ पैर जन एक त्याए, जमुआ ताके निकट न जाए, जान नर वैर निंदक अहंकारी, जन पल मन है निंदक वेकारी, गुर के सिख सतगुरु त्याया, जन उभरे निंदक नरक पाया, सुन साजन मेर मीत प्यारे, सत बचन वरत हर द्वारे, जैसा करे सो तैसा पाए, अभिमानी की जड़ सर पर जाए, ਨੀ ਧਰਿਆ ਸਤਿਗੁਰ ਧਰ ਤੇਰੀ, ਕਰ ਕਿਰਪਾ ਰਾਖੋ ਜਨ ਕੇਰੀ, ਕਹੁ ਨਾਨਕ ਤਿਸ ਗੁਰ ਬਲਿਹਾਰੀ, ਜਾ ਕੇ ਸਿਮਰਨ ਪੈਜ ਸਵਾਰੀ। ਰਾਗ ਗੌਂਡ ਬਾਣੀ ਭਗਤਾਂ ਕੀ, ਕਬੀਰ ਜੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ ਰਹਾਓ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਚਖਮਾਰੀ, ਬੋਲਤ ਬੋਲਤ ਬੜੇ ਬੇਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਕਹੁ ਕਬੀਰ ਛੂਛਾ ਕੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ ਗੋਂਡ। ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ ਰਹਾਓ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਹੁ ਕਬੀਰ ਤਬ ਹੀ ਨਰ ਜਾਗੇ, ਜਮਕਾ ਡੰਡ ਮੂੰਡ ਮੈਂ ਲਾਗੇ ਗੋਂਡ। ਆਕਾਸ ਗਗਨ ਪਾਤਾਲ ਗਗਨ ਹੈ, ਚੌਦਿਸ ਗਗਨ ਰਹਾਈਲੇ, ਆਨੰਦ ਮੂਲ ਸਦਾ ਪਰਖੋਤਮ, ਘਟ ਬਿਨਸੇ ਗਗਨ ਨਾ ਜਾਈਲੇ, ਮੋਹੇ ਬੈਰਾਗ ਪਇਓ, ਇਹੋ ਜਿਉ ਆਏ ਕਹਾਂ ਗਇਓ ਰਹਾਓ। ਪੰਜ ਤੱਤ ਮਿਲਕਾਇਆ ਕੀਨੇ, ਤੱਤ ਕਹਾਂ ਤੇ ਕੀਨ ਰੇ, ਕਰਮ ਵੱਧ ਤੁਮ ਜਿਉ ਕੈਤ ਹੋ, ਕਰਮੈ ਕਹਿਣ ਜਿਉ ਦੀਨ ਰੇ, ਹਰ ਮੈਂ ਤਨ ਹੈ ਤਨ ਮੈਂ ਹਰ ਹੈ, ਸਰਮਰ ਅੰਤਰ ਸੋਏ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ। ਰਾਗ ਗੌਂਡ ਬਾਣੀ ਕਬੀਰ ਜਿਉ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਸਤ ਪਾ ਕਹਿ ਚੀਸਾ ਮਾਰੇ, ਇਹ ਮੂਰਤ ਕਹਿ ਹੋ ਬਲਿਹਾਰੇ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ ਰਹਾਓ। ਰੇ ਮਹਾਵਤ ਤੋਂ ਡਾਰੋ ਘਾਟ, ਇਸੇ ਤਰ੍ਹਾਂ ਵੋ ਕਾਲੋ ਸਾਟ, ਹਸਤ ਨਾ ਤੋਰੈ ਧਰੇ ਧਿਆਨ, ਵਾਕੈ ਹਿਰਦੇ ਬਸੇ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਨਹੀਂ ਕਾਜੀ ਅੰਧਿਆਰੇ, ਤੀਨ ਬਾਰ ਪਤੀਆ ਪਰਲੀਨਾ, ਮਨ ਕਠੋਰ ਅਜੂਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਾਣ ਕੀ ਜਿੰਦ ਗੌਂਡ। ਨਾ ਇਹੋ ਮਾਨਸ ਨਾ ਇਹੋ ਦਿਉ, ਨਾ ਇਹ ਜਤੀ ਕਹਾ ਵੈਸੇ ਓ, ਨਾ ਇਹੋ ਜੋਗੀ ਨਾ ਅਵਦੂਤਾ, ਨਾ ਇਸ ਮਾਏ ਨ ਕਾਹੂ ਪੂਤਾ, ਇਹ ਮੰਦਰ ਮੈਂ ਕੌਣ ਵਸਾਈ, ਤਾ ਕਾ ਅੰਤ ਨਾ ਕੋ ਉਪਾਈ ਰਹਾਓ। ਨਾ ਇਹੋ ਗਿਰਹੀ ਨਾ ਉਦਾਸੀ, ਨਾ ਇਹੋ ਰਾਜ ਨਾ ਭੀਖ ਮੰਗਾਸੀ, ਨਾ ਇਸ ਪਿੰਡ ਨਾ ਰਗਤੂ ਰਾਤੀ, ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ, ਨਾ ਇਹੋ ਤਪਾ ਕਹਾਵੇ ਸੇਖ, ਨਾ ਇਹੋ ਜੀਵੇ ਨਾ ਮਰਤਾ ਦੇਖ, ਇਸ ਮਰਤੇ ਕੋ ਜੇ ਕੂ ਰੋਵੇ, ਜੋ ਰੋਵੇ ਸੋਈ ਪਤ ਖੋਵੇ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋ ਮਿਟਵਾਇਆ, ਕਹੁ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮਾਨਸ ਗੋਂਡ। ਟੂਟੇ ਤਾਗੇ ਨਿਖੂਟੀ ਪਾਣ, ਦੁਆਰ ਉੱਪਰ ਝਲਕਾਵੇ ਕਾਨ, ਕੂਚ ਵਿਚਾਰੇ ਫੂਏ ਫਾਲ, ਇਹ ਮੁੰਡਿਆ ਸਿਰ ਚੜ ਬੋ ਕਾਲ, ਇਹੋ ਮੁੰਡਿਆ ਸਗਲੋ ਦਰਬ ਖੋਈ, ਆਪਤ ਜਾਤ ਨਰਕ ਨਾਕ ਸਰ ਹੋਈ ਰਹਾਓ। ਤੁਰੀ ਨਾਰਕੀ ਛੋਡੀ ਬਾਤਾ, ਰਾਮ ਨਾਮ ਵਾਕਾ ਮਨ ਰਾਤਾ, ਲੜਕੀ ਲੜਕਣ ਖੈਬੋ ਨਾਹੇ, ਮੁੰਡਿਆ ਅੰਧਨ ਤਾਂ ਪੇ ਜਾਹੇ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਾਥਰ ਉਨਕੋ ਖਾਟ, ਮੂੜ ਪਲੋਸ ਕਮਰ ਬਦ ਪੋਥੀ, ਹਮਕੋ ਚਾਬਣ ਉਨਕੋ ਰੋਟੀ, ਮੁੰਡਿਆ ਮੁੰਡਿਆ ਹੂਏ ਏਕ, ਇਹ ਮੁੰਡਿਆ ਬੂਡਤ ਕੀ ਟੇਕ, ਸੁਣ ਅੰਦਲੀ ਲੋਈ ਬੈ ਪੀਰ, ਇਨ ਮੁੰਡਿਆਂ ਭਜ ਸਰਨ ਕਬੀਰ ਗੋਂਡ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਬਿਨਾਸ, ਆਗੇ ਨਰਕ ਈਹਾਂ ਭੋਗ ਵਿਲਾਸ, ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਦ ਕੀ ਨਾਰੀ ਰਹਾਓ। ਸੁਹਾਗਣ ਗਲ ਸੋਹੈ ਹਾਰ, ਸੰਤ ਕੌ ਬਿਖ ਬਿਖਸੈ ਸੰਸਾਰ, ਕਰ ਸਿਗਾਰ ਬਹੇ ਪਖਿਆਰੀ, ਸੰਤ ਕੀ ਠਿੜਕੀ ਫਰੇ ਵਿਚਾਰੀ, ਸੰਤ ਭਾਗ ਹੋ ਪਾਸ਼ੇ ਪਰੈ, ਗੁਰਪ੍ਰਸਾਦੀ ਮਾਹਰੋਂ ਡਰੇ, ਸਾਕਤ ਕੀ ਉਹ ਪਿੰਡ ਪਰਾਇਣ, ਹਮਕੋ ਦ੍ਰਿਸ਼ਟ ਪਰੇ ਤ੍ਰਖ ਡਾਇਨ, ਹਮ ਤਿਸਕਾ ਬਹੁ ਜਾਣਿਆ ਪਿਓ, ਜਬ ਹੋਏ ਕਿਰਪਾਲ ਮਿਲੇ ਗੁਰਦਿਓ, ਕਹੁ ਕਬੀਰ ਅਬ ਬਾਹਰ ਪਰੀ, ਸੰਸਾਰੈ ਕੇ ਅੰਚਲ ਲਰੀ ਗੋਂਡ। ਗ੍ਰਹਿ ਜੋ ਸੋਭਾ ਜਾ ਕੇ ਰਹਿ ਨਾਏ, ਆਪਤ ਪਹੀਆ ਖੂਦੇ ਜਾਹੇ, ਵਾਕੇ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੇ ਦੋਖ, ਧਨ ਸੁਹਾਗਣ ਮਹਾ ਪਵੀਤ, ਤਪੇ ਤਪੀਸਰ ਡੋਲੇ ਚੀਤ ਰਹਾਓ। ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਤਜ ਜਗਤ ਸਿਉ ਸੂਤੀ, ਸਾਧੂ ਕਹਿ ਠਾਡੀ ਦਰਬਾਰ, ਸਰਨ ਤੇਰੀ ਮੋਕੋ ਨਿਸਤਾਰ, ਸੁਹਾਗਣ ਹੈ ਅਤ ਸੁੰਦਰੀ, ਪਗ ਨੇਵਰ ਸ਼ਨਖ ਸ਼ਨ ਹਰੀ, ਜੋ ਲਗ ਪ੍ਰਾਣ ਤੋ ਲਗ ਸੰਗੇ, ਨਾਹੇ ਤਾਂ ਚੱਲੀ ਬੇਗੇ ਉੱਠ ਨੰਗੇ, ਸੁਹਾਗਣ ਭਵਨ ਤ੍ਰੈਲੀਆ, ਦਸ ਅੱਠ ਪ੍ਰਾਣ ਤੀਰਥ ਰਸਕੀਆ, ਬ੍ਰਹਮਾ ਬਿਸ਼ਨ ਮਹੇਸ਼ਰ ਵੇਦੇ ਵੱਡੇ ਭੂਪਤ ਰਾਜੇ ਹੈ ਛੇ ਦੇ ਸੁਹਾਗਨ ਔਰ ਵਾਰ ਨਾ ਪਾਰ ਪਾਂਚ ਨਾਰਦ ਕੇ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੁ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੇ ਮੰਦਰ ਮੈਂ ਬਲਹਰ ਨਾ ਠਹਰੇ ਨਾਮ ਬਿਨਾ ਕੈਸੇ ਪਾਰ ਉਤਰੇ ਕੁੰਭ ਬਿਨਾ ਜਲ ਨਾ ਟੀਕਾਵੇ ਸਾਧੂ ਬੈਨ ਐਸੇ ਅਵਗਤ ਜਾਵੇ ਜਾਰੋ ਤਿਸੋ ਜੋ ਰਾਮ ਨਾ ਚੇਤੇ ਤਨ ਮਨ ਰਾਮਤ ਰਹੇ ਮੈਂ ਖੇਤੇ ਰਹਾਉ ਜੈਸੇ ਹਲ ਹਰ ਬਿਨਾ ਜ਼ਮੀਨੀ ਬੋਈਏ ਸੂਦ ਬਿਨਾ ਕਿਸੇ ਮਣੀ ਪਰੋਈਏ ਕੁੰਡੀ ਬਿਨ ਕਿਆ ਗੰਠ ਚੜਾਈਏ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕਿਸੇ ਕੱਪੜੇ ਧੋਈ ਕੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨੇ ਲੀਜੇ ਫੇਰੀ ਖਸਮ ਦੁਹਾਗਣ ਤਜ ਓਹੇਰੀ ਕਹੇ ਕਬੀਰ ਏਕੇ ਕਰ ਕਰਨਾ ਗੁਰਮੁਖ ਹੋਏ ਬੋਹਰ ਨੇ ਮਾਨਾ ਗੋਂਡ ਕੂਟਨ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮਤੇ ਛੂਟੇ ਕੁਟ ਕੁਟ ਮਨ ਕਸਵੱਟੀ ਲਾਵੇ ਸੋ ਕੂਟਨ ਮੁਗਤ ਬਹੁ ਪਾਵੇ ਕੂਟਨ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਹਾਉ ਨਾਚਣ ਸੋਏ ਜੋ ਮਨ ਸੋ ਨਾਚੇ ਝੂਠ ਨਾ ਪਤੀਏ ਪਤਚੇ ਸਾਚੇ ਇਸ ਮਾਨ ਆਗੇ ਪੂਰੇ ਤਾਲ ਇਸ ਨਾਚਣ ਕੇ ਮਨ ਰਖਵਾਲ ਬਾਜ਼ਾਰੀ ਸੋ ਜੋ ਬਜਾਰੇ ਸੋਦੇ ਪਾਂਚ ਪਤੀਲੇ ਪਾਂਚ ਪਲੀਤੈ ਕੋ ਪ੍ਰਬੋਧੇ ਨਾਉ ਨਾਇਕੀ ਭਗਤ ਪਛਾਣੇ ਸੋ ਬਜਾਰੀ ਹਮ ਗੁਰਮਾਨੇ ਤਸਕਰ ਸੋਏ ਜੇ ਤਾਤ ਨਾ ਕਰੇ ਇੰਦਰੀ ਕੇ ਜਤਨ ਨਾ ਮੁਚਰੇ ਕਹੁ ਕਬੀਰ ਹਮ ਐਸੇ ਲਖਣ ਧਨ ਗੁਰਦੇਵ ਅਤ ਰੂਪ ਵਿਚੱਖਣ ਗੋਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁਖੇ ਕਮਲ ਟਹਿਕੇਵ ਤਾਨੂ ਏ ਸੰਤ ਜਨ ਐਸੀ ਜਾਣੀ ਤੈਨ ਕੋ ਮਿਲਬੋ ਸਾਰਗ ਪਾਣੀ ਆਦਿ ਪੁਰਖ ਤੇ ਹੋਏ ਅਨਾਦ ਆਦਿ ਪੁਰਖ ਤੇ ਹੋਏ ਅਨਾਦ ਜਪਗੇ ਨਾਮ ਅੰਨ ਕੇ ਸਾਧ ਰਹਾਉ ਜਪਗੇ ਨਾਮ ਜਪਗੇ ਅੰਨ ਅੰਬੇ ਕੇ ਸੰਗ ਨੀਕਾ ਵਨ ਅੰਨੇ ਬਾਹਰ ਜੋ ਨਰ ਹੋਵੇ ਤੀਨ ਭਵਨ ਮੈਂ ਆਪਣੀ ਖੋਵੇ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਹੋਰੰਡ ਜਗ ਮੈਂ ਭਗਤੇ ਦੂਦਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਅੰਨੇ ਬਿਨਾ ਨਾ ਹੋਏ ਸਕਾਲ ਤਜੀਏ ਅੰਨ ਨਾ ਮਿਲੇ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਕਰ ਪਹਿਲਾ ਏ ਕਿਉਂ ਕਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪਰਖ ਪੁਰਖ ਦਾਨੇ ਪ੍ਰਾਗ ਇਸਨਾਨੇ ਤਹੁ ਨ ਪੁਜੇ ਹਰਿ ਕੀਰਤਨਾਮਾ ਆਪਣੇ ਰਾਮੇ ਭਜਰੇ ਮਨ ਆਲਸੀਆ ਰਹਾਉ ਗਇਆ ਪਿੰਡ ਭਰਤਾ ਬਨਾਰਸਿਆਸ ਵਸਤਾ ਮੁੱਖ ਵੇਦ ਚਤੁਰ ਪੜਤਾ ਸਗਲ ਧਰਮ ਅਸ਼ਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਕਰਤਾ ਸੇਵਾ ਸਖਤ ਸੰਵਾਦ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦ ਭਜਨਾਮਾ ਤਰਸ ਭਾਵ ਸਿੰਧ ਗੋਂਡ ਨਾਮ ਭ੍ਰਮੇ ਜੈਸੀ ਮਿਰਗਾਏ ਪ੍ਰਾਣ ਤਜੇ ਵਾਕੂ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿਤ ਅੰਤ ਨਾ ਫੇਰੋ ਰਹਾਉ ਜਿਉਂ ਮੀਨਾ ਹੇਰੇ ਪਸੂਆਰਾ ਸੋਨਾ ਗੜਤੇ ਹੀਰੇ ਸੁਨਾਰਾ ਜਿਉਂ ਬਖਈ ਹੇਰੇ ਪਰਨਾਰੀ ਕੌਡਾ ਡਾਰਤ ਹਿਰੇ ਜੁਆਰੀ ਜੈ ਜੈ ਦੇਖੋ ਤਹਿ ਤਹਿ ਰਾਮਾ ਹਰ ਕੇ ਚਾਰਨ ਨਿਤ ਧਿਆਵੇ ਨਾਮਾ ਗੋਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਣ ਜਨ ਤਰਬੇ ਨਾ ਜਾਣੂ ਬਾਪ ਬੀਠਾ ਬਾਹ ਦੇ ਰਹਾਉ ਨਰਤੇ ਸੁਰ ਹੋਏ ਜਾਤ ਨਿਮਿਖ ਮੈਂ ਸਤਿਗੁਰ ਬੁੱਧ ਸਿਖਲਾਈ ਨਰਤੇ ਉਪਜ ਸੁਰ ਕੋ ਜੀਤੋ ਸੋ ਅਵ ਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਿਕਾਵੋ ਮੋਹੇ ਤੇਰੇ ਨਾਮ ਅਵਲਿਮ ਬਹੁਤ ਜਨ ਉਦਰੇ ਨਾਮੇ ਕੀ ਮਤ ਇਹ ਗੋਂਡ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਕੇਲੀ ਪਾਣੀਆਂ ਬਿਨ ਮੀਨ ਤਲਫੇ ਐਸੇ ਰਾਮ ਨਾਮਾ ਬਿਨ ਬਾਪਰੋ ਰਾਮਾ ਰਹਾਉ ਜੈਸੇ ਗਾਇਕਾ ਬਾਸ਼ਾ ਛੂਟਲਾ ਥਨ ਚੋਖਤਾ ਮਾਖਣ ਕੂਟਲਾ ਨਾਮ ਦਿਓ ਨਰਾਇਣ ਪਾਇਆ ਗੁਰਭੇਟ ਤੇ ਅਲਖ ਲਖਾਇਆ ਜੈਸੇ ਵਿਖੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮਨਾਰੀ ਜੈਸੇ ਤਾਪ ਤੋਂ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦਿਓ ਜੀਓ ਕੀ ਕਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲਏ ਉੱਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾਕਰੀ ਹਰੇ ਨਮਸਤੇ ਹਰੇ ਨਮੈ ਹਰ ਹਰ ਕਰਤ ਨਹੀਂ ਦੁਖ ਜਮੈ ਰਹਾਉ ਹਰ ਹਰ ਨਾਗਸ ਹਰੇ ਪੁਰਾਣ ਅਜੈਮਲ ਕੀਓ ਬੈਕੁੰਠੋ ਥਾਨ ਸੂਆ ਪੜਾਪਤ ਗਨਕਾ ਤਰੀ ਸੋ ਹਰ ਨਹਿਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲਕਾ ਤਨੇ ਕਪਟੈ ਪਰੀ ਸਿਮਰਨ ਦਰੋਪ ਸਭ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਨ ਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਾਣਵੇ ਨਾਮਾ ਐਸੋ ਹਰੀ ਜਾਸ ਜਪਤ ਪੈ ਅਬਦਾ ਟਰੀ ਗੋਂਡ ਪੈਰੋ ਪੂਤ ਸੀਤਲਾ ਤਾਵੇ ਖਰ ਬਾਨ ਉਸ਼ਾਰੋ ਡਾਵੇ ਹੋ ਤੋ ਏਕ ਰਮਈਆ ਲਹਿਹੋ ਆਣ ਦੇ ਬਦਲਾਵਣ ਦੇਹੋ ਰਹਾਉ ਸਿਵ ਸਿਵ ਕਰਤੇ ਜੋ ਨਰ ਧਿਆਵੇ ਭਗਤ ਚਰੇ बल्द बर्द चढ़े दौरू टमकावे। महामाई की पूजा करे नरसे नार होय औतरे। तू कहियत ही आद पवानी मुक्त की बरिया कहा शपानी। गुरमत राम नाम गोबीता प्राणवे नामा यों कह गीता बिलावल गोंड। आज नामे बीठल देख्या मूर्ख को समझाऊ रे रहाओ। पांडे तुमरी गायत्री लोदे का खेत खाती थी लेकर ठेगा टगरी तोरी लांगद लांगद जाती थी। पांडे तुमरा माहा दो तौले बल्द चढ़या आप तो देख्या था। मोदी के कर खाना पाका वाका लड़का मारया था। पांडे तुमरा रामचंद सोपी आप तो देख्या था। रावण सेती सरबर होई करकी जो ए गवाई थी। हिंदू अन्ना तुरकू काना दोहा ते ज्ञानी सयाना। हिंदू पूजे देहरा मुसलमान मसीत नामे सोई सेव्या जय देहरा नाम सीत। राग गौंड बाणी रविदास जियो की कर दूजा एक ओंकार सतगुर प्रसाद। मुकंद मुकंद जपो संसार बिन मुकंद तन होए ओहार। सोई मुकंद भुगत का दाता सोई मुकंद हमरा पित माता। जीवत मुकंदे मरत बंगंदे ताके सेव को सदा आनंदे रहाओ। मुकंद मुकंद हमारे प्राण जप मुकंद मस्तक निशान। सेवा सेव मुकंद करे बैरागी सो मुकंद दुर्बल तन लादी। एक मकंद करे उपकार हमरा कहा करे संसार। मेटी जात हुए दरबार तुही मकंद जोग जुगतार। उपजे ओ ज्ञान हुआ प्रगास कर कृपा लीने कीरदास। कोह रविदास अब तृष्णा चूकी जप मकंद सेवा ताहू की गोंड। ज्यो अरसर तीर्थ नावे ज्यो द्वादश शिला पुजावे। ज्यो हो कूब तटा देवावे करे निंद सा व्यर्था जावे। साध का निंदक कैसे तरे सर पर जानो नरक ही परे रहाओ। ज्यो हो ग्रहण करे खुलकेत अर्पे नार सिंगार समेत। सगली सिमरत श्रवणी सुने करे निंद कमने नहीं गुने। ज्यो अनेक प्रसाद करावे पूम दान शोभा मंडप पावे। अपना बेगार बिराना सांडे करे निंद बहजोनी हांडे। निंदा कहा करो संसारा निंदक का प्रगट पहारा। निंदक सोध साध बिचारिया कहो रविदास पापी नरक सिधारिया जोड़। रामकली महला पहला कर पहला चौप दे एक ओंकार सतनाम। करता पुरख निरभौ निर्वैर अकाल मूर्त युनि सह भंगुर प्रसाद। कोई पढ़ता सहसा करता कोई पढ़े पुराना। कोई नाम जपे जप माली लागे तिसे त्याना। आप ही कभी किशु ना जाना तेरा एको नाम पछाना। ना जाने हरे मेरी कमन गते हाँ मूर्ख अज्ञान शर्म प्र तेरी। कर कृपा राखो मेरी लाज पते रहाओ। कबहू जीड़ा ऊब चढ़त है कबू जाए पयाले। लोभी जीड़ा थिरना रहत है चारे कुंडा पाले। मरन लिखाए मंडल में आए जीवन साजे माई। एक चले हम देखे स्वामी पाई बलंती आई। ना किसी का मीत ना किसी का पाई ना किसी बाप ना माई। प्रणवत नानक जे तू देवे अंते होए सखाई। राम कली महला पहला सर्ब ज्योत तेरी पसर रही। जय जय देखा तह नर हरी। जीवन तल बनेवार स्वामी अंधकूप माया मन गाड़िया। क्यों कर उतरो पार स्वामी रहाओ। जह पीतर कट भीतर बसिया बाहर काहे नाही। तनकी सार करे नित साहिब सदा चिंत मन माही। आपे नेड़े आपे दूर आपे सर्ब रहा भरपूर। सतगुर मिले अंधेरा जाए जय देखा तह रहा समाए। अंतर सहसा बाहर माया नैनी लागस बाणी। प्रणवत नानक दासन दासा प्रताप हेगा प्राणी। राम कली महला पहला जित दर वसे कमंदर कहिए दरा पीतर दर कमन लहे। जिस दर कारण फेरा उदासी सो दर कोई आए कहे। कैन बिद सागर तरिए जीवत्या ने मरिए रहाओ। दुख दरवाजा रूरख वाला आस अंदेसा दोए पट चढ़े। माया जल खाई पानी कर बांध्या सतके आसन पुरख रहे। किंते ना माया तना जाण्या तुम सर नाही अवर हरे। ऊंचा ने कहना मन में रहना आपे जाने आप करे। जब आसा देसा तब ही क्यों कर एक कहे। आसा पीतर रहे निराशा तो नानक एक मिले। इन बिद सागर तरिए जीवतियाँ ओ मर गए रहाउ। दूजा राम कली महला पहला सुरत शब्द साखी मेरे सिंगी। बाजे लोग सुने पद चोली मंगण के ताई। पीख्या नाम पड़े बाबा गोरख जागे गोरख सोजन गोए उठाली। करते बार न लागे रहाओ। ਪਾਣੀ ਪ੍ਰਾਣ ਪਵਣ ਬੰਦ ਰਾਖੇ, ਚੰਦ ਸੂਰਜ ਮੁਖ ਦੀਏ, ਮਰਨ ਜੀਵਨ ਕੋ ਧਰਤੀ ਦੀਨੀ, ਏਤੇ ਗੁਣ ਵਿਸਰੇ, ਸਿੱਧ ਸਾਧਕ ਅਰ ਜੋਗੀ ਜੰਗਮ, ਪੀਰ ਪੁਰਸ ਬਹੁ ਤੇਰੇ, ਜੇ ਤਨ ਮਿਲਾਂ ਤਾਂ ਕੀਰਤੀ ਆਖਾਂ, ਤਾਂ ਮਨ ਸੇਵ ਕਰੇ, ਕਾਗਦ ਲੂਣ ਰਹੇ ਕਿਰਤ ਸੰਗੇ, ਪਾਣੀ ਕਮਲ ਰਹੇ, ਐਸੇ ਭਗਤ ਮਿਲੇ ਜਣ ਨਾਨਕ, ਤਿੰਨ ਜਮ ਕਿਆ ਕਰੇ, ਰਾਮ ਕਲੀ ਮਹੱਲਾ ਪਹਿਲਾ, ਸੁਣ ਮਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨੈਂਡੋਲੇ, ਐਸੀ ਜੁਗਤ ਜੋਗ ਕੋ ਪਾਲੇ, ਆਪ ਤਰੇ ਸਗਲੇ ਕੁਲ ਤਾਰੇ, ਸੋ ਅਦੂਤ ਐਸੀ ਮਤ ਪਾਵੇ, ਅਹਿਨਸ ਸੁਣ ਸਮਾਧ ਸਮਾਵੇ, ਰਹਾਉ ਭਿਖਿਆ ਭਾਈ ਭਗਤ ਪੈ ਚੱਲੇ, ਹੋਏ ਸੋ ਤ੍ਰਿਪਤ ਸੰਤੋਖ ਅਮੁੱਲੇ, ਧਿਆਨ ਰੂਪ ਹੋਇਆ ਸਣ ਪਾਵੇ, ਸੱਚ ਨਾਮ ਤਾੜੀ ਚਿਤ ਲਾਵੇ, ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਛਿੰਦਰਾ ਔਦੂ ਨਿਸਾਣੀ, ਆਸਾ ਮੈਂ ਨਿਰਾਸ ਵਲਾਏ, ਨਹਿਚੋ ਨਾਨਕ ਕਰਤੇ ਪਾਏ, ਪ੍ਰਣਵਤ ਨਾਨਕ ਅਗਮ ਸੁਣਾਏ, ਗੁਰ ਚੇਲੇ ਕੀ ਸੰਦ ਮਿਲਾਏ, ਦੀਖਿਆ ਦਾਰੂ ਭੋਜਨ ਖਾਏ, ਸ਼ਹਿ ਦਰਸ਼ਨ ਕੀ ਸੋਜੀ ਪਾਏ, ਰਾਮ ਕਲੀ ਮਹੱਲਾ ਪਹਿਲਾ, ਹਮ ਡੋਲਤ ਬੇੜੀ ਪਾ ਪਰੀ ਹੈ, ਪਵਨ ਲਗੇ ਮਤ ਸਾਈ, ਪਵਨ ਲਗੇ ਮਤ ਜਾਈ, ਸਨਮੁਖ ਸਦ ਭੇਟਣ ਕੋ ਆਏ, ਨਹਿਚੋ ਦੇ ਵੜਿਆਈ, ਗੁਰਤਾਰ ਧਾਰਨ ਹਾਰਿਆ, ਦੇਹ ਭਗਤ ਪੂਰਨ ਅਵਿਨਾਸੀ, ਹੋ ਤੁਜ ਕੋ ਬਲਿਹਾਰਿਆ, ਰਹਾਉ ਸਿੱਧ ਸਾਧਕ ਜੋਗੀ ਅਰ ਸੰਜਮ, ਏਕ ਜੋਗੀ ਅਰ ਜੰਗਮ, ਏਕ ਸਿੱਧ ਜਿਨਿ ਧਿਆਇਆ, ਪਰਸਤ ਪੈਰ ਸਿਜੇ ਤੇ, ਸੁਆਮੀ ਅੱਖਰ ਜਿਨ ਕੋ ਆਇਆ, ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੇ ਸ਼ਬਦ ਨਿਬੇਰਾ, ਰਾਮ ਕਲੀ ਮਹੱਲਾ ਪਹਿਲਾ, ਸੁਰਤੀ ਸੁਰਤਰ ਲਾਈਏ ਏਤ, ਤਨ ਕਰ ਤੁਲਹਾ ਲੰਘੇ ਜੇਤ, ਅੰਤਰ ਪਾਹੇ ਤਿਸੇ ਤੂੰ ਰੱਖ, ਐਨਸ ਦੀਵਾ ਬਲੇ ਅਥਕ, ਐਸਾ ਦੀਵਾ ਨੀਰ ਤਰਾਏ, ਜਿਤ ਦੀਵੇ ਸਭ ਸੋਜੀ ਪਾਏ, ਰਹਾਉ ਅਛੀ ਮਿੱਟੀ ਸੋਜੀ ਹੋਏ, ਤਾਂ ਕਾ ਕੀਆ ਮਾਨੇ ਸੋਏ, ਕਰਨੀ ਤੇ ਕਰ ਟਖੋ ਟਾਲ, ਇੱਥੇ ਉੱਥੇ ਨਿਭੀ ਨਾਲ, ਆਪੇ ਨਦਰ ਕਰੇ ਜਾ ਸੋਏ, ਗੁਰਮੁਖ ਵਿਰਲਾ ਬੂਜਾ ਕੋਏ, ਤਿਤਕੜ ਗੁਰਮੁਖ ਵਿਰਲਾ ਬੂਜੈ ਕੋਏ, ਤਿਤਕੜ ਦੀਵਾ ਨੈਚਲ ਹੋਏ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰ ਤਰਾਏ, ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜਿਉਂ ਸਿੰਘਾ ਸੁਣ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤਨਾ ਪਾਇਆ ਗੁਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋਭਾ ਰੰਗਤ ਹੋਏ, ਰਾਮ ਕਲੀ ਮਹੱਲਾ ਪਹਿਲਾ, ਤੁਦਨੋ ਨਿਮਣ ਮਨਨ ਤੇਰਾ ਨਾਓ, ਸਾਜ ਪੈੜ ਬੈਸਣ ਕੋ ਥਾਓ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ, ਨਾਨਕ ਬਿਰਥਾ ਕੋਈ ਨਾ ਹੋਏ, ਐਸੀ ਦਰਗਹਿ ਸਾਚਾ ਸੋਏ, ਰਹਾਓ ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵੇਂ ਮੰਗਤ ਜਨ ਜਾਓ, ਮੰਗਤ ਜਨ ਚਾਓ, ਭਾਂਡੇ ਪਾਉ ਪਵੇ ਤੇ ਤਿਆਏ, ਤੁਰਤੇ ਛੋਡੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰੇ, ਆਪਣੀ ਕੀਮਤ ਆਪੇ ਧਰੇ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਤਿਕਾਰ ਕਹੇ ਮੰਗਤ ਜਨ, ਮੰਗਤ ਮਾਣ ਨਾ ਪਾਇਆ, ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਤੈਂ ਤਾਂ ਕਹਿਣ ਕਹਾਇਆ, ਰਾਮ ਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਮੂੰਦ ਮੈਂ ਸਾਗਰ, ਕਮਣ ਬੁਝੈ ਵਿਦ ਜਾਣੇ, ਉਤਪਜ ਚਲਤ ਆਪੇ ਕਰ ਆਪ ਕਰ ਚੀਨੇ, ਆਪੇ ਤੱਤ ਪਛਾਣੇ, ਐਸਾ ਗਿਆਨ ਵਿਚਾਰੇ ਕੋਈ, ਤਿਸਤੇ ਮੁਕਤ ਪਰਮਗਤ ਹੋਈ, ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ, ਉਸਨ ਸੀਤ ਵਿਦ ਸੋਈ, ਤਾਂ ਕਿ ਗਤਮੇ ਤੇ ਅਵਰ ਨਾ ਜਾਣੇ, ਗੁਰਬਿਣ ਸਮਝ ਨਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖਿਆ ਕਾ ਤਖਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨਕੇ ਸਦ ਬਲਿਹਾਰੀ, ਜਣ ਏਕ ਸ਼ਬਦ ਲਿਵਲਾਈ, ਰਾਮ ਕਲੀ ਮਹੱਲਾ ਪਹਿਲਾ, ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹੋਮੇ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋਗਰ ਸ਼ਬਦੀ ਵਿਚਾਰੀ, ਸੋ ਹਰ ਜਣ ਹਰ ਪ੍ਰਭ ਪਾਵੇ, ਐਨਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੇ, ਰਹਾਓ ਧੁਣ ਵਾਜੇ ਅਣਹਦ ਕੋਰਾ, ਮਨਮਾਨਿਆ ਹਰ ਸਮੋਰਾ, ਗੁਰਪੂਰੇ ਸਦ ਗੁਰਪੂਰੇ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ, ਸਭ ਨਾਦ ਬੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤੈ ਤੀਰਥ ਵਰ ਸਭ ਤਾਰੇ, ਗੁਰ ਮਿਲਿਆ ਹਰ ਨਿਸਤਾਰੇ, ਜੈ ਆਪ ਗਿਆ ਪਉ ਪਾਗਾ, ਗੁਰ ਚਰਨੀ ਸੇਵਕ ਲਾਗਾ, ਗੁਰ ਸਤਿਗੁਰ ਪਰਮ ਚੁਕਾਇਆ, ਕਹੁ ਨਾਨਕ ਸ਼ਬਦ ਮਿਲਾਇਆ, ਰਾਮ ਕਲੀ ਮਹੱਲਾ ਪਹਿਲਾ, ਸ਼ਾਦਨ ਭੋਜਨ ਮੰਗਤ ਪਾਗੇ, ਖੁਦਿਆ ਦੁਸ਼ਟ ਜਲੇ ਦੁਖ ਆਗੇ, ਗੁਰਮਤ ਨਹੀਂ ਲੀਨੀ ਦੁਰਮਤ ਪਦ ਖੋਈ, ਗੁਰਮੁਖਤ ਭਗਤ ਪਾਵੇ ਜਨ ਕੋਈ, ਜੋਗੀ ਯੁਗਤ ਸਹਿਜ ਕਰਵਾਸੀ, ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਭੀਖਿਆ ਭਾਈ ਸ਼ਬਦ ਤ੍ਰਿਪਤਾਸੇ, ਰਹਾਉ ਪੰਚ ਬੈਲ ਗੜੀਆ ਦੇ ਤਾਰੀ, ਰਾਮ ਕਲਾ ਨਿਭੇ ਪਤ ਸਾਰੀ, ਤਾਂ ਟੂਟੀ ਗਾਂਡੋ ਸਿਰ ਪਾਰ, ਲੱਕੜੀ ਬਿਖਰ ਜਰੀ ਮੰਝ ਭਾਰ, ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁਖ ਸਮ ਕਰਨਾ ਸੋਗ ਬਿਯੋਗੀ, ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਅਸਤਰ ਕੰਧ ਜਪੇ ਨਿਰੰਕਾਰੀ, ਸਹਿਜ ਜਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰ ਸ਼ਬਦੀ ਲੂਟਾ, ਮਨ ਮੈਂ ਮੁੰਦਰਾ ਹਰ ਗੁਰ ਸਰਨਾ, ਨਾਨਕ ਰਾਮ ਭਗਤ ਜਨ ਤਰਨਾ, ਰਾਮ ਏਕ ਓਂਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ, ਸਤਿਯੁਗ ਸੱਚ ਕਹੇ ਜਾ ਕੋਈ, ਘਰ ਘਰ ਗੁਰਮੁਖ ਭਗਤ ਘਰ ਘਰ ਭਗਤ ਗੁਰਮੁਖ ਹੋਈ, ਸਤਿਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ, ਯੁਗ ਚਾਰੇ ਨਾ ਬੜਿਆਈ ਹੋਈ, ਜੇ ਨਾਮ ਲਾਗੇ ਸੋ ਮੁਕਤ ਹੋਵੇ, ਗੁਰਬਿਨ ਨਾਮ ਨਾ ਪਾਵੇ ਕੋਈ ਰਹਾਉ, ਤ੍ਰੇਤੇ ਅਕਲ ਕੀਨੀ ਦੂਰ, ਪਖੰਡ ਵਰਤਿਆ ਹਰ ਜਾਣਨ ਦੂਰ, ਗੁਰਮੁਖ ਬੂਝੈ ਸੋਜੀ ਹੋਈ, ਅੰਤਰ ਨਾਮ ਵਸੇ ਸੁਖ ਹੋਈ, ਦੁਆਪਰ ਦੂਜੇ ਦੁਬਦਾ ਹੋਏ, ਪਰਮ ਪਲਾਨੇ ਜਾਣੇ ਦੋਏ, ਦੁਆਪਰ ਧਰਮ ਦੋਏ ਪੈਰ ਰਖਾਏ, ਗੁਰਮੁਖ ਹੋਵੇ ਸੋ ਨਾਮ ਦੜਾਏ, ਕਲਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਪੇਟੇ ਨਾਮ ਉਦਾਰ, ਸਭ ਯੁਗ ਮੈਂ ਸੱਚਾ ਏਕੋ ਸੋਈ, ਸਭ ਮੈਂ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ, ਸਭ ਯੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਵਿਰਲਾ ਬੂਝੈ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਯੁਗ ਜੁਗ ਨਾਮ ਵਡਿਆਈ ਹੋਈ, ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੇ ਵਡਭਾਗ ਹੋਏ ਵਡਭਾਗੀ, ਤਾਂ ਹਰ ਹਰ ਨਾਮ ਧਿਆਵੇ, ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ, ਗੁਰਮੁਖ ਕਾ ਭਗਤ ਕਰੋ ਸਤ ਪ੍ਰਾਣੀ, ਹਿਰਦੇ ਪ੍ਰਕਾਸ਼ ਹੋਵੇ ਲਿਵ ਲਾਗੇ, ਗੁਰਮਤਿ ਹਰ ਹਰ ਨਾਮ ਸਮਾਣੀ ਰਹਾਉ, ਹੀਰਾ ਰਤਨ ਜਵੇ ਹਿਰਮਾਣਕ, ਬਹੁ ਸਾਗਰ ਭਰਪੂਰ ਕੀਆ, ਜਿਸ ਵਡਭਾਗ ਹੋਏ ਮਨ ਮਸਤਕ, ਤਨ ਗੁਰਮਤਿ ਕੜ ਕੜ ਲੀਆ, ਰਤਨ ਜਵੇਰ ਲਾਲ ਹਰਨਾਮਾ, ਗੁਰ ਕਾੜ ਤਲੀ ਦਿਖਲਾਇਆ, ਭਾਗਹੀਨ ਮਨ ਮੁਖ ਨੇ ਲੀਆ, ਤ੍ਰਿਣ ਓਲੇ ਲਾਗ ਛਪਾਇਆ, ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇਹਰ ਪਾਵੇ, ਧਨ ਧਨ ਗੁਰਮਤਿ ਹਰ ਪਾਏ, ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਪਿਆ ਆਨੰਦਾ, ਹਰ ਨੀਕੀ ਕਥਾ ਸੁਣਾਏ, ਦੁਰਮਤ ਮੈਲ ਗਈ ਸਭ ਨੀਕਲ, ਸਤਸੰਗਤ ਮੁੱਲ ਬੁੱਧ ਪਾਏ, ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੋ ਹਾਏ ਰਹਾਉ, ਜੇਵੜ ਭਾਗ ਹੋਏ ਮੁਖ ਮਸਤਕ, ਹਰ ਰਾਮ ਨ ਜਨਾ ਪੇਟਾਏ, ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ, ਹਰ ਕੇ ਲੋਕ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰਨਿੰਦਕ ਕੰਸ ਡੰਸ ਲਗਾਏ, ਤ੍ਰਿਗ ਤ੍ਰਿਗ ਨਰਨਿੰਦਕ ਜਨ ਜਨ ਨਹੀਂ ਪਾਏ, ਹਰ ਕੇ ਸਖਾ ਸਿਖਾਏ, ਸੇ ਹਰ ਕੇ ਚੋਰ ਵੇ ਮੁਖ ਕਾਲੇ, ਜਨ ਗੁਰ ਕੀ ਪੈਜ ਨਾ ਪਾਏ, ਦਇਆ ਦਇਆ ਕਰ ਰੱਖੋ ਹਰ ਜੀਓ, ਹਮ ਦੀਨ ਤੇਰੀ ਸਰਣਾਏ, ਹਮ ਬਾਰਕ ਤੂੰ ਪਿਤਾ ਪਰਾ ਮੇਰੇ, ਜਨ ਨਾਨਕ ਬਖਸ ਮਿਲਾਏ, ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਾਨੀ ਕੇ, ਤਨ ਉੱਪਰ ਹੱਥ ਵਤਾਵੇ, ਗੁਰਮੁਖ ਸਾਧ ਸਹੀ ਭਰਾ ਪਾਏ, ਕਰ ਕਿਰਪਾ ਆਪ ਮਿਲਾਵੇ, ਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਉਮਿਓ ਹਰ ਰਸੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਹਾਉ, ਹਰ ਕੇ ਲੋਕ ਰਾਣ ਜਮੈ ਉੱਤਮ, ਮਿਲ ਉੱਤਮ ਪਦਵੀ ਪਾਵੇ, ਹਮ ਹੋਵ ਤਚੇਰੀ ਦਾਸ ਦਾਸਨੀ ਕੀ, ਮੇਰਾ ਠਾਕਰ ਕੁਸੀ ਕਰਾਵੇ, ਸੇਵਕ ਜਨ ਸੇਵੇ ਸੇਵਟ ਪਾਗੀ, ਰਿਦ ਮੰਤਨ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਪਾਤਾ, ਕੂੜ ਬੋਲ ਕੂੜੋ ਫਲ ਪਾਵੇ, ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੇ, ਹੋ ਕਾਟੋ ਕਾੜ ਬਾੜ ਰੱਖੋ, ਜਿਤ ਨਾਨਕ ਸੰਤ ਚੜਿਆਵੇ, ਰਾਮ ਕਲੀ ਮਹੱਲਾ ਚੌਥਾ, ਜੇ ਵੜ ਭਾਗ ਹੋਵੇ ਵਣ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਏ, ਹਰ ਜਨ ਅੰਮ੍ਰਿਤ ਕੁੰਡ ਸਰਨੀ ਕੇ, ਵੜ ਭਾਗੀ ਤਿਤ ਨਵਾਈਏ, ਰਾਮ ਮੋਕੋ ਹਰ ਜਨ ਕਾਰੇ ਲਾਈਏ, ਹੋਂ ਪਾਣੀ ਪਸਾ ਹੋ ਪਾਣੀ ਪੱਖਾ ਪੀਸੋ ਸੰਤਿਆਗੇ, ਪਗ ਮਲਮਲ ਧੂਰ ਮੁਖ ਲਾਈਏ ਰਹਾਉ, ਹਰ ਜਨ ਵੱਡੇ ਵੱਡੇ ਵੜੇ ਉੱਚੇ, ਜੋ ਸਤਿਗੁਰ ਮੇਲ ਮਿਲਾਈਏ, ਸਤਿਗੁਰ ਜੇ ਵੜੇ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਤਿਆਈਏ, ਸਤਿਗੁਰ ਸਰਨ ਪਏ ਤਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਏ, ਇੱਕ ਆਪਣੇ ਸੁਆਏ ਅਹਿ ਬਹਿ ਗੁਰਿਆਗੇ, ਜੋ ਬਗਲ ਸਮਾਦ ਲਗਾਈਏ, ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਮਿਖੂ ਬਿਖੂ ਮਖਲਾਈਏ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਏ, ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲਗੇ ਗੁਰਚਰਨੀ, ਜਨ ਮਿਲ ਹਰ ਪਾਰ ਮਾਰਗ ਪੰਥ ਦਿਖਾਇਆ, ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨੇ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ, ਮੇਰੇ ਇੱਕ ਖਿਨ ਪ੍ਰਾਣ ਰਹੇ ਨਾ ਬਿਨ ਗੁਰ, ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਤਨ ਤਨ ਵੜ ਭਾਗ ਗੁਰ ਸਬਦੀ ਆਏ, ਹਰ ਗੁਰਮਿਲ ਦਰਸ਼ਨ ਪਾਇਆ, मैं अवर न कोई सूझे बूझे मन हर जप जपो ज पाया नामहीन फिरे से नक टेतन कस कस नक वडाया मोको जग जीवन जवाल स्वामी हृदय अंतर नाम वसाया नानक गुरु गुरु है पूरा मिल सतगुर नाम ते आया रामकली महला चौथा सतगुर दाता वड्डा वड परख है जत मिलिए हरे और तारे जी दान गुर पूरे दिए हरे अमृत नाम समारे राम गुर हर हर नाम कण तारे गुरम कथा सुनी मन पाई तन तन वड भाग हमारे रहाओ कोट कोट तेती स्त्यावे ताको अंत न पावे पारे हृदय काम काम नी मांगे रित मांगे हाथ पसारे हर जस जप जप वड्डा वडेरा गुरमुख रखो अरतारे जे वड भाग होए तां जपिए हर भौ जल पारे उतारे हर जन निकट निकट हर जन है हर राखे कंठ जन तारे नानक पिता माता है हर प्रभ हम अंबारक हर प्रद पारे राम राग राम कली महला पंजवा कर पहला एक ओंकार सतगुर प्रसाद कृपा करो दीन के दाते मेरे गुण अवगुण ना बिचारो कोई माटी का कह तो आपे स्वामी माणक की गत एही मेरे मन सतगुर सेव सुख होई जो इच्छे सोई फल पावो फिर दुख ना व्यापे कोई रहाओ काचे भांडे साज निवारे अंतर जोत काचे भांडे साज निवाजे अंतर जोत समाई जैसा लिखत लिखिया तुर करते हम तैसी किरत कमाई मन तन थाप किया सभी अपना एहो जाम एहो आवन जाना जिन दिया सो चित नावे मोहे अंध लपटाना जिन किया सोई प्रभ जाने हर का महले पारा भक्त करी हर के गुण गावा नानक दास तुम्हारा राम कली महला पंजवा पहो चरना तल उपर आवो ऐसी सेव कमावो आपस ते ऊपर सब जानो तो दर गए सुख पावो संतो ऐसी कथो कहानी सुर पवित्र नर दे पवित्रा खिन बोले गुरमुख बाणी रहाओ पर पंच छोड़ सहज कर बैसो झूठा कहो ना कोई सतगुर मिलो नवे निद पावो इन विद तत् बिलोई परम चकावो गुरमुख ले बुलावो आत्म चीनो पाई निकट कर जानो सदा प्रभ हाजर कैस्यों करहो बराई सतगुर मिलिए मार्ग मुक्ता सहजे मिले स्वामी तन तन से जन जिनी कल मैं हर पाया जन नानक सतगुर बानी राम कली महला पंजवा आपत हरखना जापत दुखा नह व्यापे मन रोगनी सदा आनंद गुर पूरा पाया तो उतरी सगल बियोगनी ए बिद है मन जोगनी मोहो सोग रोग लोगना व्यापै तय हर हर हर रस भोगनी रहाओ स्वर्ग पवित्रा मृत पवित्रा दयाल पवित्र आलोगनी आज्ञा करी सदा सुख पुंचे जद कद पेखो हर गुणी नै सिव शक्ति जल नहीं पवना तह अकार नै मेदनी सतगुर जो का तहा निवासा जय अवगित नाथ अगम तनी तान मन हर का तन सब हर का हर के गुण हो क्या गणी कहो नानक हम तुम गुर खोई है अम्बे अम्ब मिलोगणी राम कली महला पंजवा त्रह गुण रहत रहे निरारी साधक सिद्ध न जाने रतन कोठड़ी अमृत संपूर्ण सतगुर कै खजाने अचरज किश कह न जाई बसते गोचर पाई रहाओ मोल नाही किस करने जोगा क्या को कहे सुनावे कथन कहन को सोजी नाही जो पेख है तिस बने आवे सोई जाने करने हारा कीता क्या बेचारा अपनी गितमित आपे जाने हरे आपे पूर भंडारा ऐसा रस अमृत मन चाख्या तृप्त रहे गाई कहो नानक मेरी आसा पूरी सतगुर की सरनाई राम कली महला पंजवा अंगीकार किया प्रभ अपने बैरी सगले साधे जिन बैरी है जग लूटिया ते बैरी लै बाधे सतगुर परमेसर मेरा अनेक राज भोग रस माणी नाउ जपी परवासा तेरा रहाओ चीतना आवस दूजी बाता जिसे ऊपर रखवारा बेह परवाह रहत है स्वामी एक नाम कै आधारा पूर्ण होए मिलियो सुखदाई ऊण न काई बाता तत्सार परम पद पाया छोड़ न कथ हूँ जाता वरना साको जैसा तू है साचे अलख अपारा अतुल अथा अडोल स्वामी नानक खसम हमारा राम कली महला पंजवा तू दाना तू अब चल तू ही तू जात मेरे पाती तू अडोल कद डोले नाही ता हम कैसी ताती एके एके एक तू ही एके एके तू राया तो कृपा ते सुख पाया रहाओ तू सागर हम हंस तुम्हारे तुम मैं माणक लाला तुम देवो तल संक न मानो हम पूछो सदा निहाला हम बारक तुम पिता हमारे तुम मुख देवो खीरा हम खेले सब लाड लडावे तुम सदगुणी गहीरा तुम पूर्ण पूरे संपूर्ण हम पी संग अगाए मिलत मिलत मिलत मिल रहा नानक कह न जाए राम कली महला पंजवा ਕਰ ਕਰ ਤਾਲ ਪਖਾਵ ਜਨੈ ਨੋ ਮਾਥੇ ਵਜੇ ਰਬਾਬਾ ਕਰਨੋ ਮਦ ਬਾਸਰੀ ਬਾਜੇ ਜਿਹਵਾ ਧੋਨੇ ਗਾਜਾ ਨਿਰਤ ਕਰੇ ਕਰ ਮਣੂਆ ਨਾਚੇ ਆਣੇ ਕੂਗਰ ਸਾਜਾ ਰਾਮ ਕੋ ਨਿਰਤਕਾਰੀ ਪੇਖੇ ਪੇਖਨ ਹਾਰ ਦਿਆਲਾ ਜੇਤਾ ਸਾਜ ਸਿਗਾਰੀ ਰਹਾਉ ਅਖਾਰ ਮੰਡਲੀ ਧਰਨ ਸਬਾਈ ਉਪਰ ਗਗਨ ਚੰਦੋਆ ਪਵਨ ਵਿਚੋਲਾ ਕਰਤੇ ਕੇਲਾ ਜਲਤੇ ਉਪਤ ਹੋਆ ਪੰਜ ਤਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ ਚੰਦ ਸੂਰਦੇ ਜਰੇ ਚਿਰਾਗਾ ਚੌਕੁੰਡ ਭੀਂਤਰ ਰਾਖੇ ਦਸ ਪਾ ਤੋਂ ਪੰਜ ਸੰਗੀਤਾ ਏਕੇ ਭੀਤਰ ਸਾਥੇ ਭਿਨ ਭਿਨ ਹੋਏ ਪਾਪ ਦਿਖਾਵੇ ਸਭੋ ਨਿਰਾਰੀ ਪਾਖੇ ਘਰ ਘਰ ਨਿਰਤ ਕਰੇ ਘਰ ਘਰ ਨਿਰਤ ਹੋਵੇ ਦਰਾਤੀ ਕਟ ਕਟ ਵਾਜੇ ਤੂਰਾ ਏਕ ਨਚਾਵੇ ਏਕ ਪਵਾ ਹੈ ਏਕ ਆਏ ਜਾਏ ਹੋਏ ਤੂਰਾ ਕਹੋ ਨਾਨਕ ਸੋ ਬਹੁਰ ਨਾ ਨਾਚੇ ਜਿਸ ਗੁਰ ਭੇਟੇ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓਂਕਾਰ ਏਕ ਤੁਨਿਆ ਗੇ ਏਕੇ ਰਾਗ ਲਾਪੇ ਏਕਾ ਦੇਸੀ ਏਕੋ ਵਿਖਾਵੇ ਏਕੋ ਰਿਹਾ ਵਿਆਪੇ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰਤੇ ਜਾਪੇ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸੁਆਓ ਰਹਾਓ ਪੰਜ ਬਜਿੱਤਰ ਕਰੇ ਸੰਦੋਖਾ ਸਾਧ ਸੁਰਾ ਲੈ ਚਾਲੇ ਬਾਜਾ ਮਾਣ ਤਾਜ ਤਾਜ ਪਾਣਾ ਪਾਓ ਨਾ ਬੀਗਾ ਕਾਲੇ ਫੇਰੀ ਫੇਰ ਨਾ ਹੋਵੇ ਕਭੀ ਏਕ ਸ਼ਬਦ ਬੰਦ ਪਾਲੇ ਨਾਰਦੀ ਨਰਹਰ ਜਾਣ ਹਦੂਰੇ ਕੂਕਰ ਖੜਕ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਇਹੋ ਨਿਰਤਕਾਰੀ ਜਨਮ ਨਾ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਦੇ ਹੋ ਕੀਰਤਨ ਗਾਵੇ ਸਾਧ ਸੰਕੀ ਜਾਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਰਾਮਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾਹੇ ਕਾਰਨ ਕਰਨ ਕਰੀਮ ਕਿਰਪਾ ਤਾਰ ਰੀਮ ਰਹਾਉ ਕੋਈ ਨਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੇ ਵੇਦ ਕੋਈ ਕਤੇਵ ਕੋਈ ਓਡੇ ਨੀਲ ਕੋਈ ਸੋਪੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਸ਼ੇ ਪਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹੋ ਤੋਂ ਚਲਤ ਪਿਆ ਰਹਾਉ ਅਗਲੀ ਕਿਛ ਕਰ ਕਬਰ ਨਾ ਪਾਈ ਰੋਵਨ ਹਾਰ ਪੀ ਊਟ ਸਦਾਈ ਭਰਮ ਮੋਹ ਕੇ ਬਾਂਧੇ ਬੰਦ ਸੁਪਨ ਪਿਆ ਪਖਲਾਏ ਅੰਧ ਇਹ ਤੋਂ ਰਚਨ ਰਚਿਆ ਕਰਤਾਰ ਆਪਤ ਜਾਤ ਹੁਕਮ ਆਪਾਰ ਨਹਿ ਕੋ ਮੂਆ ਨਾ ਮਰਨੇ ਯੋਗ ਨਹਿ ਬਿਨਸੇ ਅਵਨਾਸੀ ਹੋਗ ਜੋ ਇਹ ਜਾਣੋ ਸੋਏ ਸੁਨਾਹੇ ਜਾਣਨ ਹਾਰੇ ਕੋਬਲ ਜਾਓ ਕਹੋ ਨਾਨਕ ਗੁਰ ਪਰਮ ਜਕਾਇਆ ਨੋ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਹੀ ਮਹਾਂਕਾਲ ਰਹਾਓ ਕੋਟ ਜਮ ਭਰਮ ਭਰਮ ਆਇਓ ਵੱਡੇ ਭਾਗ ਸਾਧ ਸੰਗ ਪਾਇਓ ਗੁਣ ਪੂਰੇ ਨਾਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖਟਪੀ ਏਕਾ ਬਾਤ ਵਖਾਨੇ ਦਸ ਅਸ਼ਟੀ ਮਿਲ ਏਕੋ ਕਿਆ ਤਾਂ ਵੀ ਜੋਗੀ ਭੇਦ ਨਾ ਲਿਹਾ ਕਿੰਕਰੀ ਉਹਨੂੰ ਪਵਾਜੇ ਜੋਗੀ ਆ ਮਤਵਾਰੇ ਉਰੇ ਰਹਾਉ ਪ੍ਰਥਮੇ ਵਸਿਆ ਸਦਕਾ ਖੇੜਾ ਤ੍ਰਿਤੀਆ ਮੈਂ ਕਿਛ ਪਿਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾਂ ਏਕ ਦਿਖਾਇਆ ਏਕੈ ਸੋਤ ਪਰੋਏ ਮਣੀਏ ਗਾਠੀ ਭਿਨ ਭਿਨ ਭਿਨ ਭਿਨ ਤਣੀਏ ਫਿਰਤੀ ਮਾਲਾ ਬੋਵਿਦ ਪਾਏ ਖਿੰਚਿਆ ਸੂਤਾ ਆਈ ਥਾਏ ਚੌਮੈ ਏਕੈ ਮਠ ਹੈ ਕੀਆ ਤੈ ਬਿਸਰੇ ਥਾਨ ਆਨੇ ਖੜਕੀਆ ਖੋਜਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਉਂ ਕਿੰਕਰੀ ਅਨੂਪ ਵਾਜੇ ਸੁਣ ਜੋਗੀ ਕੇ ਮਨ ਮੀਠੀ ਲਾਗੇ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਤਾਗਾ ਕਰਕੇ ਲਾਈ ਥੀਲੀ ਲਓ ਨਾੜੀ ਸੂਆ ਹੈ ਅਸਤੀ ਅੰਬੇ ਕਾ ਕਰ ਡੰਡਾ ਤਰਿਆ ਕਾ ਤੂੰ ਜੋਗੀ ਗਰਬੈ ਪਰਿਆ ਜਪ ਨਾਥ ਦਿਨ ਰਨਾਈ ਤੇਰੀ ਖਿੰਤਾ ਦੋ ਤਿਹਾਈ ਰਹਾਉ ਗਹਿਰੀ ਬਬੂਤ ਲਾਇ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਤਾਰੀ ਮਾਂਗੇ ਟੂਕਾ ਤ੍ਰਿਪਤ ਨਾ ਆਵੇ ਨਾਥ ਛੋੜ ਜਾਚੈ ਲਾਜ ਨਾ ਆਵੇ ਚਲ ਚਤ ਜੋਗੀ ਆਸਨ ਤੇਰਾ ਸਿੰਘੀ ਵਾਜੇ ਨਿਤ ਉਦਾ ਸੇਰਾ ਗੁਰ ਗੁਰ ਕੀ ਤੈਂ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੂੰ ਹੋਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਖਿੰਥਾ ਨਾਮੇ ਵਸਤਰ ਜਣ ਨਾਨਕ ਜੋਗੀ ਹੋਆ ਅਸਤਰ ਇਉਂ ਜਪਿਆ ਨਾਮ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨਕ ਰਾਵਣ ਸੋਈ ਆਣ ਨਾ ਦੀਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰਸ ਮੀਠਾ ਗੁਰਮੁਖ ਕਿਨੇ ਵੇਲੇ ਡੀਠਾ ਰਹਾਉ निर्मल ज्योत अमृत हर नाम पीवत अमर भय नह काम तन मन शीतल अग्नि निवारी आनंद रूप प्रगटे संसारी क्या देवो जा सब कुछ तेरा सद बलिहार जाओ लख बेरा तन मन जियो पिंड दे साजिया गुर कृपा ते नीज नवाजिया खोल किवारा महल बलाया जैसा सा तैसा दिखलाया कहो नानक सा पर्दा टूटा हो तेरा तू मैं मन बूठा राम कली महला पंजवा सेव कलायो अपनी सेव अमृत नाम दियो मुख देव सगली चिंता आप निवारी तिस गुर कहो सद बलिहारी काज हमारे पूरे सतगुर बाजे अणह तूरे सतगुर रहाओ महिमा जाकी गहर गंभीर होए न्याहाल दे जस्तीर जाके बंधन काटे राय सोनर बोहर न जोनी पाए जाके अंतर प्रगट्यो आप ताको नाही दुख संताप लाल रतन तिस पाले परिया सगल को टांबो हो जान लै तरिया ना कुछ परम न दुबदा दूजा एको एक निरंजन पूजा जत का देखो आप दयाल कहो नानक प्रभ मिले रसाल रामकली महला पंजवा तांते छुटके अपने तारी प्रभ की आज्ञा लगी प्यारी जो कुछ करे सो मन मेरे मीठा ताए हो अचरज नैनो डीठा आबू ए जानी रे मेरी गई बुलाए बुझगी त्रिसना निवारी ममता गुर पूरे लियो समझाए रहाओ कर कृपा राख्यो गुर सरना गुर पकराए हर के चरना बीस विषय जा मन ठहराने गुर पार ब्रह्म एके ही जाने जो जो लीनो हम तिसके दास प्रभ मेरे को सगले निवास ना को दूत नहीं बहराई।

0: ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਹ ਸੁਤਰੀ ਮਾਏ, ਚਤੁਰ ਵੇਦ ਪੂਰਨ ਹਰ ਨਾਏ, ਨਾਨਕ ਤਿਸ ਕੀ ਸਰਨੀ ਪਾਏ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਬਿਘਨ ਨਹੀਂ ਆਵੇ ਨੇਰ, ਅਨੇਕ ਮਾਇਆ ਹੈ ਤਾਂ ਕੀ ਚੇਰ, ਅਨੇਕ ਪਾਪ ਤਾਂ ਕੇ ਪਾਣੀ ਹਾਰ, ਜਾਕੋ ਮਾਇਆ ਭਈ ਕਰਤਾਰ, ਜਿਸੇ ਸਹਾਈ ਹੋਏ ਭਗਵਾਨ, ਅਨੇਕ ਯਤਨ ਉਵਾ ਕੇ ਸਰੰਜਾਮ ਰਹਾਓ, ਕਰਤਾ ਰਾਖੇ ਕੀਤਾ ਕੌਣ, ਕੀਰੀ ਜੀਤੋ ਸਗਲਾ ਪਵਨ, ਬੇਅੰਤ ਮਹਿਮਾ ਤਾਂ ਕੀ ਕੇਤਕ ਬਰਨ, ਬਲਬਲ ਜਾਈਏ ਤਾਂ ਕੇ ਚਰਨ, ਤੈਨ ਹੀ ਕੀਆ ਜਪ ਤਪ ਧਿਆਨ, ਅਨੇਕ ਪ੍ਰਕਾਰ ਕੀਆ ਤਿਨ ਦਾਨ, ਭਗਤ ਸੋਈ ਕਲ ਮੈਂ ਪਰਵਾਨ, ਜਾਕੋ ਠਾਕੁਰ ਦੀਆ ਮਾਨ, ਸਾਧ ਸੰਗ ਮਿਲ ਭਈ ਪ੍ਰਗਾਸ, ਸਹਿਜ ਸੁਖ ਆਸ ਨਿਵਾਸ, ਪੂਰੇ ਸਤਿਗੁਰ ਦੀਆ ਵਿਸਾਸ, ਨਾਨਕ ਹੋਏ ਦਾਸਨ ਦਾਸ, ਰਾਮ ਕਲੀ ਮਹੱਲਾ ਪੰਜਵਾਂ, ਦੋਸ ਨਾ ਦੀਜੇ ਕਾਹੂ ਲੋਗ, ਜੋ ਕਮਾਵਣ ਸੋਈ ਭੋਗ, ਆਪਣ ਕਰਮ ਆਪੇ ਹੀ ਬੰਦ, ਆਵਣ ਜਾਵਣ ਮਾਇਆ ਤੰਦ, ਐਸੀ ਜਾਨੀ ਸੰਤ ਜਨੀ, ਪ੍ਰਗਾਸ ਪਿਆ ਪੂਰੇ ਗੁਰਬਚਨੀ, ਰਹਾਓ ਤਾਨ ਤਨ ਕਲਤ ਮਿਥਿਆ ਵਿਸਤਾਰ, ਹੈਵਰ ਗੈਵਰ ਚਾਲਣ ਹਾਰ, ਰਾਜ ਰੰਗ ਰੂਪ ਸਭ ਕੂਰ, ਨਾਮ ਬਿਨਾ ਨਹੀਂ ਰਾਮ ਨਾਮ ਬਿਨਾ ਹੋਏ ਜਾਸੀ ਤੂਰ, ਪਰਮ ਭੂਲੇ ਬਾਦ ਅਹੰਕਾਰੀ, ਸੰਗ ਨਾ ਹੀਰੇ ਸਗਲ ਪਸਾਰੀ, ਸੋਗ ਹਰਖ ਮੈਂ ਦੇ ਬਿਰਦਾਨੀ, ਸਗਤ ਇਹੀ ਕਰਤ ਬਿਹਾਨੀ, ਹਰ ਕਾ ਨਾਮ ਅੰਮ੍ਰਿਤ ਕਲ ਮਾਹੇ, ਇਹੋ ਨਿਧਾਨਾ ਸਾਧੂ ਪਾਹੇ, ਨਾਨਕ ਗੁਰ ਗੋਬਿੰਦ ਜਸ ਤੂਠਾ, ਘਟ ਘਟ ਰਮਈਆ ਤੈਨ ਹੀ ਡੇਠਾ, ਰਾਮ ਕਲੀ ਮਹੱਲਾ ਪੰਜਵਾਂ, ਪੰਜ ਸ਼ਬਦ ਤਹਿ ਪੂਰਨ ਨਾਦ, ਅਨਹਦ ਬਾਜੇ ਅਚਰਜ ਬਿਸਮਾਦ, ਕੇਲ ਕਰੇ ਸੰਤ ਹਰ ਲੋਗ, ਪਾਰ ਬ੍ਰਹਮ ਪੂਰ ਨਿਰਯੋਗ, ਸੂਖ ਸਹਿਜ ਆਨੰਦ ਭਵਨ, ਸਾਧ ਸੰਗ ਬੈਸ ਗੁਣ ਗਾਵੇ, ਤਹਿ ਰੋਗ ਸੋਗ ਨਹੀਂ ਜਨ ਮਰਨ ਰਹਾਓ, ਊਹਾ ਸਿਮਰੇ ਕੇਵਲ ਨਾਮ, ਬਿਰਲੇ ਪਾਵੇ ਉਹ ਬਿਸਰਾਮ, ਭੋਜਨ ਪਾਓ ਕੀਰਤਨ ਆਧਾਰ, ਨੈਚਲ ਆਸਨ ਬੇਸੁਮਾਰ, ਡਿਗਣਾ ਡੋਲੇ ਕਤੂ ਨਾ ਤਾਵੇ, ਗੁਰਪ੍ਰਸਾਦ ਕੋਈ ਮਹਿਲ ਪਾਵੇ, ਪਰੰਪੈ ਮੋਹ ਜਲ ਸੁਣ ਸਮਾਜ
1: ਜਾਏ ਨਾਨਕ ਵਿਸਮਾਦ, ਰਾਮ ਕਲੀ ਮਹੱਲਾ ਪੰਜਵਾਂ, ਪੇਟ ਸੰਗ ਪਾ ਬ੍ਰਹਮ ਚਿੱਤੇ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ,

ਰਹੀ ਸੋ ਪਾਇਆ, ਰਾਖੇ ਕਿਰਪਾ ਧਾਰੀ ਰਹਾਉ। ਸੰਤ ਹੈ ਚਰਨ ਤੋਇ ਤੋ ਪੀਵਾ, ਸੰਤ ਕੀ ਦਰਸ, ਸੰਤ ਹੈ ਦਰਸ ਪੇਕ ਪੇ ਜੀਵਾ, ਸੰਤ ਕੀ ਮੇਰੇ ਮਨਿਆਸ, ਸੰਤ ਹਮਾਰੀ ਨਿਰਮਲ ਰਾਸ, ਸੰਤ ਹਮਾਰਾ ਰਾਖੇ ਪੜਦਾ, ਸੰਤ ਪ੍ਰਸਾਦ ਮੋਇ ਕਬੂ ਨ ਕਰਦਾ, ਸੰਤ ਸੰਗ ਦੀਆ ਕਿਰਪਾਲ, ਸੰਤ ਸਹਾਈ ਪਏ ਕਿਰਦਿਆਲ, ਸੁਰਤ ਮਤ ਬੁੱਧ ਪ੍ਰਗਾਤ, ਗੈਰ ਗੰਭੀਰ ਅਪਾਰ ਗੁਣਤਾਤ, ਜੀ ਜੰਤ ਸਗਲੇ ਪ੍ਰਤਪਾਰ, ਨਾਨਕ ਸੰਤ ਦੇਖ ਨਿਹਾਲ।

ਸੂਤੂ ਸੰਗ ਸੁਪਨਰ ਹਾ ਬਾਲ ਬਤਾ ਬਾਰ ਕੇ ਅੰਧ ਭਰ ਜੁਬਨ ਲਾਗਾ ਦੁਰਗੰਧ ਤੇਤਿਆ ਬਿਤਾ ਤਿੰਚੇ ਮਾਈ ਬਿਤ ਪਿਆ ਸੰਗ ਬਿਤ ਪਿਆ ਛੂਟ ਚੱਲਿਓ ਪੁਜਤਾਈ ਸ੍ਰੀ ਸ੍ਰੀ ਕਾਲ ਮਾਈ ਦੁਰਲਭ ਦੀ ਨਾ ਬਿਹੂਣੀ ਹੋਈ ਖੇ ਪਸੂ ਪ੍ਰੇਮ ਮੁਕਤੇ ਪੁਰੀ ਤਸਹਿ ਨ ਬੂਜੈ ਜਿਨ ਇਹ ਸ੍ਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾ ਤੁਮੈ ਛਡਾਏ ਛੁਟਕੈ ਬੰਦ ਬਖਸ਼ ਮਿਲਾਵੋ ਨਾਨਕ ਜਾਗੋ ਅੰਧ ਰਾਮ ਕਲੀ ਮਹੱਲਾ ਪੰਜਵਾਂ ਘਰ ਸੰਜੋਗ ਬਣਾਈ ਕਾਸ਼ ਤਿਸ ਸੰਗ ਰਹੋ ਮਿਆਨਾ ਰਾਜੇ ਪ੍ਰਤਪਾਰੇ ਦੇ ਸਾਰ ਸਮਾਰੇ ਅੰਤ ਕੀ ਬਾਤ ਊਠ ਸਿਧਾਰੇ ਨਾ ਬਿਨਾਸਾ ਝੂਠ ਪਰਾਨੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਝੂਠ ਪੁਰਾਨੀ ਰਹਾਉ ਤੀਰਥ ਨਾਏ ਨ ਉਤਰੈ ਮਹਿਲ ਭਰਮ ਧਰਮ ਸਭ ਮੈਂ ਫੈਲੇ ਲੋ ਪਚਾਰੇ ਗਤ ਨਹੀਂ ਹੋਏ ਨਾ ਬਿਹੁਣੈ ਚਲਸੈ ਰੋਈ ਬਿਨਾ ਨਾਮ ਨਾ ਟੂਠ ਪਟਲ ਸੋ ਦੇ ਸਾ ਸਿਮਰਤ ਸਗਲੈ

ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਸੋ ਕਿਛ ਕਰੈ ਸੋਈ ਸੋ ਜਾਣਾ ਮਨ ਅਸਮਝ ਸਾ ਸੰਗਤੀਆਂ ਨਾ ਡੋਲਣ ਤੇ ਚੂਕਾ ਠਹਿਰਾਇਆ ਸਤ ਮਹਿਲੇ ਸਤ ਸਮਾਇਆ ਦੁੱਖ ਗਿਆ ਸਭ ਰੂਹ ਗਿਆ ਪ੍ਰਭ ਕੀ ਆਗਿਆ ਮਾਨ ਮੈਂ ਮਾਨੀ ਮਹਾਂਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਗਲ ਨਿਰਬਲਾ ਜੋ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਮੁਕਤ ਥਾਰ ਜੋ ਜਪਾਏ ਸੋਈ ਨਾਮ

ਸਤਿਗੁਰ ਪ੍ਰਤਾਪ ਕਪਟ ਖੁਲਾਨੇ ਬ੍ਰਹਮ ਨਾਠੇ ਦੂਰੇ ਨਾਨਕੋ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਸ਼ਰਾਮ ਰਿਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਸਭੂਗ ਨਾਨ ਗੁਰਮੁਖ ਗੁਰਮੁਖ ਨਾਮ ਨਿਵਖ ਹਿਰਦੈ ਵਸੈ ਹਰਕੇ ਨਾਮ ਕੀ ਵਡਿਆਈ ਕੀਮਤ ਕਹਿ ਨਜਾਈ।

ਮਹੱਲਾ ਪੰਜਵਾਂ ਬੀਏ ਜਵੰਤਰ ਹਰ ਕੀਰਤਨ ਕਾ ਆਗੇ ਮਿਲੀ ਨਿਤਾਵੇ ਤਾ ਗੁਰਪੂਰੇ ਕੀ ਚਰਣੀ ਲਾਓ ਜਨਮ ਜਨਮ ਕੈ ਸੋਇਆ ਜਾਗ ਹਰ ਹਰ ਜਾਪ ਜਪਰਾ ਗੁਰ ਕਿਰਪਾ ਤੇ ਦੇਵਾ ਸਹਿਬ ਪਉ ਜਲੇ ਪਾਰ ਪਰੜ ਰਹਾਉ ਨਾਮ ਜਿਦਾਨ ਧਿਆਏ ਮਨ ਅਟਲ ਨਾਨਕ ਸੁਦੇ ਸਿਮਰਤ ਨਾਮ ਧਿਆਏ ਮਨ ਅਟਲ ਤਾਂ ਛੂਟੇ ਮਾਇਆ ਕੇ ਪਟਲੇ ਗੁਰ ਕਾ ਸਬਦ ਅੰਮ੍ਰਿਤ ਪੀਓ ਤਾਂ ਤੇਰਾ ਹੋਈ ਨਿਰਬਲ ਜੀਓ ਸੋਧਤ ਸੋਧਤ

ਅਲੀ ਮਹੱਲਾ ਪੰਜਵਾਂ ਸੰਤ ਕੈ ਸੰਗਰਾਮ ਰੰਕੀਲ ਅੱਗੇ ਜੰਤੁ ਹੋਈ ਨਾਮ ਵੀਰ ਅੰਭੂਤ ਕਾ ਭਇਆ ਵੀ ਸਾਸੀ ਦੁਰਮਤ ਹੋਈ ਸਗਲੀ ਨਾਥ ਰਾਮ ਨਾਮ ਗੁਣ ਗਾਈ ਪੰਡਿਤ ਕਰਮ ਕਾਟੇ ਬਿਰਾਤੈ।

ਰਹਾਉ। ਜਬ ਕੋ ਉਸ ਕੋ ਕੋਈ ਦੇਵੈ ਮਾਨ, ਤਬ ਤੇ ਆਪਸ ਉਪਰਖੇ, ਤਬ ਤੇ ਆਪਸ ਉਪਰਖੇ ਗੁਮਾਨ। ਜਬ ਕੋ ਕੋਈ ਮਨ ਪਰਹਰੇ, ਤਬ ਸੇਵਕ ਸੇਵਾ ਕਰੇ, ਬੁਕ ਪੇਰਾਵੇ ਅੰਟ ਗਾਵੇ, ਏਕ ਟੋਰੋ ਕਹੀ ਨਾਉ ਸਮਾਵੇ। ਉਨ ਮੋਹੀ ਬਹੁਤੀ ਬ੍ਰਹਿਮੰਡ, ਰਾਮ ਜਨੀ ਖੀਨੀ ਖੰਡ ਖੰਡ।

ਕਰੈ ਬੜ ਭਾਗੀ ਨਾਨਕ ਕਰੈ ਰਹਾਉ ਦਸ ਪੀਠ ਤੁਲ ਡੀਰਾ ਟੈ ਪ੍ਰਗਟਾ ਤੇਰਾ ਪਸੂ ਕੀ ਕਾਨ ਰੰਗ ਰਸੈ ਜਿਸਨ ਬੁਝੇ ਸਵਿਤ ਭੇਦ

ਆਸੀ ਦਰਾਸੀ ਉਬੇ ਤੈ ਕਾਟੀ ਬੰਧ ਹਰ ਸਿਵਲਾਈ ਹਰੀ ਹਰੀ ਭਗਤੀ ਰਾਮ ਗੁਣ ਗਾਏ ਬਾਜੀ ਅਨੰਦ ਬਾਜਾਏ ਰਸ ਕੇ ਸੁਗੁਣ ਗਾਵੇ ਅਨੰਦ ਆਪਣੇ ਗੁਰਦੇਵ ਨਿਵਾਜ ਰਹਾਉ ਆਯੂ ਆਈ ਗਯੂ ਪੂਰਵ ਲਾ ਭਾਗ ਜਨਮ ਜਨਮ ਕੈ ਸੋਇਆ ਜਾਇ ਕਈ ਕਿਲਾ ਸਾਧ ਕੇ ਸੰਗ ਮੰਤਰ ਰਤ ਹਰ ਕੇ ਰੰਗ ਰਾਖੀ ਰਾਖਣ ਹਾਰ

ਜਾਓ ਆਠ ਪੈਰ ਹਰ ਕੇ ਗੁਣ ਗਾਓ ਕਾਰ ਗਾਵਤੇ ਗਾਤੇ ਪਰਮ ਗਾਤੇ ਪਾਈ ਗੁਰਪਤੀ ਇਸਨਾਨ ਕਲੀ ਬਲਾਈ ਰਾਮ ਕਲੀ ਮਹੱਲਾ ਪੰਜਵਾਂ ਕੋਡੀ ਬਦਲੈ ਤਿਆਗੇ ਰਤਨ ਛੂਟ ਜਾਏ ਤਾਹੂ ਕਾ ਯਤਨ ਤੂੰ ਸੱਚੈ ਸੂ ਸ਼ਿਵਾਤ ਮਾਇਆ ਮੋਹੀ ਮੋਹਿਆ ਮਾਇਆ ਮੋਹਿਆ ਢੇਡੋ ਜਾ ਭਾਗੇ ਤੇ ਲਾਜ ਨਹੀਂ ਸੁਖ ਸਾਗ ਪੂਰਨ ਪਰਮੇਸ਼ਰ ਹਰ ਨਾ ਚੇਤੁ ਮਨ ਮਾਨ ਮਾਹੀ ਅੰਮ੍ਰਿਤ ਕੋਰਾ ਵਿਖਿਆ ਮੀਟੀ ਸਾਖ ਕੀ ਬਿਸਨੈ ਨੂੰ ਡੀਤੀ ਕੂਟ ਕਪਟ ਅਹੰਕਾਰ ਰਿਜਾਨਾ ਨਾਮ ਸੁਣਤ ਪਿਸ਼ੁਆ ਡਸਾਨਾ ਮਾਇਆ ਕਾਰਣ ਕਰੇ ਸਦੀ ਚੁਰੇ ਮਨ ਮੁਖ ਕਬੈ ਨਾ ਉਤਤ ਕਰੇ ਦਿਰਪੋ ਜਿਨਕਾ ਦਾਤਾ ਤਿਸੋਂ ਪ੍ਰੀਤ ਨ ਕਰੇ ਗਵਾਰ ਸਭ ਸਾਹ ਸਿਰ ਸਾਚਾ ਸਾ ਵੀ ਮੁਕਤਾ ਪੂਰਾ ਪਾਸਾ ਮੋਹ ਮਗਨ ਲਪਟਿਓ ਭ੍ਰਮ ਕਰੇ ਤਾਰਕ ਤਰੀਆ ਤੇਰੀ ਮਿਹ ਰਾਮ ਕਲੀ ਮਹੱਲਾ ਪੰਜਵਾਂ

ਭਾਵ ਗਨ ਮੈਂ ਦੇਖੋ ਸਗਲੇ ਵਿਚਾਰ ਨਾ ਬਿਨਾ ਕੋ ਸਕੈ ਸਾ ਸਗਲੂ ਭਾਵਨਾ ਜੇ ਚਾਲੈ ਸਗਲੂ ਭਾਵਨਾ ਚਾਲੇ ਸਾਂ ਪ੍ਰਭ ਜਤਰੀਏ ਪ੍ਰਭ ਕਹਿ ਰਾਂਗੇ ਦੇਹੀ ਧੋਈ ਨ ਉਤਰੈ ਮਹਿਲ ਹੋਮੈ ਵਿਆਪੇ ਦੁਬਦਾ ਫੈਲ ਹਰ ਹਰ ਉਖ ਦੇ ਜੋ ਜਨ ਕਾਈ ਤਾਂ ਕਾ ਸੋ ਰੋਗ ਸਗਲ ਮਿਟ ਜਾਈ ਕਰ ਕਿਰਪਾ ਪਾਵਰਮ ਦਿਆਲ ਮੰਤੇ ਕਬੂ ਨ ਬਿਸਰ ਗੋਪਾਲ ਤੇਰੇ ਦਾਸ ਕੀ ਹੁਆ ਤੂ ਨਾਨਕੀ ਪ੍ਰਭ ਸਰਦਾ ਪੂ ਰਾਮ ਕਲੀ ਮਹੱਲਾ ਪੰਜਵਾ ਤੇਰੀ ਸਰਨ ਪੂਰੇ ਗੁਰਦੇਵ ਤੁਸ ਬਿਨ ਦੂਜਾ ਨਾਹੀ ਠਾਉ ਤੂੰ ਸਮਰ ਪੂਰਨ ਪਾਪਰਮ ਦੂਤੈ ਪੂਰਾ ਸਿਤ ਕਰਮ ਤਰਨ ਤਾਰਨ ਪ੍ਰਤੀਰੂ ਨਾਮ ਏਕਾ ਚਰਨ ਗਹੀ ਮਨ ਮੇਰੇ ਤੁਸ ਬਿਨ ਦੂਜਾ ਨਾਹੀ ਠਾਉ ਰਹਾਉ ਜਪ ਜਪ ਜੀਵਾਂ ਤੇਰਾ ਨਾਉ ਅੱਗੇ ਦਰਗੇ ਪਾਉ ਠਾਉ ਤੂੰ ਕਹਿੰਦੇ ਰਾਮਾ ਤੇ ਜਾਏ ਦੁਰਵਿਸਰਾ ਚੈ ਅਰਨਾਈ ਚਰਨ ਕਮਲ ਸੋ ਲਾਗੀ ਪ੍ਰੀਤ ਗੁਰਪੂਰੇ ਕੀ ਦਰਬਰੀ ਪਉ ਪਾਗਾ ਨਿਰਪਉ ਬਲ ਬਸੇ ਅੰਮ੍ਰਿਤ ਨਾਮ ਰਸਨਾ ਦੇ ਜਪੇ ਕੋਟ ਜਨੂ ਕੇ ਗਾਟੇ ਪਾਏ ਮੈ ਲਾਭ ਸਚਾ ਧਨ ਲਾਹੀ ਤੂਟ ਨਵੇ ਕੁਟ ਮੰਡਾ ਨਾਨਕ ਭਗਤ ਸੁਹੈ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ।

ਖਾਨੇ ਰਾਵ ਸੰਕਰਾ ਨਹੀਂ ਜਾਣੇ ਪੀ ਖੋਜ ਤੁਹਾਰੇ ਦੇਵ ਦੇਵੀਆ ਨਹੀਂ ਜਾਣੇ ਬਰਬੰ ਸਭ ਉੱਪਰ ਅਲੱਖ ਪਾ ਬ੍ਰਹਮ ਆਪਣੇ ਰੰਗ ਸਭ ਆਪਣੇ ਰੰਗ ਕਰਤਾ ਕੇ ਰਾਤ ਸ਼ੋਰੇ ਆਪੇ ਮੇਲ ਜਨ ਇੱਕ ਭਰਮੇ ਇੱਕ

ਕਲੀ ਮਹੱਲਾ ਪੰਜਵਾਂ। ਕਿਸ਼ੂ ਕਾਜ ਨਾ ਕੀਓ ਜਾਨ, ਸੁਰਤ ਬਾਤ ਨਾਹੀ ਕਿਛ ਗਿਆਨ, ਜਾਪਤਾ ਸੀਲ ਨਾਹੀ ਧਰਮ, ਕਿਸ਼ੂ ਨਾ ਜਾਣੋ ਕੈਸਾ ਕਰਮ, ਠਾਕੁਰ ਪ੍ਰੀਤ ਪ੍ਰਭ ਮੇਰੇ ਤੁਧ ਬਿਨ ਦੂਜਾ ਅਵਰਣ ਕੋਈ। ਭੁਲੇ

ਤੂੰ ਜਾਤਾ ਹੈ। ਜੋ ਪ੍ਰਾਇ ਸੋਈ ਜੋ ਪ੍ਰਾਇਓ ਤਿਸ ਤੇਰੀ ਆਸ ਅਨ ਸਗਲੀ ਅਰਾਧੇ ਪ੍ਰਭ ਗੁਣਦਾਸ ਨਾਨਕ ਦਾ ਤੇਰੇ ਕੁਰਬਾਨ ਪ੍ਰਭ ਬੇਅੰਤ ਪਾਵਰਮ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰਾਖਨਹਾਰ ਦਿਆਲੇ ਕੋਟ ਪਾਪ ਖੰਡੇ ਨਿਮਕ ਖਿਆਲੇ ਸਗਲ ਰਾਜੇ ਜੰਤ ਮਿਲੀਏ ਪ੍ਰਭ ਗੁਰ ਮੇਰ ਅੰਤ ਹੈ ਜੀਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘਟ ਕਰਾਤਾ ਮੇਰਾ ਪ੍ਰਭ ਰਹਾਉ।

ਸਗਲ ਸਿਆਨ ਪਿਛਾੜ ਕਰ ਸੇਵਾ ਸੇਵਕ ਰਾਜ ਆਪਣਾ ਆਪ ਸਗਲ ਮਿਟਾਏ ਮਨ ਚੰਦੇ ਸਹੀ ਪਰ ਪਾਇਓ ਸਾਵਧਾਨ ਆਪਣੇ ਗੁਰ ਤੂੰ ਆਸਾ ਮਨਸਾ ਪੂਰਨ ਹੋ ਪਾਵੇ ਆਸਾ

ਕੀ ਹਟੀਟ ਕੈ ਅਵਰ ਆਸਾ ਸਵਲਾਏ ਹਰਿ ਕਾ ਨਾਮ ਸੰਗ ਹਰਿ ਕਾ ਨਾਮ ਮਾਗ ਨਿਧਾਤਾ ਦੁਰਗੇ ਪਾਵੇ ਮਾਨ ਗੁਰ ਕਾ ਬਚਨ ਜਪ ਬੇਨਤੀ ਹਰਿ ਇਹ ਭਗਤ ਸਾਰ ਤਤ ਸਤਿਗੁਰ ਭੈ ਦਿਆਲ ਨਾਨਕ ਦਾਸ ਨਿਹਾਲਿ।

ਵਿਸ਼ਾਲ ਧਿਆਨ ਬੋਚਰਾਈ ਗੁਰ ਕਾ ਜਪ ਮੰਤ ਦਰਬਦਾ ਏਕ ਕੀ ਕਰਾ ਪੀਤਰ ਦਰਬਦ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਪਹੁੰਚਲੇ ਉਤਰੇ ਪਾਰ ਦੇਵਨ ਹਾਰ ਤਾਰ ਅੰਤਰ ਪਾਰਾ ਪਾਰ ਜਾ ਕੇ ਘਰ ਜਾ ਕੇ ਕਰ ਸਰਬ ਨਿਧਾਨ ਰਾਖਣ ਹਾਰ ਨਿਧਾਨ ਨਾਨਕ ਪਾਇ ਹਰੇ ਨਿਰਬਲ ਨਾ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾ ਦੁਰਲਭ ਦੇ ਸਵਾਰ ਜਾਹੇ ਦਰਗੇ ਹਾਰ ਹਲ ਪਲ ਦੁੱਧ ਹੋਏ ਵਡਿਆਈ ਅੰਤ ਕੀ ਬੀਲਾ ਲੈ ਛਡਾਈ ਰਾਮ ਕੀ ਗੁਣ ਗਾਓ ਹਲ ਪਲ ਹੋਏ ਸੂਹੇ ਲੈ ਹੋਏ ਦੁਹੇ ਲੈ ਸੂ ਦੁਹੈ ਸੂਹੇ ਲੈ ਅਚਰ ਪੁਰਖ ਤਿਆਉ ਰਾਵ ਊਰਤ ਬੈਠਤ ਹਰ ਜਾਪ ਬਿਨਸ ਸਰ ਸੰਤਾ ਬੈਰੀ ਸਭ ਹੋਵੈ ਮੀ ਦਰਬਲ ਤੇਰਾ ਹੋਵੈ ਜੀ ਸਭ ਉਪਤੇ ਉਤਮ ਇਹ ਕਰਮ ਸਗਲ ਧਰਮ ਮੈਂ ਉਤਮ ਧਰਮ ਹਰ ਸਿਮਰਨ ਤਿਰ ਹੋਈ ਉਦਾਰ ਜਨਮ ਜਨਮ ਕੈ ਉਤਰੇ ਪਾਰ ਪੂਰਨ ਤੇਰੀ ਹੋਵੈ ਆ ਜਨਮ ਚਮਕੀ ਕੱਟੀ ਹੈ ਤੇਰੀ ਪਾਰ ਗੁਰ ਕਾ ਉਪਦੇਸ ਸੁਣੀ ਜਾਏ ਨਾਨਕ ਸੁਖ ਸਹਿਜ ਸੁਮੀ ਜਾਏ ਰਾਮ ਕਰੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰ ਮਾਨ ਆਪਣਾ ਲਾਇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਈ ਸਹਿਰਾ ਸਦਾ ਸੁਖ ਹੋਏ ਕਾਹੇ ਪਰਮ ਪਰਮਹਿ ਬੇਗ

ਪ੍ਰਣ ਕਿਸੇ ਪ੍ਰਾਪਤ ਕਰੇ। ਰਾਮ ਕਲੀ ਮਹੱਲਾ ਪੰਜਵਾਂ ਬਨ ਮੈਂ ਜਪ ਬੰਦ ਗੁਰਪੂਰੇ ਇਹੋ ਦਿਨੋ ਮੰਤੇ ਸੁਰੇ ਸਗਲ ਪੈ ਤ੍ਰਾਸ ਪੂਰਨ ਹੋਈ ਆਸ ਸਬਲ ਸੇਵਾ ਗੋ ਦੇਵਾ ਕੀਮਤ ਕਿਛ ਕਹਿ ਨਾ ਜਾਈ ਸੱਚੇ ਲੱਖ ਪੇਵਾ ਰਖਾਉ ਕਰਨ ਕਰਾਵਨ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰ ਨੀਤ ਸਾਸੈ ਸੁਪਾਵੈ ਨੀਤ ਸਾਹਿਬ ਰਾਤ ਪਰ ਖਿਰਮੈ ਥਾਪ ਉਥਾਪਨ ਹਾਰਾ ਜਿਸ ਬਿਨ ਅਵਰਨਾ ਕੋਈ ਜਿਜਨ ਕਾ ਰਾਖਾ ਹੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵ ਕੋ ਦਰਸ਼ਨ ਦੀ ਜੈ ਨਾਨਕ ਜਾਪੀ ਜਪ ਜਾ ਸਭ ਤੇ ਊਚ ਜਾਗਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਬੇਥਾ ਪ੍ਰਵਾਸਾ ਲੋਕ ਠਾਕੁਰ ਪ੍ਰਾਪਤੀ ਰੀਟੇ ਅਵਰ ਛੁੱਟੀ ਸਵਾਤ ਅਚੰਤ ਠਾਕੁਰ ਭੇਟੇ ਗੁਣਤਾ ਏਕੋ ਨਾ ਤੈ ਮਨ ਮੇਰੇ ਕਾਰ ਤੇਰਾ ਹੋਵੈ ਪੂਰਾ ਘਰ ਹਰ ਹਰ ਗੁਣ ਗਾਏ ਮਨ ਵੀਰੇ ਰਹਾਉ ਤੁਮੇ ਕਾਰਨ ਕਰਨ ਚਰਨ ਕਮਲ ਹਾਸਰਨ ਮਨ ਤਨ ਹਰ ਟੇਕ ਕੀਤੇ ਆਏ ਆਨੰਦ ਹਰ ਰੂਪ ਦੇਖਾਇਆ ਮੰਤਰ ਹਰ ਉਹੀ ਤੇ ਆਇਆ ਆਨੰਦ ਹਰ ਰੂਪ ਦਿਖਾਇਆ ਜਿਸ ਕੀ ਊਟ ਸੁਦੀਵ ਜਗ ਕੀ ਨੇਹ ਜੀਵ ਸਿਮਰਤ ਹਰਿ

ਸਿਮਰਤੀ ਕੂ ਪਾਲ ਕੂ ਜਸ ਗਾਉ ਪ੍ਰਾਣੀ ਅਕ ਅਕਤ ਕਥਾ ਸਾਚੀ ਪ੍ਰਪੂਰਨ ਜੋਤੀ ਜੋ ਸਮਾਣੀ ਰਹਾਉ ਤਿਸਨਾ ਪ੍ਰਭੂ ਸਭਨਾਥੀ ਸੰਤ ਪ੍ਰਸਾਦ ਪਿਆ ਬਨਾਥੀ ਰਹਿ ਦਿਸ ਸਭ ਹੂਪ ਦੇ ਕੁਮਾਨੀ ਹਰ ਮਿਲਣੇ ਕੀ ਇਹ ਨਿਸ਼ਾਨੀ ਮਿਟੇ ਜਾਲ ਹੋਈ ਪ੍ਰਭ ਦਿਆਲੀ ਗੁਰ ਕਾ ਦਰਸ਼ਨ ਦੀਖ ਨਿਹਾਲ ਪ੍ਰਭੂ ਬੁਲਾ ਕਰ ਬਣਿਆ ਹਰ ਕੇ ਗੁਣ ਰਸਨ ਗਾਇਆ ਹਰ ਕੇ ਸੰਤ ਸਦਾ ਪ੍ਰਮਾਣ ਸਤ ਜਨਾ ਮਤਗਨੀਸਾ ਦਾਸ ਕਿਰੀ ਪਾਏ ਜੇ ਕੋਈ ਨਾਨਕ ਤਿਥਕੀ ਪ੍ਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਤਰਚਾ ਤੂ ਸੰਤਨ ਕਹਿ ਮਤ ਗਲਾਈ ਜਨਮ ਜਨਮ ਕੀ ਦੁਰੁਤ ਮਾਲੇ ਜਾਏ ਜਸ ਪੇਟ ਤੇ ਮਿਟੇ ਮਾਨੀ ਪਾਪਰਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀ ਹੈ ਹਰ ਨਾਉ ਹਰ ਕੀ ਸਦਾ ਗੁਣ ਗਾ ਗੁਰ ਕੀ ਸੁਰਤ ਨੇਟ ਕਰ ਜਾਣੇ ਗੁਰ ਕਾ ਸ਼ਬਦ ਸਤ ਕਰਮਾ ਤੁਰ ਬਚਨੀ ਅਸੰਤਰ ਸੁਖ ਦੁਖ ਕਦੇ ਨ ਵਿਆਪੈ ਤ੍ਰਿਸ਼ਨਾ ਭੂਖ ਹੈ ਮਾਂ ਸੰਤੋਖ ਸਤਿਗੁਰਾ ਜੇ ਜਪ ਗੋਬਿੰਦ ਪੜ੍ਹਦੇ ਸਭ ਕਾਜੇ ਗੁਰ ਗੋ ਪਰਮੇਸ਼ਰ ਗੁਰ ਗੋਬਿੰਦ ਗੁਰ ਦਾਤਾ ਦਇਆਲੂ ਸੈਨ ਕੋ ਚਰਣੀ ਜਾ ਕਮ ਲਾਗਾ ਨਾਨਕ ਦਾ ਤਿਸ ਪੂਰਨ ਭਾਗਾ ਹੈ।

ਬਟਵਾਰੇ ਸੀ ਮੀਤ ਕਰਮਾ ਨੇ ਸੁਖਾ ਸੀ ਜਿੱਤ ਉਦਰੇ ਮੀਤ ਗੁਣ ਗੋਬਿੰਦ ਰਵੀਆ ਦੇ ਰਾਤੀ ਸਾਧ ਸੰਗਤ ਮਨ ਮਨ ਕੀ ਪ੍ਰੀਤ ਰਹਾਓ।

ਪੀ ਖਾਵੇ। ਰੱਖਣ ਕੋ ਦੂਸਰਾ ਨਹੀਂ ਕੋਈ, ਤੂੰ ਜਿਤਰੇ ਜੋ ਕਿਰਪਾ ਹੋਈ, ਪਤਪੁਨੀ ਸੋਇ ਪ੍ਰਭਤੀ ਰੂ ਨਾਮ ਆਪਣੇ ਦਾਸ ਕਹੂ ਦੀਜੈ ਦਾਨ। ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸ਼ਰਨ ਗਹੀ ਨਾਨਕ ਪ੍ਰਭ ਤੇਰੀ। ਰਾਮ ਕਲੀ ਮਹੱਲਾ ਪੰਜਵਾਂ। ਇਹ ਲੋਕੀ ਸੋ ਪਾਇਆ ਨਹੀਂ ਪੀਠ ਧਰਮ ਰਾਇਆ, ਅੰਦਰ ਗਿਆ ਸੋ ਬਾਵੰਤ, ਪੁਰਗਰਬ ਨਹੀਂ ਬਸੰਤ। ਜਾਨੀ ਸੰਤਨ ਕੀਮਤ ਰਾਈ, ਕਰ ਕਿਰਪਾ ਦੀਨੂੰ ਹਰਨਾਮਾ ਪੂਰਵ ਸੰਯੋਗ ਮਿਲਾਈ ਰਹਾਉ। ਗੁਰ ਕੇ ਚਰਨ ਚਿੱਤ ਲਾਗਾਉ, ਧਨ ਧਨ ਸੰਜੂਸ ਪਾਗਾਉ, ਸੰਤਨ ਕੀ ਤੂਰ ਲਾਗੀ, ਬਰਬਾਤੇ ਕਿਲਵੇ ਦੁੱਖ ਸਗਲੇ।

ਪ੍ਰਭ ਨਦਰ ਨਿਹਾਲੀ। ਕਿਰਪਾ ਨਿਧਾ ਪੀਤਮ ਪ੍ਰਭ ਮੇਰੇ ਪਰਣ ਸਾਕੋ ਬਹੁ ਗੁਣ ਤੇਰੀ ਰਹਾਉ ਦੀ ਸਤ ਵਸ ਜਾਏ ਕਾਹੇ ਪਿਲਾਈ ਮਾਖਸਾ ਸੁਰੀ ਸਟ ਪਾਈ ਰੱਖਣਾ ਪ੍ਰਭੁ ਹਿਰਦੈ ਰੱਖਣਾ ਪ੍ਰਭ ਹਿਰਦੈ ਬੂਟਾ ਫਾਤੇ ਮਛਲੀ ਕਾ ਜਾਲਾ ਟੂਟਾ ਸੁੱਕੇ ਕਾ ਡਾਰੇ।

ਵਾਲੇ ਸੰਤ ਜਨਾਉ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾ ਪੰਜ ਸੰਗ ਰਾਖੇ ਪ੍ਰਭ ਮਾਰ ਦਸ ਵਿਖਿਆੜੀ ਲਈ ਨਿਵਾਰ ਦਿਨ ਕੇ ਅਵਰਤੀ ਅਵਰਤ ਕੇ ਚੁੱਕੀ ਕੇਰ ਸਾਹ ਸੰਗ ਚੁੱਕੈ ਬੈਭੀ ਸਿਮਰ ਜੀਵਾ ਗੋਬਿੰਦ ਕਰ ਕਿਰਪਾ ਰੱਖਿਓ ਦਸ ਪਨੈ ਸਦਾ ਦਾਤਾ ਜਪ ਸਿੰਦ ਰਹਾਉ ਦਾਜ ਗਹੀ ਤਰਪਾਈ ਤ੍ਰਿਣ ਪਾਪ ਸਮੇ ਜਪ ਜਪ ਨਾਮ ਝੂਟੇ ਪ੍ਰਪੈਰੇ ਅੰਦਰੂ ਪ੍ਰਗਟਿਓ

ਉਨੇ ਕਾਜ ਨਉ ਮਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਚੂਰੇ ਕਰੇ ਵਿਕਾਰ। ਜੇ ਰਕਨਾ ਕਾਪਨ ਸੰਗਤ ਸੁਭਾਅ ਜਾਈ, ਤਰਤ ਤੋ ਅਨਕ ਛਲ ਜਾਣੇ, ਕੌਡੀ ਕੌਡੀ ਕਹੋ ਖਾ ਕਿਸ਼ਾਨੇ, ਜਿਨ ਦੀਆ ਤਿਸ ਤਿਸੇ ਨਾ ਚੇਤੇ ਮੂੜ ਬੂਲੇ, ਮਿਥਿਆ ਮੂਤਰੇ ਸਾ ਬੂਲੇ, ਪਾ ਬ੍ਰਹਮ ਜਪਹਿ ਦਿਆ ਇਹ ਮਨ ਹੁਆ ਸਾਦਰ ਵਾਰ ਹਤ ਕਮ ਲੜ ਲੀ ਨੂੰ ਲਾਈ, ਨਾਨਕ ਚਾਚੇ ਸਾਹਿ ਸਮਾਏ ਰਾਮ ਕਲੀ ਮਹੱਲਾ ਪੰਜਵਾਂ, ਰਾਜਾ ਰਾਮ ਕੀ ਸਰਣਾ ਇੰਦਰ ਪਪੈ ਗੋਬਿੰਦ ਗੁਣ ਗਾਵਤ। ਸਾਧ ਸੰਗ ਦੁਖ ਜਾਏ ਰਹਾਉ, ਜਾ ਕੇ ਕਰਾਮ ਬਸੇ ਮਨ ਮਾਈ, ਸੋਜਨ ਦੁਰਤ ਪੇਖਤ ਸੋਜਨ ਦੁਰਤ ਪੇਖਤ ਨਾਈ, ਹਲੇ ਕਾ ਸਵਾਰੇ ਆਪਣੇ ਹਰ ਹਰ ਨਾਮ ਰਸਨਿਤ, ਜਪਨੇ ਜਿਸ ਕੇ ਮਤ ਕਾਤ ਗੁਰ ਤਰੈ ਸੁਦਾਸ।

ਕਰ ਜਗਦੀ ਸਹਿ ਠਗਰਾ ਠਗਦਾ ਠਗ ਗਏ ਬਿਨ ਬਕਰ ਫਿਰ ਉੱਠ ਲੱਗ ਗਏ ਸੰਤ ਸਭਾ ਮਿਲ ਕਰੂ ਬਖਿਆਣ ਸਿਮਰਤ ਸਾਤਰ ਵੇਦ ਬਖ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਂ ਕੀ ਪਰਮ ਗਤ ਹੋਈ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੇ ਸੋਤੀ।

ਕਹਿ ਜਿਸੇ ਨਿਵਾਜੇ ਤਸੀਸਾ ਜੀ ਆਪੇ ਕੀ ਨਹੀਂ ਸੰਤ ਜਾ ਨਾਨਕ ਦਾਸ ਕੰਟਲਾ ਰੱਖੇ ਕਰ ਕਿਰਪਾ ਪਾ ਬ੍ਰਹਮ ਮਾਇਆ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਕਰ ਗੁਰਦੀ ਉਸਾਈ ਜਾ ਕਰ ਸਿਮਰਨ ਬਿਰਥਾ ਨਜਾਈ ਰਾਵ ਦਰਸ਼ਨ ਪੇਕਤ ਹੋਈ ਨਿਹਾ ਸਾਧੀ ਸਾਧੂ ਧੂਰ ਘਾਟੇ ਜਮ ਜਾਲੀ ਚਰਨ ਕਮਲ ਬਸੇ ਮਨਬੀਰ ਕਾ ਸਵਾਰੇ ਸਗਲੇ

ਮਾਨਹ ਨਿਰਬਲ ਸੰਤ ਦੇਹੀ ਜਿਸ ਦਾਨ ਤਜੈ ਵਿਕਾਰ ਬਿਨਸੈ ਅਭਿਮਾਨ ਇਕ ਤੇ ਆਏ ਸਾਧ ਕੈ ਸੰਗ ਪਾਪ ਬਿਨਾਸੈ ਨਾਮ ਕੇ ਰੰਗ ਗੁਰ ਪਰਮੇਸ਼ਰ ਸਗਲੀ ਬਾਤ ਘੱਟ ਘੱਟ ਰਵ ਰਿਆ ਗੁਣਸਾਦ ਦਰਸਪੀ ਦੀ ਤਾਰੂ ਪ੍ਰਭਾਤ ਨਿਤ ਨਾਨਕ ਚਿਤਵੈ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਦੁਪ ਦੇ ਕਿਉਂ ਓਂਕਾਰ

ਨਿਭਾ ਸੰਤ ਸੰਗਤ ਮੈਂ ਹੋਈ ਉਧਾਰੇ ਨਾਨ ਪਵਜਲ ਉਤਰੇ ਪਾਰੀ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਸ ਸਾਸ ਵੇਲੇ ਸਗਲ ਬਿਨਾ ਸੇ ਰੂਪ ਪੂਰਾ ਰਹਾ ਇੱਕ ਇਰਾਦੋ ਸੱਚਾ ਸੋਏ ਨਾਨਕ ਤਾਂ ਜਾ ਕੇ ਇੱਕ ਰੱਦ ਸੱਚ ਸੋਏ ਜਾ ਕੇ ਸਰਨ ਸਦਾ ਸੁਗੋਈ ਸੀ ਸੁਹੇਲੀ ਨਾਮ ਕੀ ਲਾਗੇ ਭੂਖ ਹਰ ਸਿਮਰ ਸਿਰ ਸਹਿ ਸਦੂਖ ਹੈ ਸੱਚ ਅਨੰਦ ਕਰੋ ਫਿਰ ਪਾਏ ਗੁਰਪੂਰੇ ਸਭ ਚਿੰਤ ਬਟਾਈ ਆਠ ਪਹਿ ਪ੍ਰਭ ਕਾ ਜਪਤੇ।

නමස්කාරං ජලතරණං පසුදු කං ඒකේකංකාරහාරු හරණ තරණ පුන පුනහෙ කරණ නහෙ ග්‍රහේ දෘහාරං ගමීති නාම හිර් ඌචූච පාන කරණ කේල් ගුණ මූල් නානක බලේ හාරං රාම කලීම ලපංජවම් රූප රංග සුගන්ධ පුහුග ත්‍යාග චලේ මාචලේ කනිකාම නිරහව් ਭੰਡਾਰ ਦਰਬਾਰ ਘਰ ਵੇਖ ਲੀਲਾ ਮਨ ਸਾਧਾ ਰਹੇ ਨਏ ਸੰਗ ਗਾਮਨੀ ਸੁਤ ਕਲਤਰੀ ਪ੍ਰਾਤ ਬੀਤ ਉਰਜੇ ਪਰਿਉ ਪਰਮ ਮੋਹਿਉ ਨਏ ਬਿਰਖ ਸ਼ਾਮਨੀ ਚਰਨ ਕਮ ਸਰਣ ਨਾਨਕ ਸੁਖ ਸੰਤ ਭਾਵਨੀ ਇੱਕਿ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਰਾਗ ਰਾਮ ਕਲੀ ਮਹੱਲਾ ਨੌਵਾਂ ਤਿਪ ਦੇ ਰੇ ਮਨ ਓਟ ਲਿਹੋ ਹਰਨਾਮਾ

ਸੁਆਮੀ ਸਮਝੈ ਮੋਹਨ ਕੁਮਤ ਉਰਜਾਨਾ ਮਾਨ ਤੇ ਜਨਮ ਹੂੰ ਦਿਉ ਜੇ ਠਾਕੁਰ ਤੂੰ ਤੈ ਕਿਉਂ ਬਿਸਰਾਇਓ ਮੁਕਤ ਹੋ ਨਾ ਜਾ ਕੇ ਸਿਮਰੈ ਨਿਮਖ ਨਾ ਤਾਹ ਕੋ ਗਾਇਓ।

ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜ੍ਹੈ ਜੇ ਤੇ ਤਾਰੇ ਸੋਈ ਦਿਨਿਅਰ ਤਪਤਰ ਹੈ ਸਾਤਰਤੀ ਜੋ ਪਹੁੰਚੁਰਾਰੇ।

ਤੋਹ ਤਿਲਕ ਜਡਾਉ ਸੁਜਨ ਸੋਚ ਨਾ ਹੋਇ ਤਿਲ ਕਾਲ ਪ੍ਰਵਾਨ ਕਦੇਵ ਕੁਰਾਨ ਪੋਤੇ ਪੰਡਿਤ ਰਹੇ ਪੁਰਾਣ ਨਾਨਕੇ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਇਹ ਕੋ ਜਾਣ ਨਾਨਕ ਨਾ ਮਿਲੇ ਵਡਿਆਈ ਇਦੂ ਉਪਰ ਕਰਮ ਨਾਏ ਜੇਕਰ ਹੁੰਦੇ ਮੰਗਣ ਜਾਈਏ ਫਿਰ ਉਮੇ ਉਲਾਮਾ ਮਿਲੇ ਤਾਹੀ

പരസ്യമായ സദ്ഗുരുപ്പിട്ട് മേൽമിലായി ഗുരുമത് ജാഗ്യമത് പ്രഹാരി അന്തജാഗ്രഹയിലായി ജീവൻ മുക്ത് ഗത് അന്തർഗത് ജീവന മുക്ത് ഗത് അന്തരപായി അലിപ്ത് കൃപാമേ രഹീന്ദ്രാലി തസ്കൃപാൻ സൗസംഗാരി പാർക്കർ ചീ ജായന മണ്ഡുലായി സൈന്ദ്രന്തരോസുമായി ഗോർമുഖ ജാഗ്രഹ അവധൂത സദ്വരാഗി താത്പുരൂത ജാഗ് സൂത മർ ആവേ ജായ തിൻ ഗോർ സൗദന സോ ജി പായ അനസൗദ് വജയ ദ രാത്രി അവഗത് കി ഗാത്തെ ഗുരുമുഖ ജാതി ജോ തോമാനി ജാ സൗദ് വിഷാനി ഇക്കോ രഭ്രയാ നിർബാനി സോസ്വാ സഹജ ഘര രാത താജ ഹോ ലുബായ കോ ജാത ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੀਠ ਸਮਾਨਿਆ ਰਾਮ ਕਲੀ ਮਹੱਲਾ ਪਹਿਲਾ ਸਾ ਗਣੇ ਨਕਲੀ ਵਿਚਾਰ ਸਾਹੇ ਉੱਪਰ ਏਕੰਗਾ ਜਿਸ ਗੁਰ ਮਿਲੇ ਸੋਈ ਬਿਰ ਜਾਣੇ ਗੁਰਮੁਖ ਹੋਏ ਤਾਂ ਪਛਾਣੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹੋਮੈ ਜਾਏ ਸਭ ਕਰ ਲਈ ਰਹਾਉ ਗਣ ਗਣ ਜੋਤ ਕਾਢੀ ਕੀ ਨੀ ਪੜੇ ਸੁਣਾਵੇ ਤਾਤਨ ਚੀਜੀ ਸਭ ਸਹੀ ਉੱਪਰ ਗੁਰ ਸ਼ਬਦ ਵਿਚਾਰੂ ਕਤਨੀ ਵਧੂ ਨਾ ਕਸਗਲੀ ਸ਼ਾਰ ਨਾਵੇ ਤੂੰ ਵੈ ਪੂਜੇ ਸੈਲਾ ਬਿਨ ਹਰਾ ਤੂੰ ਮੈ ਰੂ ਮੇਲਾ ਕਰ ਬਿਨਵਾਰ ਮਿਲੇ ਪ੍ਰਭ ਸਾਰ ਤੇ ਮੋਤ ਪ੍ਰਾਣ ਘਾ ਜਪ ਹਰ ਕਰਤਾ ਜਵਾਚੇ ਅਨੰਤ ਬੇ ਵਾਚੇ ਬਾਦਨ ਬੇਦ ਵਿਚਾਰੇ ਆਟ ਬੇ ਗੁੰ ਪਿਤਰਾ ਤਾਰੇ ਘੱਟ ਘੱਟ ਬ੍ਰਹਮ ਚੀਨੇ ਜਨ ਕੋਈ ਸਤਿਗੁਰੂ ਮਿਲੇ ਤਸੋ ਜੀ ਹੋਏ ਗਣ ਗਣੀਆਂ ਸਸਤਾ ਦੁੱਖ ਜੀਏ ਗੁਰ ਕੇ ਸਰਣ ਪਵੈ ਸੁਖੀ ਹੈ ਕਰ ਬਰਾ ਸਰਣ ਆਇਆ ਗੁਰ ਹਰ ਭੇਟਾਈ ਪੁਰਬ ਮੈਂ ਗੁਰ ਸਰਣ ਆਈਏ ਬ੍ਰਹਮ ਨ ਪਾਈਏ ਬ੍ਰਹਮ ਉਲਾਈਏ ਮਰ ਆਈਏ ਜਾਈਏ ਜਮਦਰਦਾਰ ਜਮਦਰ ਬਾਧੂ ਮਰੇ ਬਿਕਾ ਨਰਦੇ ਰਾਮ ਨਾਮ ਸਭ ਦੇ ਚਾਹ ਇੱਕ ਪਾਡੇ ਪੰਡਿਤ ਮਿੱਤਰ ਕਹਾਵੇ ਦੁਬਦਾ ਰਾਤੇ ਮੈਲ ਨ ਪਾਵੇ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮਦੇ ਕੋ ਜਾਣਿਆ ਪਾਰ ਏਕ ਬੁਰਾ ਭਲਾ ਸੱਚ ਇੱਕ ਹੈ ਬੂਝ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖ ਵੇਲੇ ਏਕੋ ਜਾਣ ਆਵਣ ਜਾਣਾ ਮੇਟ ਸਮਾਣਿਆ ਜਿਨ ਕੇ ਹਿਰਦੇ ਏਕੰਕਾਰ ਸਰਬਗੁਣੀ ਸੱਚਾ ਵਿਚਾਰ ਗੁਰ ਕੈ ਭਾਣੇ ਕਰਮ ਕਮਾਵੇ ਨਾਨਕ ਸਾਚੇ ਸਾਸ ਪਾਵੇ ਰਾਮ ਕਲੀ ਮਹੱਲਾ ਤੀਜਾ ਨਿਗਰੇ ਕਰ ਕਾਇਸ਼ ਜੈ ਵਰਤ ਤਪਨ ਕਰ ਮਰਣੀ ਭੇਜੈ ਰਾਮ ਨਾਮ ਸਰ ਔਰਣਾ ਪੂਜੈ ਗੁਰਸੇਵਾ ਮਨ ਗੁਰਸੇ ਮਨਾ ਹਰ ਜਨ ਸੰਗ ਕੀ ਜੈ ਜਮਜ ਦੋ ਜੋਹੇ ਨਹੀਂ ਸਕੇ ਸਰਪਣ ਦਾਸਨ ਸਕੇ ਹਰ ਕਰ ਸਪੀਜ ਰਹਾਓ

ਸੀ ਜੈ ਪਦਾਰਥ ਪਵਨ ਸੁਗਾਸਨ ਭੀਜੈ ਨਿਉਰੀ ਕਰਮ ਖਟ ਕਰਮ ਗਿਰੀ ਜੈ ਰਾਮ ਨਾ ਬਿਨ ਬੀਤਾ ਸਾਥ ਜੈ ਅੰਤਰ ਪੰਚ ਅਗਨ ਕਿਉਂ ਧੀਰਜ ਤੀ ਜੈ ਅੰਤਰ ਚੋਰ ਕਿਉਂ ਸਾਧ ਲਿਹ ਜੈ ਗੁਰਮੁਖ ਹੋਇ ਕਾਇਆ ਗੜ ਲਿਹ ਜੈ ਅੰਤਰ ਮੈਲ ਤੀ ਤੁਰਮ ਜੈ ਮਾਨੇ ਸੁਚਾ ਕਾ ਸੋਚ ਕਰੇ ਜੈ ਕਿਰਤ ਪੈ ਦੂਤ ਕਾਕੁਰ ਜੈ ਅਨ ਖਾਏ ਦੇਹੀ ਦੁੱਖ ਦੀ ਜੈ ਅਮਿਨ ਗੁਰ ਗਿਆਨ ਤ੍ਰਿਪਤ ਨਹੀਂ ਤੀ ਜੈ ਜਨਮ ਮਰੈ ਜੈ ਮਨਮੁਖ ਜਨਮੈ ਜਨਮ ਉਮਰੀ ਜੈ ਸਤਿਗੁਰ ਪੂਤ ਸਤਿਗੁਰ ਪੂਤ ਸੰਗਤ ਜਨ ਕੀ ਜੈ ਮਨ ਹਰ ਰਾਚੈ।

ਸਤਿਗੁਰਾਨ ਕਿਰਾਮ ਮਿਲੇ ਪ੍ਰਭ ਕਿਰਪਾ ਕੀ ਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪੁਜੇ ਅਵਰਣ ਕੋਈ ਜੋ ਕਹੀਏ ਸੁ ਪ੍ਰਾਪਤ ਹੋਈ ਜੁਗੈ ਜੁਗੰਤਰ ਸਾਹਿਬ ਸਸੋਈ ਉਪਤ ਪਰਲੋ ਉਪਤ ਉਤਪਤ ਪਰਲੋ ਅਵਰਣਾ ਕੋਈ ਐਸਾ ਮੇਰਾ ਠਾਕੁਰ ਗੈਰ ਗੰਭੀਰ ਜਿੰਝ ਪਿਆ ਤਿੰਨ ਹੀ ਸੁ ਪਾਇਆ ਹਰਕੇ ਲਾਗੇ ਹਰਕੇ ਨਾਮ ਨਾ ਲਾਗੇ ਜਮ ਤੀਰ ਆਉ ਨਾਮ ਵਤਨ ਹੀਰਾ ਨਿਰਭਉ ਤੇ ਸਚਾ ਸਾਚਾ ਸਾਹਿਬ ਅੰਮ੍ਰਿਤ ਜੀਵਾ ਸੁਚੀ ਸਾਚਾ ਬਹੁ ਕਦਰ ਸਚਾ ਨਾਹੀ ਰੋਲ

ਜੂ ਆਇਆ ਤੂੰ ਜਾਵੇ ਬਉਰੇ ਜੋ ਜਨਮੇ ਤੂੰ ਮਰਨ ਪਿਆ ਤਿਉਂ ਰਸ ਭੂਕੀਏ ਤੇਤਾ ਦੁਖ ਲੱਗ ਗਈ ਨਾ ਵਿਸਾਰੇ ਪਹੁਜਰ ਪਿਆ ਰਹਾਉ ਤਨ ਧਨ ਦੇਖਤ ਗਰਭ ਗਿਆ ਕਨ ਕਾਮਨੀ ਸੁਹਿਤ ਵਧਾਈ ਕੀ ਨਾ ਵਿਸਾਰੇ ਭਰਮ ਗਿਆ ਰਹਾਉ ਜਤ ਸਤ ਸੰਜਮ ਸੀ ਰਾਖੈ ਪ੍ਰੀਤ ਜਨਮੈ ਕਾਟ ਪੈ ਪੁਨ ਦਾਨ ਇਸ਼ਨਾਉ ਸੰਜਮ ਸਾਹ ਸੰਗਤ ਬਿਨੁ ਬਾਜਿਆ ਲਾਲ ਚਲਾਕੇ ਨਾ ਵਿਸਾਰ ਆਪਤ ਜਾਪਤ ਜਨਮ ਗਿਆ ਜਾ ਜਮ ਧਾਇ ਕੇਸ ਗਏ ਮਾਰੇ ਸੁਰਤ ਨਹੀਂ ਮੁਖ ਕਾਲ ਖਿਆ ਐਸ ਨਿੰਦਾ ਤਾਤ ਪੁਰਾਈ

ਮੋਹ ਮਾਇਆ ਕਨੇ ਮਗਨ ਪਿਆ ਕਰੇ ਵਿਕਾਰ ਵਿਕਾਰ ਵਿਗੁਨੀਰੇ ਸੁਰਤ ਵਦ ਬੇਨੋ ਪਰਮ ਗਿਆ ਸਾਤ ਸਾਕਤ ਮਨ ਸੋ ਸੰਬਦ ਕਹੋ ਆਪ ਤੋ ਦੇਖੇ ਸਾਤ ਮਨ ਬਿਮਾਰ ਪਿਆ ਜਿਸ ਕਾ ਸਾਤ ਨਹੀਂ ਜਿਸ ਕਾ ਸਾ ਇਹੋ ਤਨ ਤਨ ਸੋ ਫਿਰ ਲਿਵੈ ਮਗਨ ਅੰਤਰ ਫੈ ਮੈਂ ਅੰਤਰ ਸਹਿ ਸਾਧੂ ਪਿਆ ਅੰਤ ਕਾਲ ਕੇ ਸਾਧਨ ਜਾ ਲਏ ਜੋਤੀ ਸਹਿ ਸਤ ਸਹਿ ਮਾਇਆ ਆਤਪੁਰਖ ਪਰੰਪਰ ਸੋ ਪ੍ਰਭ ਹਰਨਾ ਹਰਨਾ ਅੰਮ੍ਰਿਤ ਲੈ ਪਾ ਪਿਆ ਮੂਹੇ ਕੋਰ ਵੈ ਕਿਸੇ ਸੁਣਾ ਪੈਸਾ ਗ੍ਰਸਰਾਰ ਪਿਆ ਉਹ ਟਮ ਮਾਇਆ ਕਰੇ ਮੰਦਰ ਸਾਖਤ ਜੰਜਾਲ ਪਰਾਲ ਪਿਆ ਜਾ ਆਈ ਤਾਂ ਸਹਿ ਭੁਲਾਈ ਚਾਲੇ ਤਨੇ ਬੁਲਾਏ ਰਾ ਜੋ ਕੁਛ ਕਰਨਾ ਸੋ ਕਰਿਆ ਗੁਸਨ ਹਾਲੇ ਬੁਸ ਲਿਆ ਜਿਨ ਇਹੋ ਚਾ ਕੇ ਰਾਮ ਸਾਇਨ ਤਿਨ ਪੀ ਤਿਨ ਕੀ ਸੰਗਤ ਪੂਜ ਪਿਆ ਰਿਸੇ ਸਿੱਧ ਰਿਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਈਏ ਸਖਤ ਪਦਾਰ ਉਸ ਪਤਾ ਤਰਨ ਪਿਆ ਦੁਖ ਸੁਖ ਗੁਰਮੁਖ ਸੰਕਰ ਜਾਣੇ ਹਰ ਸੁਖ ਮੈਂ ਤੀ ਬਿਰਤ ਪਿਆ ਆਪ ਮਾਰ ਗੁਰਮੁਖ ਹਰ ਪਾਈ ਨਾਨਕ ਸਹਿ ਸੁਮਾਇ ਲਿਆ ਆਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸੰਜਮ ਸਾਇਆ ਸਤ ਸਤ ਸੰਜਮ ਸਾਜਨ ਸਾਜੜਾਇ ਸਾ ਸਰਬਦ ਰਸ ਲੀਣਾ ਹੈ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ ਐਂਟ ਰਹਿ ਏਕ ਲਿਵ ਲਾਗੀ ਸਾਚੇ ਤੇ ਪੁਤੀ ਨਰਹਾ ਰਹਿ ਗਗਨ ਕਰੋ ਦਿੱਟ ਸਮੈ ਸਰ ਅਨੰਦ ਸ਼ਬਦ ਰੰਗੀਣਾ ਮਤ ਬੁੱਧ ਕੁਪੀਨ ਪਰਪੂ ਲੀਣਾ ਜੇਵਾ ਰੰਗ ਰਗੀ ਸੀਨਰ ਮਿਲੇ ਗੁਰੂ ਸਾਚੇ ਜਿਨ ਰਚਰਾਚੇ ਕਿਰਤ ਵਿਚਾਰ ਪਤੀਨਾ ਇੱਕ ਮੈਂ ਸਰਬ ਸਰ ਮੈਂ ਇਕਾਏ ਇਹ ਸਤਿਗੁਰ ਦੇਖ ਕੇ ਦਿਖਾਈ ਜਨ ਕੀ ਅਖੰਡ ਮੰਡਲ ਪ੍ਰਹਿਮੰਡਾ ਸੋ ਪ੍ਰਭ ਲਖਣ ਜਾਈ ਦੇਖ ਤੇ ਦੀਪਕ ਤੇ ਦੀਪਕ ਪ੍ਰਕਾਸ਼ਿਆ ਤੇ ਪ੍ਰਜੋ ਦਿਖਾਈ ਚਾਚੇ ਤਤ ਹਚੇ ਤਤ ਸਜਮੈਲੀ ਬੈਠੇ ਦਰਪੋ ਤਾੜੀ ਲਾਏ ਮੋਹੇ ਗਿਆ ਬੈਰਾਗੀ ਜੋਗੀ ਕਟਕੜ ਕਿੰਗਲੀ ਵਾਏ ਸਰਣ ਨਾਲ ਸਰਣ ਪ੍ਰਭੂ ਤੇ ਛੁਟੇ ਸਤਿਗੁਰ ਸਾਹ ਸੁਖਾਈ

ਮੈਂ ਸੁਖੇ ਤਿਰਪਣ ਜੋਤ ਮਾਰੀ ਮਨਸਾ ਮਾਰੀ ਮਨੇ ਮਹਿ ਰੱਖੇ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਸਿੰਘੀ ਸੁਰਤ ਅਨਾਹਦ ਵਾਜੇ ਕਰਕਟ ਜੋਤ ਤੁਮਾਰੀ ਪ੍ਰਪੰਚ ਬੀਣ ਤੈ ਬੀਣੀ ਪ੍ਰਪੰਚ ਬੀਣ ਤੈ ਨਹੀਂ ਪ੍ਰਪੰਚ ਬੀਣ ਤਹੀ ਮਨ ਮਾਨਿਆ ਬ੍ਰਹਮ ਪ੍ਰਜਾਰੀ ਚੰਦ ਪੰਚ ਤੱਤ

ਨਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ 21 ਓੰਕਾਰ ਸਤਿਗੁਰ ਪ੍ਰਸਾਦ ਸਰਬੇ ਦੀ ਅਮੰਦਰਾ ਕੰਨੀ ਪਾਇਆ ਜੋਗੀ ਕਿੰਦਾ ਕਰ ਤੂੰ ਦਇਆ ਆਵਣ ਜਾਣ ਵਿਭੂਤ ਲੈ ਜੋਗੀ ਤਾਂ ਤੀ ਭਵਨ ਜਿਣ ਲਾਇਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਦਵਾਜੇ ਹੱਥੋਂ ਰਹੇ ਲਿਵਲਾਏ ਰਾਵ ਸਤ ਸੰਤੋਖ ਪਤ ਕਰ ਚੋਲੀ ਜੋਗੀ ਅੰਮ੍ਰਿਤ ਨਾ ਭਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ

ਤਾਂ ਜੋਗੀ ਨਾ ਸੱਚ ਭੱਲੇ ਪਾਏ ਕਿੰਗਰੀ ਸਾਥ ਰਿਹਾ ਵੇ ਜੋਗੀ ਮਨ ਵਿੱਚੋਂ ਜਾਏ ਪਹੁ ਪਾਏ ਦੋਏ ਪਤ ਲਾਏ ਜੋਗੀ ਇਹ ਸੀ ਦਾਸੀ ਇਹ ਸਰੀਰ ਕਾ ਡੰਡੀ ਗੁਰਮੁਖੂ ਵੈ ਤਾਂ ਤੰਤੀ ਬਾਜ ਇਨ ਵਿਦ ਤ੍ਰਿਸ਼ਨਾ ਖੰਡੀ।

ਆਏ ਨਦਰੀ ਆਮਦਾ ਸਭ ਕਿਛੁ ਬਿਨਸੈ ਹਰਿ ਸੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲੱਗ ਗਏ ਤਾਂ ਇਹ ਸੋਝੀ ਪਾਏ ਇਹੋ ਯੋਗ ਨ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰੈ ਇਹ ਸਰੀਰ ਮੈਂ ਹਰ ਹਰ ਨਾਮ ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੂਪ ਵੱਡਾ ਤ੍ਰਿਸ਼ਨ ਮਾਇਆ ਅਨੇਕ ਯਤਨ ਭੇਕ ਰਹਿ ਜੋਗੀ ਰੂਪ ਨ ਜਾਏ ਹੇ ਗਵਾਏ ਹਰ ਕਾ ਨਾਮ ਮੁਖ ਦੇ ਜੋਗੀ ਜਿਸਨੂੰ ਮਨ ਵਸਾਏ ਗੁਰਮੁਖ ਹੋਵੈ ਸੋਈ ਪੂਜੈ ਜੋ ਜੋ ਪਾਏ ਜੋਗੇ ਕਾਬਿਆ ਮਾਰਗ ਵਿਖਮੈ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੇ ਵਿੱਚੋਂ ਭਰਮ ਚੁਕਾਏ

ਰਾਮ ਕਲੀ ਮਹੱਲਾ ਪੰਜਵਾਂ। ਰਾਮ ਕਲੀ ਮਹੱਲਾ ਤੀਜਾ, ਭਗਤ ਜਾਨਾ ਗੁਰੂ ਮੁਜਾਤਾ ਸਤਿਗੁਰ ਬੂਝ ਬੁਝਾਈ, ਸੰਤ ਗੁਰਮੁਖ ਦੇ ਵਡਿਆਈ। ਰਾਮ ਸੱਚ ਰੋ ਸਦਾ ਸਹਿ ਸੁਖ ਉਪਜੈ, ਕਾਮ ਕ੍ਰੋਧ ਵਿੱਚੋਂ ਜਾਏ, ਆਪ ਛੋੜ ਨਾਮ ਲੈ ਲਾਗੀ, ਮਮਤਾ ਸੁਭ ਜਲਾਈ। ਜਿਸ ਤੇ ਉਪਜੈ ਤਿਸ ਤੇ ਬਿਨ ਸਹਿ, ਅੰਤੇ ਨਾਮ ਸਿਖਾਈ, ਸਦਾ ਹਜੂਰ ਦੂਰ ਨਹੀਂ ਦੇਖੋ, ਰਚਨਾ ਜਿਨ ਰਚਾਈ। ਸੱਚਾ ਸ਼ਬਦ ਵਸੈ ਘਟ ਅੰਤਰ, ਸਾਚੇ ਸਿਉ ਲਿਵ ਲਾਈ, ਸਤ ਸੰਗਤ ਮਹਿ ਨਾਮ ਨਿਰਮੋਲਿਕ, ਵੱਡੇ ਭਾਗ ਪਾਇਆ ਜਾਈ।

0: ਸੁਖ ਪਾਈ। ਬਹਾਦੁਰ ਪਾਜੀ ਸ਼ਬਦ ਨਿਵਾਰੇ ਨਾਮ ਤੈ ਮਨ ਆਈ, ਇਹੋ ਸਰੀਰ ਸਰਵ ਰਹਿ ਸੰਤੋ ਇਸ਼ਨਾਨ ਕਰੇ ਲਿਵਲਾਈ, ਨਾਮ ਇਸ਼ਨਾਨ ਕਰੇ ਨਾਮ ਇਸ਼ਨਾਨ ਕਰੇ ਸੇਜਨ ਨਿਰਮਲੋ ਸਬਦੇ ਮਹਿਰ ਗਵਾਈ, ਤੈ ਗੁਣ ਅਚੇਤ ਨਾਮ ਚੇਤੈ ਨਾਈ, ਬਿਨ ਆਵੇ ਬਿਨ ਸਜਾਈ, ਬ੍ਰਹਮਾ ਵਿਸ਼ਨ ਮਹੇਸ਼ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਮੂਰਤ ਤ੍ਰੈਗੁਣ ਪਰਮ ਬੁਲਾਈ, ਗੁਰ ਪ੍ਰਸਾਦੀ ਤ੍ਰਿਪਟੀ ਛੂਟੈ ਚੌਥੇ ਪਦ ਲਿਵਲਾਈ। ਪੜੇ ਪੰਡਿਤ ਪੜ੍ਹੇ ਪੜਵਾਦ ਵਖਾਣੇ, ਤਿਰਸਨਾ ਬੂਜਨ ਪਾਈ ਵਿਖਿਆ ਮਾਤੇ ਪਰਮ ਭੁਲਾਏ, ਉਪਦੇਸ਼ ਕਹੇ ਕਿਸ ਪਾਈ, ਭਗਤ ਕੇ ਜਨਾ ਕੀ ਉਤਮ ਬਾਣੀ, ਜੁਗ ਜੁਗ ਰਹੀ ਸਮਾਈ, ਬਾਣੀ ਲੱਗ ਗਏ ਸੋ ਗਤ ਪਾਏ ਸਬਦੇ ਸੱਚ ਸਮਾਈ।
1: ਕਾਇਆ ਨਗਰੀ ਸ਼ਬਦੇ ਖੋਜੇ, ਨਾਮ ਨਵਨਿਤ ਪਾਈ, ਮਨਸਾ ਮਾਰ ਮਨ ਸਹਿ ਸਮਾਣ, ਬਿਨ ਰਸਨਾ ਉਸਤ ਕਰਾਈ, ਲੋਇਨ ਦੇਖ ਰਹੇ ਵਿਸ਼ਮਾਦੀ, ਚੇਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਲਾਈ, ਹਉ ਗੁਰ ਸਲਾਹੀ ਸਦਾ ਆਪਣਾ, ਜਿਨ ਸਾਚੀ ਬੂਝ ਬਜਾਈ, ਨਾਨਕ ਏਕ ਕਹੇ ਬੇਨੰਤੀ, ਨਾਵੋਂ ਗਾਤ ਪਦ ਪਾਈ। ਰਾਮ ਕਲੀ ਮਹੱਲਾ ਤੀਜਾ, ਹਰ ਕੀ ਪੂਜਾ ਦੁਲੰਬ ਹੈ, ਸੰਤੋ ਕਹਿਣਾ ਕਛੂ ਨਾ ਜਾਈ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਹਾ, ਹਰ ਬਿਨ ਸਭ ਕੁਛ ਮੈਲਾ, ਸੰਤੋ ਕਿਆ ਹੋ ਪੂਜ ਚੜਾਈ, ਹਰ ਸਾਚੇ ਪਾਵੇ ਸਾ ਪੂਜਾ ਹੋਵੇ, ਭਾਣਾ ਮਨ ਵਸਾਈ, ਪੂਜਾ ਕਰੇ ਸਭ ਲੋਕ ਸੰਤੋ, ਮਨ ਮੁਖ ਥਾਇ ਨਾ ਪਾਈ, ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ, ਪਵਿੱਤ ਪਾਵਣ ਸੇ ਜਨ ਸੱਚ, ਏਕ ਸ਼ਬਦ ਬੁਲਾਈ, ਬਿਨ ਨਾਵੇਂ ਹੋਰ ਪੂਜਨ ਹੋਵੀ, ਭਰਮ ਭੁਲੀ ਲੁਕਾਈ, ਗੁਰਮੁਖ ਆਪ ਪਛਾਣੇ ਸੰਤੋ, ਰਾਮ ਨਾਮ ਲਿਵਲਾਈ, ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਏ ਪਾਈ, ਪੂਜਾ ਕਰੇ ਪਰ ਬਿਧ ਨਹੀਂ ਜਾਣੇ, ਦੂਜੇ ਭਾਏ ਮਲ ਲਾਈ, ਗੁਰਮੁਖ ਹੋਵੇ ਸੁ ਪੂਜਾ ਜਾਣੇ, ਭਾਣਾ ਮਨ ਵਸਾਈ, ਭਾਣੇ ਤੇ ਸਭ ਸੁਖ ਪਾਵੇ ਸੰਤੋ, ਅੰਤੇ ਨਾਮ ਸਖਾਈ, ਆਪਣਾ ਆਪਣਾ ਪਛਾਣੇ ਸੰਤੋ, ਕੂੜ ਕਰੇ ਵਡਿਆਈ, ਪਖੰਡ ਕਿਨੇ ਜੰਮ ਨਹੀਂ ਛੋਡੇ, ਲੈ ਜਾਸੀ ਪਤ ਗਵਾਈ, ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿਨ ਹੀ ਪਾਈ, ਇਹ ਮਨੁਆ ਸੁਨ ਸਮਾਧ ਲਗਾਵੇ, ਜੋਤੀ ਜੋਤ ਮਲਾਈ, ਸੁਣ ਸੁਣ ਗੁਰਮੁਖ ਨਾਮ ਵਖਾਣੇ, ਸਤ ਸੰਗਤ ਮਿਲਾਈ, ਗੁਰਮੁਖ ਗਾਵੇ ਆਪ ਗਵਾਵੇ, ਦਰ ਸਾਚੇ ਸੋਭਾ ਪਾਈ, ਸਾਚੀ ਬਾਣੀ ਸੱਚ ਵਖਾਣੇ, ਸੱਚ ਨਾਮ ਲਿਵਲਾਈ, ਭੈ ਪੰਜਨ ਅਤ ਪਾਪ ਨਿਖੰਜਣ, ਮੇਰਾ ਪ੍ਰਭ ਅੰਤ ਸਿਖਾਈ, ਸਭ ਕੁਛ ਆਪੇ ਆਪ ਵਰਤੇ, ਨਾਨਕ ਨਾਮ ਵਡਿਆਈ, ਰਾਮ ਕਲੀ ਮਹੱਲਾ ਤੀਜਾ, ਹਮ ਕੁਚਲ ਕੁਚੀਲ ਅਤ ਅਵਾਨੀ, ਮਿਲ ਸ਼ਬਦੇ ਮਹਿਲ ਉਤਾਰੀ, ਸੰਤੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਕਟ ਅੰਤਰ, ਕਰਤੇ ਆਪ ਸਵਾਰੀ, ਰਹਾਉ ਪਾਰਸ ਪਰਸ ਫਿਰ ਪਾਰਸ ਹੋਏ, ਹਰ ਜੀ ਆਪਣੀ ਕਿਰਪਾ ਧਾਰੀ, ਏਕ ਪੇਖ ਕਰੇ ਫਿਰੇ ਅਭਿਮਾਨੀ, ਤਿੰਨ ਜੂਏ ਬਾਜੀ ਹਾਰੀ, ਇੱਕ ਅਨਦਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰ ਤਾਰੀ, ਅਨਦਿਨ ਰਾਤੇ ਸਹਿਜੇ ਮਾਤੇ, ਸਹਿਜੇ ਹੋਮੇ ਮਾਰੀ, ਭੈ ਬਿਨ ਭਗਤ ਨਾ ਹੋਈ ਕਭੀ, ਭੈ ਪਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ, ਆਪੇ ਆਪ ਕਰਾਏ ਕਰਤਾ, ਆਪੇ ਬਖਸ਼ ਭੰਡਾਰੀ, ਤਿਸ ਕਿਆ ਗੁਣਾ ਕਾ ਅੰਤ ਨ ਪਾਇਆ, ਹਉ ਕਾਵਾਂ ਸ਼ਬਦ ਵਿਚਾਰੀ, ਹਰ ਜੀਓ ਜਪੀ ਹਰ ਜੀਓ ਸਲਾਹੀ, ਵਿੱਚੋਂ ਆਪ ਨਵਾਰੀ, ਨਾਮ ਪਦਾਰਥ ਗੁਰ ਤੇ ਪਾਇਆ ਅਖੋਟ।

ਬਾਦੀ ਬਿਣ ਸੇ ਸੇਵਕ ਸੇਵੈ ਗੁਰ ਕਹੇ ਤੁ ਪਿਆਰੀ, ਸੋ ਜੋਗੀ ਤਤ ਗਿਆਨ ਵਿਚਾਰੇ ਹਉਮੈ ਤ੍ਰਿਸ਼ਨਾ ਮਾਰੀ। ਸਤਿਗੁਰ ਦਾਤਾ ਤਿਨੇ ਪਛਾਤਾ, ਜਿਸਨੂੰ ਕਿਰਪਾ ਤੁਮਾਰੀ। ਸਤਿਗੁਰ ਨਾ ਸੇਵੇ ਮਾਇਆ ਲਾਗੇ ਡੂਬ ਮੋਇ ਹੰਕਾਰੀ, ਜੀਚਰ ਅੰਦਰ ਸਾਸ ਤੀਚਰ ਸੇਵਾ ਕੀਚੇ, ਜਾਏ ਮਿਲਿਆ ਰਾਮ ਮੁਰਾਰੀ। ਅਨ ਦਿਨ ਜਾਗਤ ਰਹੇ ਦਿਨ ਰਾਤੀ, ਆਪਣੇ ਪ੍ਰੀਪੀਤ ਪਿਆਰੀ, ਧਨ ਮਨ ਵਾਰੀ ਵਾਰ ਕੁਮਾਈ, ਆਪਣੇ ਗੁਰ ਵਿਟੋਂ ਬਲਹਾਰੀ। ਮਾਇਆ ਮੋਹ ਬਿਣ ਸਜਾਏਗਾ ਉਭਰੇ ਸ਼ਬਦ ਵਿਚਾਰੀ, ਆਪ ਜਗਾਏ ਸਹੀ ਜਾਗੇ ਗੁਰ ਕੈ ਸ਼ਬਦ ਵਿਚਾਰੀ। ਨਾਨਕ ਸਹੀ ਮੂਹੇ ਜੇ ਨਾਮਣਾ ਚੇਤੇ, ਭਗਤ ਜੀਵੇ ਵਿਚਾਰੀ। ਰਾਮ ਕਲੀ ਮਹਲਾ ਤੀਜਾ, ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਅਕਾਈ, ਸੰਤੋ ਗੁਰਮੁਖ ਮੁਕਤ ਗਤ ਪਾਈ। ਏਕ ਨਾਮ ਵਸਿਆ ਕਟ ਅੰਤਰ ਪੂਰੇ, ਕੀ ਵਡਿਆਈ ਰਹਾਉ, ਆਪੇ ਕਰਤਾ ਆਪੇ ਭੁਗਤਾ, ਦੇਂਦਾ ਰਿਜਕ ਸਬਾਈ, ਜੋ ਕਿਛ ਕਰਨਾ ਸੋ ਕਰ ਰਹਾ, ਅਵਰ ਨ ਕਰਨਾ ਜਾਈ। ਆਪੇ ਸਾਜ ਸਿਸ਼ਟ ਉਪਾਏ, ਸਿਰ ਸਿਰ ਧੰਦੇ ਲਾਈ, ਤਿਸੇ ਸਰੇਵੇ ਤਾਂ ਸੁਖ ਪਾਵੇ, ਸਤਿਗੁਰ ਮੇਲ ਮਲਾਈ, ਆਪਣਾ ਆਪੇ ਉਪਾਏ, ਅਲਖ ਨ ਲਖਣਾ ਜਾਈ। ਆਪਣਾ ਆਪ ਆਪ ਉਪਾਏ, ਅਲਖ ਨ ਲਖਣਾ ਜਾਈ, ਆਪੇ ਮਾਰਿਜ ਵਾਲੇ ਆਪੇ, ਤਿਸ ਨੂੰ ਤਿਲ ਨਾ ਤਮਾਈ, ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ। ਸੇਵਟ ਪਾਗੀ ਜਿੰਨੀ ਏਕੋ ਜਾਤਾ, ਸੱਚੋ ਸੱਚੇ ਰਹੇ ਸਮਾਈ, ਆਪ ਸਰੂਪ ਸਿਆਣਾ ਆਪੇ, ਕੀਮਤ ਕਹਿਣ ਨਾ ਜਾਈ। ਆਪੇ ਦੁੱਖ ਸੁਖ ਪਾਏ ਅੰਤਰ, ਆਪੇ ਭਰਮ ਭੁਲਾਈ, ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੇ ਅੰਧ ਫਿਰੇ ਲੁਕਾਈ, ਜਿੰਨੀ ਚਾਕਿਆ ਤਿੰਨਾ ਸਾਧ ਆਇਆ, ਸਤਿਗੁਰੂ ਬੂਝ ਬਜਾਈ। ਇੱਕ ਨਾ ਨਾਮ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ, ਸਦਾ ਸਦਾ ਸਲਾਹੇ ਸੰਤੋ, ਜੇ ਤਿਸ ਦੀ ਵੱਡੀ ਵਡਿਆਈ, ਤਿਸ ਬਿਨ ਅਵਰ ਨ ਕੋਈ ਰਾਜਾ, ਕਾਰਤ ਪਾਪਸ ਬੰਤ ਬਨਾਈ। ਨਿਉਂ ਤਿਸੇ ਕਾ ਹੈ ਸਦਾ, ਨਿਉਂ ਤਿਸੇ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ, ਤਿਸ ਨੂੰ ਪ੍ਰਾਣੀ ਸਦਾ ਧਿਆਵੋ, ਜਿਨ ਗੁਰਮੁਖ ਬੰਤ ਬਨਾਈ। ਸਤਿਗੁਰੁ ਭੇਟੇ ਸੋ ਜਨ ਸੀਜੇ, ਜਿਸ ਹਿਰਦੇ ਨਾਮ ਵਸਾਈ, ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ। ਨਾਨਕ ਸੁਣ ਵੇਖ ਰਹਿਆ ਵਿਸ਼ਮਾਦ, ਮੇਰਾ ਪ੍ਰਭ ਰਵਿਆ ਸਰਬ ਥਾਈ, ਰਾਮ ਕਲੀ ਮਹੱਲਾ ਪੰਜਵਾਂ। ਅਸ਼ਟਪਦੀਆਂ ਇੱਕ ਏ ਓਂਕਾਰ, ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਤਾਰਾ, ਕਿਨਹੀ ਨਿਵਲ ਭਿਅੰਗਮ ਸਾਧੇ, ਮੋਹ ਦੀਨ ਹਰ ਹਰ ਅਰਾਧੇ। ਤੇਰਾ ਭਰੋਸਾ ਪਿਆਰੇ ਆਨ ਨ ਜਾਨਾ ਵਿਸਾ ਰਹਾਉ, ਕਿਨਹੀ ਗ੍ਰਹਿ ਤਾਜ ਵਣ ਖੰਡ ਪਾਇਆ, ਕਿਨਹੀ ਮੋਣ ਅਵਧੂਤ ਸਦਾਇਆ। ਕੋਈ ਕਹਿ ਤੋ ਅਨੰਨ ਭਗਤੀ, ਮੋਹ ਦੀਨ ਹਰ ਹਰ ਓਟ ਲੀਤੀ, ਕਿਨਹੀ ਕਿਹਾ ਹੋ ਤੀਰਤ ਵਾਸੀ, ਕੋਈ ਅਨ ਤਾਜ ਭਇਆ ਉਦਾਸੀ। ਕਿਨਹੀ ਪਵਣ ਸਭ ਧਰਤੀ ਕਰਿਆ, ਮੋਹ ਦੀਨ ਹਰ ਹਰ ਦਰ ਭਰਿਆ, ਕਿਨਹੀ ਕਹਿਆ ਮੈਂ ਕੁਲਹਿ ਵਡਿਆਈ, ਕਿਨਹੀ ਕਹਿਆ ਬਾਹ ਬਹੁ ਪਾਈ। ਕੋਈ ਕਹੇ ਮੈਂ ਤਨੇ ਪਸਾਰਾ, ਮੋਹ ਦੀਨ ਹਰ ਹਰ ਅਧਾਰਾ, ਕਿਨਹੀ ਘੂੰ ਕਰ ਨਿਰਤ ਕਰਾਈ, ਕਿਨੂੰ ਵਰਤਨੇ ਮਾਲਾ ਪਾਈ। ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹ ਦੀਨ ਹਰ ਹਰ ਹਰ ਧਿਆਇਆ, ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਗ ਬਹੁ ਥਾਟ ਬਣਾਏ। ਕਿਨਹੀ ਤੰਤ ਮੰਤ ਬਹੁ ਖੇਵਾ, ਮੋਹ ਦੀਨ ਹਰ ਹਰ ਹਰ ਸੇਵਾ, ਕੋਈ ਚਤੁਰ ਕਹਾਵੇ ਪੰਡਤ, ਕੋ ਖਟ ਕਰਮ ਸਹਿਤ ਸਿਉ ਮੰਡਤ। ਕੋਈ ਕਰੇ ਆਚਾਰ ਸੁਕਰਣੀ, ਮੋਹ ਦੀਨ ਹਰ ਹਰ ਹਰ ਸਰਣੀ, ਸਗਲੇ ਕਰਮ ਧਰਮ ਜੁਗ ਸੋਦੇ, ਬਿਨ ਨਾਵੇਂ ਇਹ ਮਨ ਨਾ ਪ੍ਰਬੋਧੇ। ਕਹੁ ਨਾਨਕ ਜੋ ਸਾਧ ਸੰਗ ਪਾਇਆ, ਬੂਜੀ ਤਿਸ਼ਨਾ ਮਹਾਂ ਸਿਤ ਲਾਇਆ, ਰਾਮ ਕਲੀ ਮਹੱਲਾ ਪੰਜਵਾਂ। ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹੋਰਾ ਕਰਿਆ, ਉਕਤ ਜੋਤ ਲੈ

0: ਜਿਨਤ ਪ੍ਰਿਖਿਆ, ਮਾਤ ਗਰਭ ਮਹਿ ਜਿਨ ਤੂੰ ਰੱਖਿਆ। ਰਾਖਨ ਹਰਿ ਸਮਰ ਜਣਾ, ਸਗਲੇ ਛੋੜ ਵਿਚਾਰ ਮਨਾ ਰਹਾਉ। ਜਿਨ ਦੀਏ ਤੁਧ ਬਾਪ ਮਹਤਾਰੀ, ਜਿਨ ਦੀਏ ਭਰਾਤ ਪੂਤ ਹਾਰੀ, ਜਿਨ ਦੀਏ ਤੁਧ ਬੰਤਾ ਔਰ ਮੀਤਾ, ਤਿਸ ਠਾਕੁਰ ਕੋ ਰੱਖ ਲੇ ਚੀਤਾ। ਜਿਨ ਦੀਆ ਤੁਧ ਪਵਣ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਪ ਕਬਲਣਾ, ਤਿਸ ਠਾਕੁਰ ਕੀ ਰਹੋ ਮਨ ਸਰਨਾ। ਸ਼ਤੀ ਅੰਮ੍ਰਿਤ ਭੋਜਨ ਸ਼ਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਦੀਏ, ਬਸੁਧਾ ਦਿਓ ਬਰਤਨ ਬਲਣਾ, ਤਿਸ ਠਾਕੁਰ ਕੇ ਚਿਤ ਰੱਖ ਚਰਣਾ। ਪੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤ ਕਮਾਵਣ ਬਾਸਨ ਰਸਨਾ, ਚਰਨ ਚੱਲਣ ਕੋ ਸਿਰ ਕੀਨੋ ਮੇਰਾ, ਮਨ ਸ਼ਕਰ ਕੇ ਪੂਜੋ ਪੈਰਾਮ। ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮਹਿ ਤੂੰ ਸਿਰ ਧਰਿਆ, ਅਬ ਤੂੰ ਸੀਜ ਭਾਵੇ ਨਹੀਂ ਸੀ ਜਾਏ, ਕਾਰ ਸਵਰੇ ਮਨ ਪ੍ਰਭ ਧਿਆਈ ਜੈ। ਇਹਾਂ ਊਹਾਂ ਏਕੇ ਓਹੀ, ਜਤ ਕਤ ਦੇਖੀਐ ਤਤ ਤਤ ਤੋਹੀ, ਤਿਸ ਸੇਵਤ ਮਨ ਆਲਸ ਕਰੇ, ਜਿਸ ਵਿਸਰਿਆ ਇੱਕ ਨਿਮਖ ਨਾ ਸਰੇ। ਹਮ ਅਪਰਾਧੀ ਨਿਰਗੁਣਿਆਰੇ, ਨਾ ਕਿਸ ਸੇਵਾ ਨਾ ਕਰਮਾਰੇ, ਗੁਰ ਬਹੁਤ ਵਡਭਾਗੀ ਮਿਲਿਆ, ਨਾਨਕ ਦਾਸ ਸੰਗ ਪਾਤਰ ਤਰਿਆ, ਰਾਮ ਕਲੀ ਮਹੱਲਾ ਪੰਜਵਾਂ। ਕਾਹੂੰ ਬਿਹਾਵੇ ਰੰਗ ਰਸ ਰੂਪ, ਕਾਹੂੰ ਬਿਹਾਵੇ ਮਾਏ ਬਾਪ ਪੂਤ, ਕਾਹੂੰ ਬਿਹਾਵੇ ਰਾਜ ਮਿਲਖ ਵਪਾਰਾ, ਸੰਤ ਬਿਹਾਵੇ ਹਰ ਨਾਮ ਅਦਾਰਾ। ਰਚਨਾ ਸਾਜ ਬਣੀ ਸਭ ਕਾ ਏਕ ਤਣੀ ਰਹਾਉ। ਕਾਹੂੰ ਬਿਹਾਵੇ ਵੇਦ ਔਰ ਬਾਦ, ਕਾਹੂੰ ਬਿਹਾਵੇ ਰਸਨਾ ਸਾਧ, ਕਾਹੂੰ ਬਿਹਾਵੇ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮਰਾਰੀ। ਕਾਹੂੰ ਬਿਹਾਵੇ ਖੇਲਤ ਜੂਆ, ਕਾਹੂੰ ਬਿਹਾਵੇ ਅਮਲੀ ਹੂਆ, ਕਾਹੂੰ ਬਿਹਾਵੇ ਪਰ ਦਰਬ ਚੁਰਾਏ, ਹਰ ਜਨ ਬਿਹਾਵੇ ਨਾਮ ਤਿਆਏ। ਕਾਹੂੰ ਬਿਹਾਵੇ ਜੋਗ ਤਪ ਪੂਜਾ, ਕਾਹੂੰ ਰੋਗ ਸੋਗ ਪਰਮੀਜਾ, ਕਾਹੂੰ ਪਵਣ ਧਾਰ ਜਾਤ ਬਿਹਾਵੇ, ਸੰਤ ਬਿਹਾਵੇ ਕੀਰਤਨ ਗਾਏ। ਕਾਹੂੰ ਬਿਹਾਵੇ ਦਿਨ ਰਹਿਣ ਚਾਲਤ, ਕਾਹੂੰ ਬਿਹਾਵੇ ਸੋ ਪਿੜ ਮਾਲਤ, ਕਾਹੂੰ ਬਿਹਾਵੇ ਬਾਲ ਪੜਾਵਤ, ਸੰਤ ਬਿਹਾਵੇ ਹਰ ਜਸ ਗਾਵਤ। ਕਾਹੂੰ ਬਿਹਾਵੇ ਨਟ ਨਹਾ ਡਿਕ ਨਿਰਤੇ, ਕਾਹੂੰ ਬਿਹਾਵੇ ਜੀ ਇਹ ਹਿਰਤੇ, ਕਾਹੂੰ ਬਿਹਾਵੇ ਰਾਜ ਮੈਂ ਡਰਤੇ, ਸੰਤ ਬਿਹਾਵੇ ਹਰ ਜਸ ਕਰਤੇ। ਕਾਹੂੰ ਬਿਹਾਵੇ ਮਤਾ ਮਸੂਰਤ, ਕਾਹੂੰ ਬਿਹਾਵੇ ਸੇਵਾ ਜ਼ਰੂਰਤ, ਕਾਹੂੰ ਬਿਹਾਵੇ ਸੋਧਤ ਜੀਵਤ, ਸੰਤ ਬਿਹਾਵੇ ਹਰ ਰਸ ਪੀਵਤ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਣਾ, ਕਰ ਕਿਰਪਾ ਜਿਸ ਦੇਵੇ ਨਾਉ, ਨਾਨਕ ਤਾਂ ਕੇ ਬਲ ਬਲ ਜਾਓ, ਰਾਮ ਕਲੀ ਮਹੱਲਾ ਪੰਜਵਾਂ। ਦਾਵਾ ਅਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ, ਜਾਂ ਕਾ ਨਾਮ ਸਿਮਰਤ ਭੋ ਜਾਏ, ਤੈਸੇ ਸੰਤ ਜਣਾ ਰਾਖੇ ਹਰ ਰਾਏ। ਐਸੇ ਰਾਖਨ ਹਰ ਦਿਆਲ, ਜਤ ਕਤ ਦੇਖੋ ਤੁਮ ਪ੍ਰਿਤਪਾਲ ਰਹਾਓ, ਜਲ ਪੀਵਤ ਜਿਉਂ ਤਿਰਖਾ ਤਿਖਾ ਮਟੰਤ, ਧਨ ਬਿਕਸੇ ਗ੍ਰਹਿ ਆਵਤ ਕੰਤ। ਲੋਭੀ ਕਾ ਤਨ ਪ੍ਰਾਣ ਆਧਾਰ, ਤਿਉਂ ਹਰ ਜਨ ਹਰ ਹਰ ਨਾਮ ਪਿਆਰ, ਕਿਰਸ਼ਾਨੀ ਜਿਉਂ ਰਾਖੇ ਰਖਵਾਲਾ, ਮਾਤ ਪਿਤਾ ਦਿਆ ਜਿਉ ਬਾਲਾ। ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉਂ ਹਰ ਜਨ ਰਾਖੇ ਕੰਠ ਲਾਏ, ਜਿਉਂ ਅੰਦਲੇ ਪੇਕਤ ਹੋਏ ਆਨੰਦ, ਗੁੰਗਾ ਬਕਤ ਗਾਵੇ ਬੋਸ਼ਨ। ਪਿਘਲ ਪਰਬਤ ਪਰਤੇ ਪਾਰ, ਹਾਰ ਕੇ ਨਾਮ ਸਗਲ ਉਦਾਰ, ਜਿਉਂ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਸ਼ਦ ਸਾਧ ਸੰਗ ਬਿਨਾਸ਼। ਜਿਉਂ ਸਾਬੁਨ ਕਾਪਰ ਉਜਲ ਹੋਤ, ਨਾਮ ਜਪਤ ਸਭ ਭ੍ਰਮ ਪੋਖੋਤ, ਜਿਉਂ ਚਕਵੀ ਸੂਰਜ ਕੀ ਆਸ, ਜਿਉਂ ਚਾਤਰਕ ਬੂੰਦ ਕੀ ਪਿਆਸ, ਜਿਉਂ ਕੁਰੰਕ ਨਾਦ ਕਰਨ ਸਮਾਨੇ, ਤਿਉਂ ਹਰ ਨਾਮ ਹਰ ਜਨ ਮਨੇ ਸੁਖਾਨੇ, ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਿਆਲ ਪਏ ਤਾਂ ਆਏ ਚੀਤ। दया तारी तिन तारन हार, बंधन ते होई छुटकार। सब थान देखे नैन उलोए, तिस बिन दूजा अवर न कोए। भ्रम पै छूटे गुर प्रसाद, नानक भिख्यो सब बिस्माद। राम कली महला पंजमा। जी जंत सब पेखिए, प्रभ सगल तुम्हारी तारना। ए मन हर के नाम उदार न रहाओ, खिन मैं थाप थापे कुदरत। सब करते के कारणा, काम क्रोध लोभ चुठ निंदा। साधु संग बिदारना, नाम जपत मन निर्मल होवे। सुखे सुख गुदारना, भगत शरण जो आवे प्राणी। तिस इहां उहां ना हारना, सुख दुख इस मन की बिरता। तुम ही आगे सारना, तू दाता सबना जिया का। आपन किया पालना, अनेक बार कोट जन उपर। नानक जे वारना, राम कली महला पंजमा। अष्टपदिया एक ए ओंकार, सत गुर प्रसाद। दर्शन पेट त्याप सब नासे, हर जियो दे मलाई। मेरा गुर परमेश्वर सुखदाई, पार ब्रह्म का नाम दृढ़ाए। अंते होए सखाई रहाओ, सगल दुख का डेरा पाना। संत धूर मुख लाई, पतित पनीत किए खिन पीतर। ज्ञान अंधेरंगाई, करण कारण समरथ स्वामी। नानक तिसरनाई, बंधन तोड़ चरण कमल दृढ़ाए। एक शब्द लिवलाई, आंध कूप बिखिया ते काढ़यो। सा शब्द बन आई, जन्म मरण का सहसा चूका। बहुड़ कत हो ना ताई, नाम रसायन ए मन राता। अमृत पी तृप्ताई, सात संग मिल कीर्तन गाया। निचल वसया जाई, पूरे गुर पूरी मत दीनी। हार बिन आन न पाई, नाम निदान पाया वडपागी। नानक नरक न जाई, काल सियाणप उगत न मेरी। पूरे गुर कमाई, जाप तब संजम सुच है सोई। आपे करे कराई, पुत्र कलतर महाबिख्या। मैं गुर साचे लाए तराई। अपने जीत है आप समाले, आप लिए लड़ लाई। साच धर्म का बेड़ा बांधया, भवजल पार पवाई। बेशमार बेअंत स्वामी, नानक बल बल जाई। अकाल मूर्त अजूनी संभो, काल अंधकार दिपाई। ही अंतर जामी जीवन का दाता, देखत तृप्त अकाई। एकंकार निरंजन निरपो, सब जल थल रहया सुमाई। भगत दान भगता को दीना, हर नानक जाचे माई। राम कली महला पंजमा। सलोक सिखो शब्द प्यारयो, जन्म मरण की टेक। मुख उजल सदा सुखी, नानक सिमरत एक। मन तन राता राम प्यारे, हर प्रेम भगत बन आई। संतो सतगुरु खेप नमाही संतो, हर नाम लाहा दास को दिया। सगली तृष्ण उलाही संतो, राव खोजत खोजत लाल एक पाया। हर कीमत कहन न जाई संतो, चरण कमल स्यों लागो त्याना। साचे दर्श समाई संतो, गुण गावत गावत पे निहाला। हर सिमरत तृप्त काई संतो, आत्म राम रव्या सब अंतर। कत आवे कत जाई संतो, आद जुगाद है भी होसी। सब जिया का सुखदाई संतो, आप बेअंत अंत नहीं पाई है। पूर रह सब ठाई संतो, मीत साजन माल जोबन सूत। हर नानक बाप मेरी माई संतो, राम कली महला पैमा। मन बच क्रम राम नाम चेतारी, घूमन केर महा अत बिखड़ी। गुरमुख नानक पार उतारी रहाओ, अंतर सूखा बार सूखा। हर जप मलन पे दुष्टारी, जिसते लागे तिने नवारे। प्रभ जियो अपनी कृपा धारी, ਉਧਰੇ ਸੰਤ ਪਰੇ ਹਰਿ ਸਰਣੀ, ਪਚ ਬਿਣਸੇ ਮਹਾ ਹੰਕਾਰੀ, ਸਾਧੂ ਸੰਗਤ ਇਹ ਫਲ ਪਾਇਆ, ਏਕ ਕੇਵਲ ਨਾਮ ਆਧਾਰੀ। ਨਾ ਕੋਈ ਸੂਰ ਨਾ ਕੋਈ ਹੀਣਾ, ਸਭ ਪ੍ਰਗਟੀ ਜੋਤ ਤੁਮਾਰੀ, ਤੁਮ ਸਮਰੱਥ ਅਕਥ ਅਗੋਚਰ, ਰਵਿਆ ਏਕ ਮਰਾਰੀ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨ ਪਾਰਾ ਵਾਰੀ, ਨਾਮ ਦਾਨ ਨਾਨਕ ਵਡਿਆਈ, ਤੇਰਿਆ ਸੰਤ ਜਨਾਰੇ ਨਾਰੀ। ਰਾਮ ਕਲੀ ਮਹਲਾ ਤੀਜਾ, ਨੰਦ ਇੱਕ ਏ ਓਂਕਾਰ, ਸਤ ਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੇ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰੋ ਹਰ ਨਾਲੇ। ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿੰਦ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਾਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿੰਦ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੇ ਲਾਗੈ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਤ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿਆ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕਟੇ ਗਿਆਨ ਅੰਜਨ ਸਾਰਿਆ। ਅੰਦਰੋ ਜਿੰਦ ਕਾ ਮੋਹ ਟੁੱਟਾ, ਤਿੰਨ ਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁਲੇ ਫਿਰੇ ਦੈ ਦਿਸ਼, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸ਼ਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈ ਹੈ, ਧਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਆ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥੋ ਅਕਥ ਕਹਾਣੀ। ਏ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ, ਜਿਨ ਏਤ ਭਰਮ ਪੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਤਿਸੇ ਵਿਟੋ, ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲਾਈ ਕਿਨੇ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਆ। ऐसा काम मूले न कीचे जित अंत पछुताई सतगुर का उपदेश सुन तू होवे तेरे नाले कहे नानक मन प्यारे तू सदा सच समाले अगम अगोचरा तेरा अंत न पाया अंतो न पाया किन्ने तेरा अपना आप तू जान हे जी जंत सब खेल तेरा क्या को आख वखावण आखे ता वेखे सब तू है जिन जगत उपाया कहे नानक तू सदा अगम है तेरा अंत न पाया सुर नर मुन जन खो अमृत खोज दे सु अमृत गुर ते पाया पाया अमृत गुर कृपा कीनी सचा मन वसाया जी जंद सब तुद उपाय एक वेख परसन आया लाभ लोभ हंकार चूका सतगुरु भला पाया कहे नानक जिसनु आप तुठा तिन अमृत गुर ते पाया भगतां की चाल निराली चाला निराली भगतां केरी बिखम मार्ग चलना लाभ लोभ हंकार तज तृष्णा बहुत नहीं बोलना खन्या तिखे वालो निकी एत मार्ग जाना गुर प्रसादी जिन्नी आप तजया हर वासना समाणी कहे नानक चाल भगता जुग है जुग नराली ज्यों तू चलावे तेवे चले स्वामी होर क्या जाना गुण तेरे जेव तू चलावे तेवे चले जिन्ना मार्ग पावे कर कृपा जिन नाम लाहे से हर हर सदा त्यावे जिसनु कथा सुनाहे अपनी से गुरुद्वारे सुख पावे कहे नानक सचे साहेब ज्यों पावे तिवें चलावे एह सोहिला शब्द सुहावा शब्दो सुहावा सदा सोहिला सत गुरु सुनाया एह तिन के मन वसया जिन धुरो लिखिया आया एक फिरे कन्हेरे करहे गल्ला गली किने ना पाया कहे नानक शब्द सोहला सत गुरु सुनाया पवित होए से जना जिनी हर त्याया पवित होए गुरमुख जी
1: जम रहना वे नंत कूड़ी आवे जाए पाने चले अपना बोधी ले सजाई नैन में सब कुछ करमी पले पाए नान पाए चले तिर जाए मला जम सहज सतगुरना सी भी उपजाओ में जन बनास रसना अपना चाके हो कौन वह प्रकाश वे खादी मन मोहया उनास एक सर के नाम त्रिक जीवन त्रिक वास जा के नजर करे प्रभु सचा ता होवे दासन दास अंतिम सेवा सतगुर की कब न छोड़े पास ज्यों जल मैं कवल अल्पदोर हरते से करे दास जा नानक करे कराया सब को जो पावे हरगुण दास पौड़ी सती जोग पाद आपे और गंध कीनी आपे सिस्ता साजियन आपे मदिनी सिमर साज साजियन पाप उन गंध गिनी जसो बजाए सो बुझी सचे शब्द बदिनी सब आपे आवरदा आपे बख्श मलाई श्लोक महला तीजा ए धन सब रात रत बिन तन ना हुई सर आपने तिर लोभ रत ना हुई वह पइए तन की नोए लोभ रत विचों जाए जो बसंत सत हो ते हर का नौ दुन मैल गवाई नानक जन सोने रत्ती हरंग लाए राम महला तीजा राम गली राम मन वस्या ता बनिया सिंगार गुर के सब पर किसे आता सोपया भगत भंडारू परम गया ता जाग गया दूजा अज्ञान अंधार जिस रूप दा अगला ते हर नाल प्यार सदा रहे मेरे अपना शोभावंती नार मन सिंगार ना जाने जिस जन्म सब हारू बेनर भक्ति सिंगार करे जमे हो एक बार संसारे सोए ना पहनी अग्गी सो करे सो जाने करदार अनान का सच्चा एक है दुआ है विच है संसार चंगे मंदे आप लहीन जो कर्ण से आप कराए करतार महला तिजम मेर सतगुरु से वे सात नावी दूजी नाई जाए जब तेरा लोचे उन कर्मा पया ना जाई अंतर लोभ वकार दूजे भाई खुआए तिन जमुन मरना चूकी में दुख पाई जिन सतगुर सो चित लाए सो खाली कोई नाई जिन जन्म की तलब ना हो जिन जम की तलब ना हो भी ना उदक सहाई नान गुरु उभरे सचे सौज समाए पौड़ी आप लो सदारे हर संधि सब तावी अपने चला चाले उरे आवे जावी सदा सदा हर दिहाइए गुरमुख सुख पावे निज घर वासा पाए सच समावी सच्चा गैर गंभीर गुर शब्द बजाई श्लोक महला तीजा ਸੱਚਾ ਨਾਮ ਧਿਆਏ ਤੂੰ ਸਭਵਤੇ ਸੱਚ ਨਾਨਕ ਗੁਰਮੇ ਜੋ ਬੁਝੇ ਫੈਲ ਭਏ ਸੱਚ ਕਦਨੀ ਬਦੀ ਕਰਤਾ ਬਰੇ ਹੁਕਮ ਬੁਝੇ ਸੱਚ ਨਾਨਕ ਹਰ ਕਾ ਬਾਣਾ ਮੰਨੇ ਜੋ ਭਗਤ ਹੋਏ ਬਿਨ ਮੰਨੇ ਕਚਨ ਕਚ ਮਹੱਲਾ ਤੀਜਾ ਮਨ ਮੈਂ ਬੋਲਣਾ ਜਾਣੀ ਨਾ ਅੰਦਰ ਕਾਮ ਕ੍ਰੋਧ ਅਹੰਕਾਰ ਉਭ ਥਾਈ ਕਥਾਉ ਨਾ ਜਾਣੀ ਉਹ ਨਾ ਅੰਦਰ ਲੋਭ ਕਰ ਔਰ ਆਪਣੇ ਸਵੈ ਬੈ ਗੱਲਾਂ ਕਰੀ ਉਹਨਾਂ ਮਾਰੇ ਜਮਜਦਾਰ ਅੱਗੇ ਦਰਕੇ ਲੇਖਾ ਮੰਗੀਏ ਮਾਰ ਖਵਾਰ ਕੀਤੇ ਕੁੜਿਆਰ ਇਹ ਕੂੜੇ ਕੀ ਮਲ ਕਿਉਂ ਉਤਰੇ ਕੋਈ ਕੱਢੋ ਹੈ ਵਿਚਾਰ ਸਤਿਗੁਰ ਮਿਲੇ ਤਾਂ ਨਾਮ ਦੜਾਏ ਸਭ ਕਿਲੋ ਕੱਟਣਾ
2: ਨਮਸਕਾਰ
1: ਮਲ ਕੁੜੀ ਅਵਤਾਰੀ ਅਨਜਬਾਰ ਤੋ ਦੇਵ ਦਾਤਾ ਨਹੀਂ ਕਿਸਨ ਵਾਸਣ ਗੁਰ ਪ੍ਰਸਾਦੀ
2: ਵਾਹਿਗੁਰੂ
1: ਸਾਦਾ ਬਾਰ ਸਜੀ ਬੜੀ
2: ਆਈਏ
1: ਕਿਸੇ ਪਿਆਈ ਮਹੱਲਾ ਤੀਜਾ

0: का सिमरन काल पर हरे प्रभु का सिमरन दुश्मन करे
1: ਜੋ ਨਾ ਪਾਇਆ ਜੁਗ

0: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ ਪ੍ਰਭ ਕੋ ਸਿਮਰੈ ਸੇ ਨਾਥ ਬੜਿਆ ਦੇ ਸੇ ਫਿਰ ਦੇ ਸੁਰੀ ਨਾ ਛਾਤੇ ਰੁਕੀ ਬਿਰ ਕੀ ਪਤਲ ਆਪ ਕੋ ਸਿਮਰੈ ਸਦਾ ਅਨਾਸੀ ਨਾ ਛਾਤੇ ਸੀ ਬਦੇ ਸੰਗਲਾ ਸਦ ਗਾਈ ਕਾ ਹਜਰੀ ਜਨ ਕੀ ਮੰਗਰ ਵਾਲਾ ਜੇ ਸਾ ਸਿਧ ਦੇਵੀ ਸੋਈ ਜਿਸਨੋ ਦੇ
1: ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ
0: ਪ੍ਰਭ ਕੋ ਸਿਮਰੈ ਸਦ ਰਵੇ ਸਭ ਕਾਟੇ ਮੇਰੇ ਕੋ ਸਭਨਾ ਅੰਦੇ ਦੇ ਸਵਾਈ ਤੇ ਕੌਣ ਨੀਰ
1: ਬੋਲੇ
0: ਆਪਣੇ ਭੀਖਿਆ ਕਰੇ ਬੋਲੇ।

ਹਰ ਸਿਮਰਨ ਹਰਿ ਸਰੂਪ ਹਰਿ ਸਿਮਰਨ ਏਕ ਮਹਲਾ ਪਹਿਲਾ।

0: ਮਦਮ ਸਭ ਮੇ ਕਵਰ ਦਾ ਗੁਰ ਸ਼ਬਦੀ ਪਾਇਆ ਜਾਈ
1: ਨਾਨਕ ਪਾਵੋ ਸੂਲ ਨਿਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਯਾਰ
0: ਕੀ ਕਿਆ ਲਖਣੇ ਕਿਆ ਮੂਰਖ ਕਰਨਾ ਮੂਰਖੋ ਮੁਕਤੇ ਅਹੰਕਾਰੀ ਮਰਨਾ ਹੋਇ ਤੁਮ ਹਮਾਰੇ

0: ਮੇਲ ਕਰਦੀ
1: ਹਰ ਤਨ ਜਨ
0: ਸਮੇ ਗੁਰ ਹਰ ਜਨ ਗਟਾਇਆ
1: ਸਤਾਣੀ
0: ਗੁਣ ਗਾਵੇ ਗੁਰੂ ਜਿਹੜੇ ਗੁਣ ਵੈਣ ਸਮਾਇਆ ਸੱਚੀ ਬਾਣੀ ਸਾਚੇ ਸਭ ਮੇਲ ਮਿਲਾਇਆ ਸਭ ਕੁਝ ਆਪੇ ਆਪੇ ਆਪਦੇ ਵਡਿਆਈ ਜਿਨ ਗੁਣ ਭਲੇ ਨਾਨਕਾ ਮਾਣ ਹੋਜੇ ਸੇ ਰਤਨਾ ਸਾਰਨਾ ਜਾਨੀ ਜਿਨ੍ਹਾਂ ਮੁਖਲ ਨਾਏ ਅੰਧੇ ਸੀ ਮਹਲਾ ਦੂਜਾ ਸਹਿ ਬੰਦਾ ਜੋ ਕੀਆ ਕਰੇ ਸਿਆਖਾ ਹੋਏ ਜੋ ਜਾਣੇ ਤੋਂ ਵਰਤੇ ਸੋ ਅੱਗੇ ਕੋਈ ਜਾਣਿਆ ਸਭ ਕੁਛ।

ਉਥੇ ਹਟ ਨਾ ਚੱਲੀ ਅਵਰ ਕਰਤੂਤ ਸਗਲੀ ਜਮ ਡਾਲੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਕਾ ਹਰ ਜੀ ਖਾਣਾ ਏਕਰੇ ਜੈ ਵਾਹਿ ਸਹਿ

0: ਮਾਨੇ ਆਪਣੇ ਤੇ ਬੁਰਾ ਮਿਟਾਣਾ
1: ਵੱਡੇ ਦਾਸ ਜੀ ਬਾਰੇ ਸੋਈ ਦਾ ਗਾਜੀਵੇਂ ਇਹ ਬਦਮਾਨੀ ਜੀਵ ਦੇ ਜੀ ਮੇ ਨਾਨਕ ਜੀਵ ਜੀਵੇ ਹੋਏ ਪੁਰਾਣਾ ਕਪੜ ਨਰ ਧਨ ਦਾਗਾ ਗੰਡੇ ਮਾਂ ਮੁਰਗ ਚੱਲੇ ਨਹੀਂ ਕੋ ਹਰੀ ਬਾਤ ਕੇ ਝੰਡੇ ਮਾਨ ਸਗਲ ਕਟ

0: ਨਾਹੀ ਗੁਰਕੀ
1: ਰਹਿ ਸਮਾਈ
2: ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ
1: ਹੋਏ ਨਾ ਲਗੇ ਅਗ ਜਾਏ ਨਾਨਕ ਦਰ ਦਿਆ ਸਮਾਈ ਮਹਲਾ ਪਹਿਲਾ ਕਮਰ ਡਾਰਾ ਬੰਕੜਾ ਬੰਕੇ ਕਾ ਉਦਮਾਰ ਗੁਰੂ ਨਾਨਕ ਜੀ ਨਾਨਕਾ ਮਤ ਰਿਆ ਵਿਵਹਾਰ ਬੜੀ ਸਗਲ ਗੋਦਾਂ ਸੰਗ ਸਬਦ ਮਿਲੇ ਜੋ ਗੁਰੂ ਮੋ ਚੱਲੇ ਸਜ ਧਿਆਨ ਸੱਚੇ ਜਨ
2: ਸਗਲ ਥਾਨ ਤੇ
1: ਮਨ ਸੁਣ ਗੰਗਾ ਮੇ ਗੁਰੂ ਅਜਲੇ ਰਤਨ ਬਜਾਰ ਮਨ ਵਚਿਆ ਗੁਰੂ ਦੇ ਸ਼ਬਦ ਬਲੀ

ਸਰੋਵਰ ਹੰਸ ਤੁਰੀ ਮੇਲਾ ਕਸ਼ਮੀਰ ਸਰੋਵਰ ਸੱਚ ਗਵਾਣੇ ਸੱਚੋ ਜਾਈ।

0: ਨਾਨਕ ਨਾਮ ਦਿਆਈਏ ਸੱਜੀ ਵਡਿਆਈ
1: ਸਦ ਸਦਾ ਹਜੂਰੇ ਤਾਂ ਕੁਵੰਦਾ
0: ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕਿਓਂ ਓਂਕਾਰ ਸੁਖ ਪ੍ਰਸਾਦ
1: ਜਾਨ ਸਦਾ
0: ਸਦਾ ਮਹੱਲਾ ਪੰਜਵਾਂ
1: ਹਰ ਨਾਨਕ ਰੱਖਣ ਹਾਰੇ
0: ਪਾਰ ਐਸਾ ਸੋਹੀ ਦਾਤੇ ਸੋਹੀ ਮੈਂ
1: ਰਤਨ ਤਿਆਗ
0: ਗੁਰੂ ਸੰਗ ਰਚਿਆ
1: ਸਾਚ ਛੋੜ ਝੂਠ ਸੰਗ ਰਚਿਆ
0: ਰਾਮ ਮੰਤ ਬਣਾਈ

0: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ
1: ਪਚਾਰਾ ਕੋਈ ਨਾ ਜਾਣੇ ਕੀਮ ਗੁਰੂ ਮਹਲਾ ਸਜਣ

ਜਾਣੀ ਸਰਬਦਾਸ ਬਨੁਵਾ ਗ੍ਰਹਿ ਪੀਤਰ ਬਸੇ।

0: ਪ੍ਰੇਮਨ ਕੀ ਬਤ ਕਿਰਪਾ
1: ਮੈਂ ਸਮੁਖ ਹਨੇਰੇ
0: ਪ੍ਰੇਮਨ ਕੀ ਭਾਕਾ
1: ਕੋਏ ਨਾ ਜਾਣੇ
0: ਹਰਿਆ ਕੀਤਿਆ ਨਾਰੀ ਗਿਆ ਮਨੁੱਖ ਬੋੜੀ ਸੋ ਐਸਾ ਸਤਾਰ ਮਨੁ ਨਾ ਵਿਸਰੇ ਗੜੀ ਨਮੋ ਜਸਾ।

0: ਸਾਧ ਭੇਜਣ ਵੇ ਲੜਾਈ ਮਨ ਲਾਗ ਗੁਰ ਬੁਰੇ ਮਲਾਇਆ ਜਨਨ ਕੋ ਜਾਏ ਜਨਾਨਕ ਵਾਇਆ ਗਮਰੋ ਅੰਦਰ ਕਦ
1: ਜਿਸ ਜਾਣ ਲਭਿਆ ਆਪਣਾ ਹੁਕਮ ਮਨਾਇਆ
0: ਸਭ ਵੇਲਾ ਕੜੀ ਤਨ ਤਨ ਮੋਤ ਵਲ ਸਾਰ ਤਨ ਦੇ ਸੋ ਗੜਾ ਜੀਰਾ ਗੁਰ ਦਰਸਾਰ ਮਰ ਗਿਆ ਛਾ ਬੂਰੀਆਂ ਮਾਇਆ ਗਮ ਪਾਰ ਮੇਰਾ ਮੇਰ ਕਤ ਨਾਮ ਉਧਾਰ
1: ਕਰੇ ਆਪਣੇ
0: ਤਨ ਨਾਨਕ ਲਗਾ ਛੇ ਉਦਰੀਆ ਸਗ ਸੰਸਾਰ ਬੜੀ ਸ਼ਿਵ ਸਲਾਨ ਭਗਤ ਵੀਰ ਨੇ ਦਿੱਤੀਆਂ
1: ਨਾਮੇ ਜਿਸ
0: ਭੰਡਾਰ ਪੁਜਣਾ ਲਿੱਤੀਆਂ ਜੋ ਲੱਗਾ ਰੰਗ ਰੰਗ ਰਤਿਆ ਉਹਨਾਂ ਇੱਕੋ ਦਾਰ ਇੱਕੋ ਬਧਿਆ ਉਹਨਾਂ ਵਿੱਚ ਜਗ ਜਾ ਬੋਚੀ ਉਹਨਾਂ ਵਿਹਾਰ ਉਹਨਾਂ ਰਾਗ ਜੋਗੀ
1: ਸਰ ਪਰ ਹੋ ਹੱਥ ਜਾਣਿਆ ਬੁਲਿਆਰੀ ਦੇਗੇ ਹਮੇ
0: ਬਾਣਿਆ ਸੁਖ ਮਹੱਲਾ ਬਣਿਆ ਹਰ ਇੱਕ ਸੇ ਨਾਲ ਮੈਂ ਦੋਸਤੀ ਇੱਕ ਸੇ ਨਾਲ ਮੈਂ ਰੰਗ ਹਰ ਇੱਕ ਮੇਰਾ ਸੱਜਣਾ ਇੱਕ ਸੇ ਨਾਲ ਮੈਂ ਜਾਂ
1: ਲਪਟ ਰਹੇ ਹੋ ਹਰ
0: ਇੱਕ ਸੇ ਨਾਲ ਮੈਂ ਗੋਸਤੇ ਮੂਹੇ ਲਾਇਨਾ ਭੰਗ ਲਾਰੇ ਮਿੱਤਰਾ ਜੀ ਕਦੇ ਨਾ ਮੋੜੇ ਰੰਗ ਹਰ ਇੱਕ ਮੇਰਾ ਮਸਤਲੀ ਬਣ ਗਈ ਸਮਰਾਤਾਰ ਇੱਕੋ ਮੈਂ ਦਿੱਤਾ
1: ਹਰ ਕਿਰਪਾ ਨਾਨਕ ਆਪ
0: ਲੈ ਲਾਇਆ ਸਮਰਾਤ ਸਤਿਗੁਰੂ ਨੇ ਮਲਾਇਆ ਮਸਤ ਦੇ ਕਰ ਹੱਦ

ਟੂਟੇ ਕਰੇ ਜਨ ਨਾਨਕ ਪਰੇ ਸੁਭਰੇ ਸਰ ਪਰੇ।

0: ਵੀ ਹੋਣੀ, ਅੱਜ ਵੀ ਲਾ ਹਰਿ ਗਵਾਏ ਗੁਰਮ ਕਰਮ ਹੋਣੀ, ਨਾ ਹੋ ਬੁੱਲੀ ਨਾ ਹੋ ਜੋਗੀ
1: ਧੰਨ ਧੰਨ ਜਨ
0: ਜੈ ਕਟ ਮਸੀ ਜਦੋਂ ਲਾਈ ਤੁਮ ਲੱਗੀ ਸੁਣ ਸੱਚ ਸੰਦੇਸਾ ਜਾਈ ਸਾਗਰ ਜਾਈ ਭਗ ਸ਼ਬਰ ਕਮਾਵ ਤੁਮ ਰੀ ਪੇ ਹੋ ਗਣ ਕੋ ਗੰਡ ਲਾਵ ਗਲ ਦੀ ਲਾਈ ਸਵਾਰੀ
1: ਜਾਨਣ।

ਪਾਰਿਓ ਤਾਂ ਨਾਨਕ ਮੰਗੇ ਦਾਨ ਦੇ ਦਰਸ਼ਨ ਪਿਆਰ ਬੜੀ ਜਿਸ ਨੂੰ ਆਵੇ ਜਿਸ ਨੂੰ ਆਵੇ ਜਿਸ ਜਮਨੀ ਦੁੱਖ ਜਿਸ ਨੂੰ ਆਵੇ।

ਹੰਸ ਵਿੱਚ ਬੈਠਾ ਬਗਨ ਮਣੀ।

ਕਿਰਪਾ ਕਰਵਾ ਲਿਆ।

ਸਾਧਕਾਂ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਕਦੀ ਹੋਰ ਸਾਧਕ ਸੰਗ ਮਿਟੇ ਅਭੀ।

0: ਆਈਏ ਤੂੰ ਆਵੇ ਵਸ ਕਿਤੇ ਸਿਆਣਵੇ ਤੂੰ
1: ਆਵੇ
0: ਤੂੰ ਆਵੇ ਵਸ ਗਮ ਗੋਜਰਾ ਤੂੰ ਭਗਤਾਂ ਕੇ ਵਸ ਭਗਤ ਤੇਰਾ
1: ਸਾਧ
0: ਕੇ ਸੰਗ ਮਨੋਹਰ ਤੇਰਾ ਮਹੱਲਾ ਪੰਜਵਾਂ
1: ਹੁਕਮ ਰੇ ਹੁਕਮ ਦੁਸ਼ਮਨ।

0: ਏ ਬੜੀ
1: ਸਾਧਕਾ ਸੰਗ
0: ਬੜਿਆਈ ਸੱਚੀ ਨਾਮ ਸੁਣ ਸੁਣੇ ਪ੍ਰਸੋ ਗਿਆਨ ਦਾਰੇ ਖਣੀ ਤੇਰਾ ਤੇਰਾ ਨਾਮ ਅਰਦਾਸ ਜਾਪੀਏ ਤੇਰਾ ਭਗਵ ਕਾਲ ਨਾਇ ਤੇਰਾ
1: ਸਾਧਕੇ ਸੰਗੀ ਹਉ ਹਾ ਸਹਿਲਾ ਚਲਾਵੇ
0: ਵੰਨਿਆ ਤਿਨਾਂ ਨੂੰ ਮਨ ਵਸੇ ਤੇ
1: ਪ੍ਰਾਗਰਾਜ ਜਗਦੀ ਸਭ ਰਸੀ ਸਾਧਕੇ ਸੰਗ ਨਾਮ ਬਿਲਕੁਲ ਬ੍ਰਹਮ ਮੰਡ ਵੈਨ ਤੇ ਉਦਾਰਨ ਹਾਰਿਆ
0: ਪਾਰ ਬ੍ਰਹਮ ਸਾਧਕ ਦਸੇ ਨਾਨਕ ਸਾਧ ਇਸ ਪਿਆਰਾ ਨਾਨਕੀ ਮੈਂ ਸੁਣੂ ਹਰ ਨਾਮ ਛੱਡ ਗੋਇਆ ਰੰਗ ਸੰਬੇ ਭਰੀ ਤੋ ਸੱਜਣ ਮੈਂ ਕੀ ਵਿਨਾ ਪਰਿ ਕੋ
1: ਸਾਧਕੇ ਸੰਗ ਨਾਮ ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਕਦਮ ਆਵੀ ਤੁਸੀਂ ਕਰਿਆਂਕਾਰੀਆਂ ਸਾਰੀਆਂ ਸੁਖਮਹਲਾ ਬਣਿਓ ਤੈਂਦੀ ਬਜਦੇ ਮੈਂ
1: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
0: ਜੈਸੇ ਮਿੱਤਰ ਚੋਲੇ ਜੇ ਵਰਕੰਤ ਪਛਾਣਾ ਮੱਲਾ ਪਿਆ ਪਾਸ ਆਵੇ ਤਾਂ ਕੋ ਦਿਲ ਜੁੜੇ ਜੀ ਸੁਆਸਰਣੀ ਭਗਨ ਸਾਹਿਬ ਤੋ ਜੇ ਭਾਵੇ ਜੀ ਉਪਾਇ
1: ਬ੍ਰਹਮ ਗਿਆਨੀ ਕਾ ਹੋੜੀ
0: ਮਿਲਨਾਰੀ ਸਤਸੰਗ ਮੰਗਲ ਕਾਮੀਆਂ ਕਰ ਗਿਆ ਬਦਨ ਬੋੜ ਨਾ

ਬ੍ਰਹਮ ਗਿਆਨੀ ਉਚਤੇ ਉਚਾ ਮਨ ਆਪਣੇ ਸਭ ਤੇ ਗਿਆ ਹੋਈ ਬ੍ਰਹਮ ਗਿਆਨੀ ਸੇ ਜਨ ਤੇ ਨਾ ਕੋਈ ਜਾਇ ਸਜ ਜੇ ਮਨ ਲਭਿਆ ਗਿਆਨੀ ਸਗਲ ਕੇ ਜੀ ਨਾ ਤੁਮ ਰਸ ਬ੍ਰਹਮ ਗਿਆਨੀ

0: ਸਾਈਂ ਭਰੀ ਗੱਲ ਜਿੰਨੀ ਮਸ਼ਾਦਾ ਕਦਮੇ ਦਰਗੇ ਮਲ ਐ ਤੇਰਾ ਫਰਮਾਨ ਕਿੰਨਾ ਵੀਰੀਏ ਕਰ ਕਰ
1: ਨਾਨਕ ਬ੍ਰਹਮ ਗਿਆਨੀ
0: ਕਾ ਮਹੱਲਾ ਬਿਆਨ ਕੋਈ ਜੰਦਰੀ ਮੇਰੇ ਮੌਲਾ ਰਾਮ ਜੁਗਰੀ ਲਾਲੀ ਚੰਨ ਜਣ ਦੀ ਅੰਦਰ ਨਾ ਗੁਰਦਤਨ ਦੀ
1: ਨੇ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਕਾ ਮਹਾਰੀ ਉਪਕਾਰ
0: ਹੁਣ ਜਾਈ ਦੀਆ ਦਿੱਤਾ ਜਨਵਦਾਸ ਨਾਨਕ ਦਿੱਤਾ ਪੜੀ ਬ੍ਰਹਮ ਗਿਆਨੀ ਸਤਿਗੁਰ ਸੰਗ ਦਿਖਾਇਆ।

0: ਆਦੀਆਂ ਸਭ ਕੁਛ ਆਪ ਮੰਨਿਆ
1: ਸਲੋਕ
0: ਆਪਣਾ ਗੀਤਾ ਆਪ
1: ਭਗਵਾਨ
0: ਤੇਰੀ ਦਇਆ ਚਲਾਏ ਸੋਈ ਤੁਦ ਜਿਸਨੂੰ ਗੁਰ ਭੇਟੇ ਨਾਨਕ
1: ਨੇਵੜੀ
0: ਸੰਗ ਸੁਮਰਣੀ ਦੇ ਕੋਈ ਬਜਾਈ ਨਾਗਨ ਬਾਜ ਨਾਮ ਦਿਆਈ
1: ਇੰਦਰੀ
0: ਜਿਦਾਏ ਸਾਧ ਸੰਗ ਆਦਰੇ ਰੰਗ ਲਾਈ।

ਮਹਲਾ ਪੰਜਵਾਂ ਮੋਹਤ ਜਿਸ ਖਦਾਏ ਦੀਰ ਤਰੰਗ ਜਲੂਲ ਨਾਨਕ ਮਿਲੇ ਪਾਈਏ ਜਨ ਕੀ ਨਮੂਲ ਮਹਲਾ ਪੰਜਵਾਂ ਪੰਦਰ ਵਿਦਾ ਸੱਚ ਨਾਏ ਭਾਰੀ ਸਰ ਟੋਮ ਨਾਨਕ ਰਿਆਲ ਨਾਏ ਬੜਾ ਬੜੋ ਨਾਮ ਜਪਾ ਰਹੇ ਨਾਨਕ ਕੋ ਬੈਸ ਆਪੇ ਕੀ ਤਰ ਜਨ ਆਪੇ ਹੀ ਰਤਿਆ ਆਪੇ ਹੋ ਆਪੇ ਆਪਤਿਆ

0: ਟਿਕਾ ਦੇ ਤੋ
1: ਸੁਖ ਮੈਂ ਜਾਣੇ ਅਸਥੂਣੀ
0: ਪਰਮਾਇਆ ਨਾਨਕ ਦੇਈ ਖਟੀਏ ਜੇ ਤੋ ਸਾਈ ਕਾਏ ਫੇਰ ਪਲਟੀਏ ਕੁਲੇ ਛਤ ਨ ਰੰਜਨੀ ਮਲਤਾ ਤੇ ਬੈਠਾ ਗੁਰ ਹਟੀਏ
1: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਸ ਸਭ ਕਾ ਵਿਦਨ ਕੋਏ ਕਰ ਕਿਰਪਾ ਲੰਗਰ ਚਲੇ ਗੁਰ ਸ਼ਬਦ ਵਰ ਸੋਟ ਨ ਆਵੀ।

ਛੋਟੇ ਕਾਸੋ ਬੈ

0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਰਾਮ ਦਾਸ ਗੁਰ ਜਿਨ ਸਿਰਿਆ ਤਿਨਹਿ ਸਵਾਰਿਆ ਪੂਰੀ ਹੋਈ ਕਰਾ ਮਾਦਿਆ ਬਸ਼ਿਰ ਜਿਨ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ
1: ਕਈ ਕੋਟ ਕੀਏ ਰਤਨ ਸਮੰਦ ਕਈ
0: ਕੋਟ ਤੂੰ ਤੇਰ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਆਪਰ ਉਤਾਰਿਆ
1: ਸਵਰਨ ਥੀਵੈ
0: ਲਭ ਲੋਭ ਕਾਮ
1: ਕਈ ਕੋਟ ਕਟੇ ਤੂੰ ਸਰਵਰ ਵਾਰਿਆ ਕਈ

ਆਪੇ ਕਦੇ ਕਲਾਂ ਵੱਡੀ ਆਪ ਵਾਲੇ ਕਣਾ ਰਹੋ ਸਤਿ ਗੁਰੂ ਜਾਨੀ ਫਿਰ ਹੈ ਕਈ ਕੋਟ ਬੈਠਾ ਅਰਜਨ ਗੁਰ ਸਤਿਗੁਰ ਗਾ ਕੇ ਚੰਦਵਾ

ਮਹਾਰਾ ਜਾ

ਆਗੇ ਬਦਨ ਪਸਾਰ ਹਉ।

0: ਮਨੋਵਰ ਸੰਗ ਨਾ
1: ਦੂਢੀ
0: ਕਰ

0: ਸਤਿਗੁਰ ਦੇ ਭਾਈ ਮਰ ਸਿਉ ਸਿਉ ਰਾਤ ਊਰ ਵੈ ਸਾਸ ਗਿਲਾਸ ਜਗ ਸੋਇ ਸਿਉ ਰਾ ਭੋਗ ਜੇ ਸਿਉ ਰ ਭਾਈ ਸੇ ਜੋਗ
1: ਹਿਰਦੇ ਗਰੀਬੀ ਵਸਾਵੈ
0: ਇਸੇ ਨਾਈ ਦੇ ਭਾਰ ਸਿਮਰ
1: ਨਾਨਕ
0: ਧਾਰ ਕਬੀਰ ਜਾਂ ਕਰ ਨਹੀਂ ਅੰਤ ਜਿਸ ਕੇ ਅਗੇ ਤੰਤਰਵੰਤ ਰਾਮ ਕਲੀ ਕਰਤ ਜਾ ਬਾਣੀ ਕਬੀਰ ਜੀ ਕੀ ਇੱਕ ਓਂਕਾਰ ਦੁਬਲ ਰਾਧ

ਕਰਤਾ ਕਬੀਰਾ ਸਾਰੂ ਜਾ ਬਲਾ।

ਨਿਗਮ ਆਚਾਰਿਆ ਪਰਿਵਾਰ ਦੇਖੋ ਜਮਲੇ ਜਾਈ ਰਹੋ ਨਿਭੋ ਭਾਇਓ ਆਮ ਭਾਇਓ ਨੀਲਾ ਨਿਭਾ ਕੇਲ ਪਾਕਾ ਚਾਰਿਓ ਨਾਰੀਅਲ ਫੇਰ ਸੇ ਬਰ ਪਾਕਾ ਮੂਲ ਮੂਦ ਗਵਾਰਿਆ।

0: ਸੰਸਾਰ ਜੀ ਭਾਗੀ ਕਿਸੇ ਪ੍ਰੀਤੇ ਕਾਲ ਕਢੀ ਲੈ ਗੁਣੀ ਅਮਰੇ ਪਰ ਮਿਲੀ ਪੰਜ ਨਾਮ ਬਾਤ ਬਤਾਉ ਜਿਤਨਾ ਡੋਰੀ ਰਖੀ ਲਈ
1: ਕਰਨ ਕਰਾਮ
0: ਰਾਮ ਰਾਮਾ ਵਧੀ ਲੈ ਜੈਸੇ ਕਰਨ ਕਰੇ ਮੰਡੀ ਲੈ ਰਾਮ ਸਨੀ ਲੈ ਕੰਪਰੀ ਲੈ ਉਦੇ ਰਾਜ ਕਰ ਬੰਦੂਗੀ ਹੱਥ ਵਲੋਜ ਵਿਚਾਰ ਕਰਦੀ ਜਾਗਰ ਗਾਗਰ ਖੀ ਲੈ ਸਾਬਤੇ ਦੂਰ ਜਾਗ ਕੋ ਗੋਜਰਾਵ ਛੜੀ ਲਈ ਅੰਜ ਕੋ ਗੋਜਰਾਵ ਤੇ ਤਨਾ ਬਚਰਾ ਰਕੀ ਲੈ

ਸਤਿ ਸਾਈ ਜਨ ਕੀ

0: ਪਖੰਡੀ ਮਨ ਕਪਟ ਨਾ ਕੀਜੀ ਰਾਮ ਨਾਮ ਸਰਨ ਕੀਜੀ ਰਾਜਾ ਰਾਮ ਚੰਦ ਪ੍ਰਣੀ ਨਾਮਾ ਰਾਧ ਰਸ ਅਮਰਤ ਬੀਜੇ
1: ਸੰਤ ਦੋਖੀ
0: ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓੰਕਾਰ ਬਬਰ ਸਾਜ ਅੜੀਏ ਗੁਣੀਏ ਸਭ ਸੁਣੀਏ ਅਨੁਭਵ ਬਹੁ ਨੰਦਰ ਸੀ ਦੇਸ਼ ਦੇ ਗਾਂਠ ਨਾ ਛੂਟੇ ਕਾਂਗੋ ਮਾਇਆ ਮਦਰ ਪੰਜ ਮਿਲ ਲੁਟੇ
1: ਸੰਤ
0: ਕੌਣ ਗਦ ਕਲੀ ਨਾਮ ਪੰਡਾ ਜੋਗ ਸੁਨਿਆ ਸੀ ਗਿਆਨੀ ਗੁਣੀ ਸੂਰਿਆ ਮੰਦਾਤੀ ਇਹ ਬੁਝੇ ਗਵੀ ਨਾ ਨਾ ਸੀ ਖੈਰ ਦਾਸ ਵੇ ਨਹੀਂ

ਸਰਬ ਕਲਾ ਲਈ ਆਪੇ ਰਹੇ।

0: ਜਾਣੇ ਮੈਂ ਲਰੀ
1: ਜਾਣੇ
0: ਸੱਚਾ ਇਹਨ ਕਨੇ ਅਨ ਰਹਿਣ ਗਾ ਵੀ ਨੋਖਲੇ ਨਾ
1: ਸਾਮ ਘਾਟ
0: ਸਾਦ ਨਗਰ ਮੋਹਿ ਜਦੋਰ ਕਰੀ
1: ਸਦਾ ਸਦਾ
0: ਬੜਵਾਗੀ ਹਰ ਨਾਮ ਧਿਆਏ ਕੇ ਭਗਤ ਹਰੇ ਤਿਨ ਕੀ ਸੰਧਿਓ ਜਾਜੋ ਹੋਰ ਵਗ ਦੂਸਰੀ
1: ਸਾਸ ਗਿਰਾਸ
0: ਕਿਰਪਾ ਕਿਰਪਾ ਧਰ ਜਾ ਜੀ
1: ਸਤਿ
0: ਸ੍ਰੀ ਅਕਾਲ ਰਾਮ ਜਪ ਜਮ ਰਾਮ ਰਾਮ ਰਾਰਲੀ ਜਸਨ।

ਦੀ ਉਹ ਨਾਮ ਕੇ ਹਰ ਗੁਣ ਉਜਨੀ ਜਾਂ ਗਾਏ ਗੁਰ ਸਤਿਗੁਰ ਸੰਗ ਸਕੇ ਉਹ ਜੰਦਨ ਸੰਗ ਬਚੇ ਨੇ ਬਿਰਕਾ ਗੁਣ ਜੰਦਨ ਕੇ ਬਸਕੀ ਅਮਰਿਆ ਗੁਣ ਮਿਖਿਆ ਵਿਖੇ ਉਹ ਵਾਰ ਵਾਰ ਨਿਮ ਕੇ ਲਗੇ ਰਾਹ।

0: ਸੁਆਮੀ ਓਮਬਰ ਬਾਬਾ ਦਿਨਗੇ
1: ਗੁਰ ਪ੍ਰਸਾਦ
0: ਵਖਾਈਏ ਦੂਰ ਬਰੀ ਜਨ ਭੰਗੇ ਤੁਮਰੇ ਗੁਣ ਪ੍ਰਭ ਨਾ ਸਕੀ ਹਮ ਤੋ ਵਡ ਵਡੇ ਪਰ ਫੁੱਟ ਗਏ।

ਸਵਾਮੀ ਬ੍ਰਹਮ ਪਰਮੇਸ਼ਵਰ ਤੋਂ ਜਗ ਜੁਗਨੀ।

ਸੇਵਾ

0: ਛੋਟੀ ਗੰਢਣੀ
1: ਹਰ ਕਦਾ ਜਾ ਕੇ ਉਹਦੇ ਵਿਲਹੰਦੀ ਨਾਨਕ ਜਸ ਕਦਾ ਦੇ ਚੇਰ ਜੋ ਹਰ ਬੋਨਦੀ ਨੜਮੋਲਾ ਜੁਦਮ ਕੋਈ ਆਨ ਸੁਣਾ ਹਰ ਕਾਲ ਨਿਹਾਲ ਨਿਹਾਲ।

0: ਹਰੀ ਹੋ ਆਠ ਵੈਰ ਕੇ ਸੰਗ ਬਿਜਰੀ ਹੋ ਮੰਨਦੇ ਨਹੀਂ ਵਸਾਰੇ ਰਹੋ
1: ਉਜਲ
0: ਹਰ ਜਨਿਕ ਜਪੇ ਕੇ ਹੋ ਦਰਗਾ ਗੱਲਾਂ ਵਿਚਾਰਿਓ ਕਰ ਕਿਰਪਾ ਨਾਮ ਵਰਦੀ ਹੋ ਸਹਿ ਸਭਾਏ ਸਵਾਰਿਓ ਮਹਾਵੀਰ ਅਗਨ ਕਾ ਸਾਗਰ ਸੇ ਪਾਰ ਉਤਾਰਿਓ
1: ਹਰਪ ਸਾਗ
0: ਕੋ ਨਜਮ ਸ਼ਾਨ ਆਪਣੇ ਵਰਨ ਬਲੇ ਹਾਰਿਓ ਨੜ ਮਹਲਾ ਪਜੋ ਹਰ ਹਰ ਮਨ ਮੇ ਨਾਮ ਕੇ ਹੋ ਕੋਟ ਮਿਟੇ ਦਨ ਕੀ ਦਾ ਨੰਗੇ ਔਰ ਹਉ ਕੋ

ਕਾਰੀ ਜੋ ਗੁਰਮੁਖ ਸਾਜਾ ਕੀ ਰਾਮਾ ਨਾਮ ਜਾਉ ਰਸੂ ਰਾਜ ਵਸਾਰੀ ਗੁਰਮੁਖ ਰਾਮ ਨਾਮ ਜਨ ਪਾਇਆ ਸੁਣ ਕਹਿੰਦਿਆਂ ਪਾਪ ਨਵਾਰੀ ਧਰਮ ਰਹਿ ਜਾਉ ਨੇੜਾ ਵੀਰ ਡਾਕਰ ਕੇ ਜਨ ਪਿਆਰੀ ਸਾਹ ਸਾਹ ਸਹਿ ਜੀਤੇ ਮੈਂ ਗੁਰੂ ਦੇ ਨਾਮ ਸਮਾਰੀ ਮਹਲਾ ਜੁਦਾ।

0: ਬਖਾਂਡ ਜਗ ਭਰੇ ਆਈ
1: ਰਹਿਣ ਵਾਇਆ ਸਬੰਧਨ ਸੁਨੇ ਸਾਰੇ ਕਲਰਗੇ ਕੋਟ ਜਮਾਇਆ ਸਕੂੜੇ ਦੇ ਕਲਵਾਰੀ
0: ਸਤਕਰਮ
1: ਸਾਗਤ ਨਾਰ ਭੁਗ ਬਖਾਨੇ ਦਰਦ ਸਾਰੇ ਕਲ
0: ਸਾਗਤ ਕਰਨੇ
1: ਨੇ ਦਰਣੇ ਜਮਜੰਦਾਰੇ ਮਨੋ ਕਾਚੜੇ ਅਗਬਾਰੀ ਸੁਦਰੇ

ਮਨ ਪਾਏ ਪਾਵਨੀ ਜੋਕਰ ਮਾਰਵ ਬਦਾਰੀ ਮਨੁੱਖ ਕਦੇ ਕਦੋ ਲੋਕ ਜਨੋ ਬੋਲੇ ਜੋ ਵਿਚਾਰੇ ਸਾਜਾ ਮਿਲੇ ਜੜਾ ਵੀਰ ਨਾਮ ਨਾਮ ਨਿਸਾਰੀ ਜਬ ਲਗ ਜੀਉ ਪਿੰਡ ਸਾਵਤਾ ਕ੍ਰਿਸ਼ਨਾ ਸਮਾਰੀ।

ਸਭ ਕੀ ਕਾ ਨਜ਼ਰ ਨਿਹਾਰੀ ਹਰੋ ਠਾਕਰ ਰਵਿਆ ਸਭ ਢਾਈ ਸਭ ਜੇਰੀ ਜਗਤ ਸਮਾਰੀ ਆਪ ਦਿਆਲ ਦਇਆ ਦੰਦੀ ਵੇ ਬਹਾਦਰ ਕੀਤੇ ਕਾਰੇ ਅੰਦਰ ਆਦ ਵੰਸ਼ਕਾਈ ਪਰਬੁਲਾ ਸਿੰਘ ਸਿੰਘਾਰੀ ਮਨ ਮਨ ਢੋਲ ਨਾਲ ਫਿਰ ਆਸਾ ਕੀ ਗੁਰ ਪੂਰੇ ਕਰਨ ਸਤਾਰੇ ਬਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹਿ ਸੇਵਕ ਜਨ

ਦੀਨੇ ਤੇਰੇ ਪਰ ਸਰਵ ਆਯਮ ਸ਼ਨਾਗਦੀ ਪ੍ਰਭ ਪਾਲ ਦੇ ਹਰ ਭਗਤਨ ਆਇਆ ਪਰ ਲਾਦ ਹਰ ਨਾਭ ਗ੍ਰਿਆ ਹਰ ਲਾਗ ਲਿਆ ਤਰਾਯਮ ਹਰ ਚੇਤਰੀ ਮਨ ਮੈਲ ਪਾਵਨ ਸਭ

ਪਾਇਆ

ಮಂಗಲಾಯು ಪತಿಯ ಭಾವನ.

ಉಪಕಾರವು ಸಭಾ

ਨਿਮਤ ਲਿਖੇ ਹਰ ਮਿਲਿਆ ਹਰ ਮਨ ਵੱਲ ਜਿਨ ਹਰ ਨਾਮ ਧਿਆਇਆ ਇੱਕ ਚੁੱਕੇ ਸਰਬੰਜ ਜਾਲਾਖੇ ਹਰ ਗਵਾਲਾ ਕਿਛੁ ਨਾ ਜਾਣੋ ਹਰ ਮਾਤਾ ਵਾਲਾ ਕਰੋ ਮਾਇਆ ਅਗਨ ਮੋਹੀਰ ਦੀ ਗੁਰਾਕੇ ਦੀਨ ਦਿਆਲਾ ਵੋ ਮੇਲੇ ਨਿਰਮਲ ਹੋਇਆ ਸਭ ਕਿਲੋ ਰਾਸ ਜਾਲਾ ਮਨ ਆਨੰਦ ਭਇਆ ਗੁਰ ਪਾਇਆ।

0: ਭੋਜਨ ਖਾਦ
1: ਇਉਂ ਰਤਨ ਜਨਮ ਕਾ ਹੋਇ ਉਦਾਰ ਹਰ ਹਰ
0: ਜਿਸੇ ਭੋਗੇ ਭੋਜਨ ਖਾਤ ਜਿਗਰ ਬਰਸ ਮੇਗ ਜੈਸੇ ਬਲਨ ਸੰਗ ਦੇਗ।

ਕੀ ਸੇਵ ਕਰੀ ਜਾਂ ਕੀ ਕਰ ਸਕਲੇ ਸਮਾਏ ਜਿਸ ਤੇ ਬਿਰਦਾ ਕੋਈ ਨਾਈ ਜੀ ਜਿੰਦ ਕਰੀ ਕਿਰਪਾ ਪ੍ਰਤਪਾਲ ਸਦਾ ਸਦਾ ਦੇਵ ਕਿਰਪਾਨ ਸਦਾ ਧਰਮ ਕਰਜਾ ਕੇ ਤੇ ਬਾਣ ਮਹਤਾਜ ਨਹੀਂ ਕਿਸ ਕਾਣ ਸਭ ਕਰਨਾ ਆਪਣੇ ਆਪ ਰੇ ਮੰਤ ਆਪ ਜਾਪ ਸਾਧ ਸੰਗ ਬਲਿਆਰ ਜਾਤ ਸਾਧ

0: ਗਿਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬ੍ਰਹਮਨਾਮ ਜਪਾਵੋ ਭਵ ਭਾਈ ਤ੍ਰਿਯ ਸੰਸਾਰ
1: ਨਾਮ ਨਾ ਪਾਇਆ ਤੇਰਾ ਅੰਧਾ
0: ਬੇਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੂਖ ਨਿਤ ਨਾਮ ਗੁਰ ਜਾਤ ਪਾਏ ਬਿਸਰਾਮ ਸਗਲ ਦੁਖ ਪਾਓ ਨਾਸ
1: ਵਿਛੜਿਆ ਕਾ ਵੀ
0: ਨਾਨਕ ਨਾਮ ਜਪੋ ਗੁਣ ਤਾ ਸੁਖ ਜੀ ਪ੍ਰੇਮ ਰਚਾ ਮਨ ਤਨ ਅੰਤਰ ਹੀ ਸੁਆਉ ਨਿਤੋ ਪੇਖ ਤਪ ਸੁਖ ਹੋਏ ਮਨ ਵਿਚ ਸਹਿ ਸਾਚ ਚਰਨ ਕੋ ਹੀ ਭਗਤ ਨਾਮ ਕਾ ਮਨ ਤਨ ਰਹਾ।

0: ਵਡਿਆਈ ਹਰਿ ਕੇ ਨਾਮ ਕੀ ਕਥਾ
1: ਜਲਾਏ ਜੋ ਜਲੀਏ ਤੇ ਗੁਣ ਨਾਹੀ ਅੰਧਰੀ ਜਿਤ ਜਿਸ ਕੀ ਨਹੀਂ ਬਾਵਰੀਆ
0: ਹਰ ਬਿਸਰਤੀ ਹਰ ਹਰ ਨੀ ਭਈ ਸੁਕਰਨੀ ਸੁਭਾ ਤਨਵੰਤ ਹਿਰਦਾ ਬਸੇ ਪੂਰਨ ਗੁਰਮਤਿ ਸਾ ਸੰਪ੍ਰਭ ਦੇ ਸਿਵਾਸ
1: ਰਾਜ ਚ

ਰਾਮ ਜਪ ਆਪਣੇ ਆਪ ਆਪ ਕਰਨ ਤਬ

ਸਤਾਰ ਜਾਤ ਸੁਭਾਵੈ ਤਮ ਸ੍ਰਿਸ਼ਟੂ ਪਾਇ ਆਪਣੇ ਪਾਣੇ ਲੈ ਸੁਮਾ ਤੁਮ ਤੇ ਫਿਰ ਨਹੀਂ ਹੋਇ ਆਪਨ ਸੋ ਸਭ ਜਗ ਪਰੋਇ ਜਾ ਕੋ ਪ੍ਰਭ ਜੀ ਆਪ ਬੁਝਾਇ ਸਤ ਨਾਮ ਸੋਈ ਜਨ ਪਾਇ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ।

0: ਸੰਤ ਮਹਾਰਜ
1: ਪੂਰਾ
0: ਮਾਰੂ ਮਹੱਲਾ ਤੀਜਾ ਘਰ ਪਹਿਲਾ
1: ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖਤ ਉਦਰਤ ਸ੍ਰੇਸ਼ ਚਮ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੀ ਪ੍ਰਧਾਨ।

0: ਮੇਰਾ ਸਭ ਧਰਮ ਸਾਧਨਾ ਸੁਣੈ ਸੋ ਬਚਨ ਸਰਬਿਆ ਪੀਰਾ ਸਮਰਾ ਚਨ
1: ਗੁਰੂ ਮੇਰਾ ਵਿਛੜੇ ਭਾਵੇ ਸਜ ਸੋਈ
0: ਜਿਨ ਜਾਤਾ ਤਸ ਕੀਏ ਰਹਿ ਸਤਿ ਵਚਨ ਸਾਧੂ ਸਭ ਤਹਿ ਜੋ ਜੋ ਹੋਏ ਸੋਈ ਸੁਖ ਮਾਨੈ।

प्रगट गोपाल महंत के माथे नानक उदरे तिन कै साथे।

0: ਗਿਆਨ ਵਿਆਰਿਆ ਮਿੱਤਰ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਕੀ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹੋਤ ਨਿਦਾਨ ਸਰਵ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਪਣ ਜਾਨ
0: ਹਰ ਨਾਮ ਧਨ ਪਾਏ ਅਜਾ ਨਾਨਕ ਗੁਰ
1: ਹਰ ਧਨ ਖਾੜ ਚਲੇ ਜਨ ਸੋਏ
0: ਓਂਕਾਰ ਗੁਰ ਪ੍ਰਸਾਦ
1: ਨਾਨਕ ਜਿਸ ਹੈ ਪ੍ਰਾਪਤ ਹੋ
0: ਕਰੇ ਨਿਸਤਾਰਾ ਜਿਸ ਕੋ ਕਿਰਪਾ ਮੇਰੇ ਸਵਾਮੀ
1: ਸੋ ਹੇਮ ਸਾਧ ਰਿਧ ਨਵ ਨਿਤ ਬੁੱਧ ਗਿਆ।

सुंदर चतुर्तत का बेता सुंदर सी एक दृष्टेता फल सजन कै मुख पने।

ਕੋਟਿ ਅਪਰਾਧ ਸਾਧ ਸੰਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ।